दिवस रात दोए दाई दाया खिल है सगल जगत चंगियाया बुरियाया।

ਅਤੇ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਰਾਉ ਸਿਮਰਾਉ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਰਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੈ ਘਰ ਨੌ ਨਿਤ ਆਵੈ ਧਾਏ।

ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਆਪ ਜੀ ਦਾ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਖ ਕੇ ਅਣਡਿੱਠ ਕੀਤਾ, ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਉਤਰਵਾਈਆਂ, ਤਾਨੇ ਆਰਿਆਂ ਨਾਲ ਚਿਰਵਾਏ, ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਿਥਮੇ ਸਰਬੱਤ ਖਾਲਸਾ।

ਆਗਿਆ ਬਖਸ਼ਣੀ। ਸੇਵਕ ਪਰਿਵਾਰ ਵੱਲੋਂ ਬੇਅੰਤ ਮਾਇਆ, ਗੁਰੂ ਘਰ ਵਾਸਤੇ ਬੇਅੰਤ ਮਾਇਆ ਕੀਰਤਨ ਦਾ ਸਤਿਕਾਰ ਕੀਤਾ ਗਿਆ। ਸਤਿਗੁਰੂ ਸੇਵਕਾਂ ਦੇ ਖਜ਼ਾਨੇ ਭਰਪੂਰ ਰੱਖਣੇ, ਕਾਰੋਬਾਰਾਂ ਵਿੱਚ ਵਾਧੇ, ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ, ਸੇਵਕਾਂ ਵੱਲੋਂ ਕੀਤੀ ਸੇਵਾ ਥਾਂਏ ਪਾਉਣੀ। ਸਤਿਗੁਰੂ ਇਹ ਸੇਵਕ ਪਰਿਵਾਰ ਵੱਲੋਂ ਗੁਰੂ ਕੇ ਲੰਗਰਾਂ ਵਿਖੇ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ, ਸੇਵਕਾਂ ਦੀ ਸੇਵਾ ਥਾਂਏ ਪਾ ਕੇ ਇਸੇ ਤਰ੍ਹਾਂ ਆਪਣੇ ਦਰ ਘਰ ਦੀ ਸੇਵਾ

कत की माई बाप कत केरा किदो थाव हो हम आए अगन बिम जल पीतर नित

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਾਜਨ ਮੇਰੇ ਡੰਗਲੇ ਜਾਇ ਸੁੱਤੇ ਜੀ ਰਾਣ, ਹੰਬਾ ਮੁਜੀ ਡੁੰਮਣੀ ਰੋਵਾਂ ਚੀਣੀ ਬਾਣ। ਸਵਰਗਵਾਸੀ SSP ਸਰਦਾਰ ਅਰਜਨ ਸਿੰਘ, ਜੋ ਸੌਕਰ ਦੇ ਇੰਡੀਆ ਦੇ ਸਭ ਤੋਂ ਵਧੀਆ ਪਲੇਅਰ ਸਨ, ਉਹਨਾਂ ਦੀ ਯਾਦ ਵਿੱਚ, ਉਹਨਾਂ ਦੀ ਬਰਸੀ 'ਤੇ ਉਹਨਾਂ ਦੀ ਪਤਨੀ ਬੀਬੀ ਤਰਨ ਕੌਰ ਅਤੇ ਉਹਨਾਂ ਦੇ ਸਪੁੱਤਰ ਕੁਲਵਿੰਦਰ ਸਿੰਘ ਅਤੇ ਸਮੂਹ ਪਰਿਵਾਰ ਅਤੇ ਰਿਸ਼ਤੇਦਾਰਾਂ ਵੱਲੋਂ ਉਹਨਾਂ ਦੇ ਨਿਮਿੱਤ, SSP ਦੇ ਨਿਮਿੱਤ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਅਤੇ ਲਾਜਬੰਡ ਦੇ ਕੀਰਤਨ ਹੋਏ ਨੇ। ਗੁਰੂ ਕਿਰਪਾ ਕਰੇ ਉਹਨਾਂ ਨੂੰ ਸਲੀਮਿਕਾ ਦੇ ਆਪਣੇ ਚਰਨਾਂ 'ਚ ਵਾਸਾ ਦਿੰਦਾ ਹੋਇਆ ਪਿੱਛੇ ਪਰਿਵਾਰ ਵਿੱਚ ਸੁੱਖ ਸ਼ਾਂਤੀ ਵਰਤਾਵੇ। ਅਤੇ ਨਾਲ ਧੰਨਵਾਦ ਹੈ ਇੱਥੇ ਸਾਡੇ ਕੀਰਤਨੀ ਜਥੇ ਭਾਈ ਸਾਹਿਬ ਭਾਈ ਸਰਨਾਮ ਸਿੰਘ ਗੁਰਦਾਸਪੁਰ ਵਾਲਿਆਂ ਦਾ, ਜਿਨ੍ਹਾਂ ਨੇ ਬੜੇ ਹੀ ਰਸਪੇ ਨੇ ਅਤੇ ਢੁਕਵੇਂ ਕੀਰਤਨ ਸਾਨੂੰ ਸਰਵਨ ਕਰਵਾਏ ਨੇ। ਰਾਤ ਨਾਲ ਸੁਖਮਨੀ ਸਾਹਿਬ ਜੀ ਦੇ ਪਾਠ ਵੀ ਸਾਨੂੰ ਸਰਵਨ ਕਰਵਾਏ ਨੇ। ਧੰਨਵਾਦ ਹੈ ਆਪ ਸਮੂਹ ਸੰਗਤਾਂ ਦਾ, ਦੂਰੋਂ ਅਤੇ ਨੇੜਿਓਂ ਆ ਕੇ ਅੱਜ ਹਾਜ਼ਰੀਆਂ ਭਰਨ ਲਈ ਅਤੇ ਪਰਿਵਾਰ ਦੇ ਸੱਦੇ 'ਤੇ। ਵਿਸ਼ੇਸ਼ ਤੌਰ 'ਤੇ ਧੰਨਵਾਦ ਹੈ ਡਾਕਟਰ ਸੁਖਦੇਵ ਸਿੰਘ, ਜੋ ਆ ਕੇ ਕਨੇਡਾ ਤੋਂ ਹਾਜ਼ਰੀ ਭਰ ਰਹੇ ਨੇ। ਬਹੁਤ ਹੀ ਗੁਰਮੁਖ ਪਿਆਰੇ ਨੇ, ਪੜ੍ਹੇ ਵੀ ਬਹੁਤ ਨੇ, ਸਭ ਤੋਂ ਵੱਧ ਗੁਰੂ ਦੀ ਕਿਰਪਾ ਨਾਲ ਅਤੇ ਨਾਲ ਗੁਰੂ ਦੇ ਨਾਲ ਵੀ ਪਿਆਰ ਵੀ ਬਹੁਤ ਹੈ ਗੁਰਬਾਣੀ ਨਾਲ ਉਹਨਾਂ ਦਾ, ਅਤੇ ਗੁਰਬਾਣੀ ਦੀ ਖੋਜ ਵੀ ਕਰਦੇ ਨੇ। ਇਸ ਕਰਕੇ ਮੈਂ ਸੋਚਿਆ ਕਿ ਜ਼ਰੂਰ ਉਹਨਾਂ ਨੇ ਇਹ ਸਾਨੂੰ ਸਮਾਂ ਦਿੱਤਾ ਹੈ, ਉਹਨਾਂ ਦਾ ਹਾਰਦਿਕ ਧੰਨਵਾਦ। ਧੰਨਵਾਦ ਹੈ ਇੱਥੇ ਆਪ ਸਮੂਹ ਸੰਗਤਾਂ ਦਾ, ਫਿਰ ਇੱਕ ਵਾਰੀ ਜਿਹੜੇ ਦੂਰੋਂ ਤੋਂ ਨੇੜਿਓਂ ਆ ਕੇ ਹਾਜ਼ਰੀਆਂ ਭਰੀਆਂ, ਜਿਹਨਾਂ ਨੇ ਵਿਸ਼ੇਸ਼ ਤੌਰ 'ਤੇ ਨਾਲ। ਹੋਰ ਵੀ ਧੰਨਵਾਦ ਹੈ ਬੀਬੀ ਨਿੰਦਰ ਕੌਰ ਮਹਿੜੂ ਜੀ ਦਾ, ਜਿਨ੍ਹਾਂ ਨੇ ਜਿਹੜੇ ਕਮੇਟੀ ਮੈਂਬਰ ਨੇ ਉਹਨਾਂ ਨੂੰ ਵੀ ਹਾਜ਼ਰੀ ਭਰੀ ਹੈ, ਉਹਨਾਂ ਦਾ ਵੀ ਧੰਨਵਾਦ। ਸੋ ਹੁਣ ਇੱਥੇ ਹੀ ਸਮਾਪਤੀ ਹੈ, ਅਤੇ ਜਿਨ੍ਹਾਂ ਨੇ ਬਾਕੀ ਆਪ ਨੂੰ ਪਰਿਵਾਰ ਵੱਲੋਂ ਬੇਨਤੀ ਹੈ ਕਿ ਆਪ ਨੇ ਲੰਗਰ ਛੱਕ ਕੇ ਜਾਣ ਦੀ ਕਿਰਪਾ ਕਰਨੀ, ਸਭ ਨੇ ਪਰਿਵਾਰ ਵੱਲੋਂ ਲੰਗਰ ਤਿਆਰ ਹੈਗਾ ਜੀ। ਅਤੇ ਸੋ ਇੱਥੇ ਹੀ ਸੇਵਾ ਨਿਭਾਉਂਦਿਆਂ ਹੋਇਆਂ ਕਾਫੀ ਗਲਤੀਆਂ ਹੋ ਜਾਂਦੀਆਂ ਨੇ, ਆਪ ਜੀ ਨੇ ਅਤੇ ਸੰਗਤ ਅਤੇ ਗੁਰੂ ਮਹਾਨ ਹੈ ਬਖਸ਼ ਦੇਣਾ ਜੀ। ਅਤੇ ਆਓ ਫਤਿਹ ਹੁਣ ਸਾਂਝੀ ਕਰੀਏ, ਗੁਰੂ ਦੀ ਬਖਸ਼ ਲਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ, ਇੱਕ ਦੋ ਲਫ਼ਜ਼ ਹੋਰ ਮੈਂ ਕਹਿ ਲਵਾਂ। ਅੱਜ ਗੁਰੂ ਦੀ ਬਖਸ਼ ਰਹੀ ਆ ਕਿ ਅੱਜ ਸਾਰੇ ਜਥਿਆਂ ਨੇ ਅਤੇ ਸਾਰੇ ਪ੍ਰਬੰਧਕਾਂ ਨੇ ਅੱਜ ਰਲ ਮਿਲ ਕੇ ਕੰਮ ਕੀਤਾ, ਫਰੰਟ ਡੈਸਕ ਨੇ ਵੀ, ਅਤੇ ਗੁਰੂ ਦੀ ਕਿਰਪਾ ਨਾਲ ਅਸੀਂ ਐਵਰੀ ਸੈਕਿੰਡ ਆਫ ਦਾ ਟਾਈਮ ਮੈਥੋਂ ਜਿਹੜਾ ਹੈਗਾ ਉਹ ਵੇਸਟ ਨਹੀਂ ਹੋਣ ਦਾ, ਮੇਨ ਹਾਲ ਦਾ ਪ੍ਰੋਗਰਾਮ ਬੈਕ ਟੂ ਬੈਕ ਐਵਰੀ ਸੈਕਿੰਡ ਨਾਲ ਹੋਇਆ ਅੱਜ ਗੁਰੂ ਦੀ ਕਿਰਪਾ ਨਾਲ। ਪ੍ਰੋਗਰਾਮ 4-5-6 ਹੋ ਗਏ, ਅਤੇ ਇਹ ਤਾਂ ਹੋ ਸਕੇ ਕਿਉਂਕਿ ਆਪ ਸੰਗਤਾਂ ਦਾ ਸਹਿਯੋਗ ਸੀ। ਕਿਸੇ ਨੇ ਵੀ ਮੱਥੇ ਵੱਟ ਨਹੀਂ ਪਾਇਆ ਜਦੋਂ ਵੀ ਉਹਨੂੰ ਕਿਹਾ ਗਿਆ ਕਿ ਤੁਹਾਡਾ ਟਾਈਮ ਆਹ ਹੈਗਾ ਸੀ। ਥੋੜ੍ਹਾ ਬਹੁਤ ਅੱਗੇ ਪਿੱਛੇ ਅੱਧਾ ਘੰਟਾ ਕਈਆਂ ਦਾ ਅੱਗੇ ਪਿੱਛੇ ਕਰਨਾ ਪਿਆ ਸਾਨੂੰ, ਪਰ ਸਭ ਨੇ ਉਸ ਨੂੰ ਪ੍ਰਵਾਨ ਕੀਤਾ, ਕਿਸੇ ਨੇ ਵੀ ਸ਼ਿਕਾਇਤ ਨਹੀਂ ਕੀਤੀ, ਅਤੇ ਸਭ ਨੇ ਬੜੇ ਪ੍ਰੇਮ ਅਤੇ ਸਤਿਕਾਰ ਨਾਲ ਇਸ ਵਿੱਚ ਹਿੱਸਾ ਪਾ ਕੇ ਗੁਰੂ ਦੀਆਂ ਬਖਸ਼ਾਂ ਲਈਆਂ। ਸੋ ਗੁਰੂ ਕਿਰਪਾ ਕਰੇ ਆਪ ਸੰਗਤਾਂ ਨੂੰ, ਸਭ ਨੂੰ ਉਹ ਗੁਰੂ ਚੜ੍ਹਦੀਆਂ ਕਲਾਂ ਬਖਸ਼ਦਾ ਹੋਇਆ ਇਸੇ ਤਰ੍ਹਾਂ ਸੇਵਾ ਲੈਂਦਾ ਰਹੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਹੁਣ ਸ੍ਰੀ ਰਾਜ ਸਾਹਿਬ ਦੇ ਟਾਈਮ ਹੋ ਚੱਲੇ ਨੇ, 3 ਮਿੰਟ ਰਹਿੰਦੇ ਨੇ, ਆ ਜਾਣਾ ਉਹਨਾਂ ਨੇ ਹਾਂਜੀ ਪਾਠ ਕਰਨ। ਸੋ ਉਹਨਾਂ ਚਿਰ ਤੱਕ ਆਪ ਦੇਗ ਲੈ ਕੇ ਅਤੇ ਚਾਹ ਪਾਣੀ ਛਕਣ ਦੀ ਕਿਰਪਾ ਕਰਨੀ, ਲੰਗਰ ਛਕਣ ਦੀ ਕਿਰਪਾ ਕਰਨੀ। ਸਭ ਨੇ ਜਿਹਨਾਂ ਜਿਹਨਾਂ ਦੂਰੋਂ ਨੇੜ ਸੰਗਤਾਂ ਆਈਆਂ, ਸਭ ਨੂੰ ਬੇਨਤੀ ਹੈ ਜੀ ਪਰਿਵਾਰ ਵੱਲੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਮੇਰੀ ਕਿਹਾ ਬੰਦ ਬਾਬੀ ਤੇ ਕਰਾ
1: ਲਿਆ
0: ਥੋੜੀ ਕਿਰਪਾ ਹੋਈ ਥੋੜੀ ਕਿਰਪਾ ਹੋਈ
2: ਕਿਸੇ ਇੱਕ ਨੇ ਵੀ ਕਿਸੇ ਇੱਕ ਨੇ ਵੀ
0: ਅਸੀਂ ਸਾਰੇ ਠੀਕ ਹੈ ਜੋ ਜੀ ਆਵੇ ਤੋਂ ਰਾਜੀ ਜਾਵੇ ਜੀ ਠੀਕ ਹੈ ਜੀ ਧੰਨਵਾਦ ਚੰਗਾ ਬੰਦਾ

ਜਿਹੜਾ ਬਾਦਸ਼ਾਹ

ਸਤਨਾਮ ਵਾਹਿਗੁਰੂ ਸਾਹਿਬ ਜੀਓ। ਹਰ ਯੁਗ ਯੁਗ ਭਗਤ

ਰਾਗ ਆਸਾ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ

ਅਠ ਸਠਤੀ ਰਚਨਾਲੇ ਗਾਵਨ ਤੁਦਨਾ ਜੋਧ ਮਹਾਬਲਸੂਰਾ ਗਾਵਨ ਤੁਦਨਾ ਖਾਣੀ ਚਾਰੇ ਗਾਵਨ ਤੁਦਨੋ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਧਾਰੇ

ਮਹੱਲਾ ਪਹਿਲਾ ਆਖਾ ਜੀਵਾ ਵਿਸਰੈ ਮਰ ਜਾਉ ਆਖਣ ਔਖਾ ਸੱਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੁੱਖੈ ਖਾਏ ਚਲੀਐ ਦੂਖ।

ਜਾਤ ਖਸਮ ਵਿਸਾਰਹਿ ਤੇ ਕਮ ਜਾਤ ਨਾਨਕ ਨਾਵੈ ਬਾਜ ਸੁਨਾਤ ਰਾਗ ਗੁਜਰੀ ਮਹੱਲਾ ਚੌਥਾ।

ਵੀਰੇ ਕਿਰਮ ਸਤਿਗੁਰ ਸਰਨਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੁਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਹਿਰਾਸ ਰਹਾਓ

ਆਪੇ ਭੁਗਤਾ ਜੀ, ਹਾਂ ਤੁਧ ਬਿਨ ਅਵਰ ਨ ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣਾ। ਜੋ ਸੇਵਹਿ ਜੋ ਸੇਵਹਿ ਤੁਧ ਜੀ, ਜਨ ਨਾਨਕ ਤਿਨ ਕੁਰਬਾਣਾ। ਹਰ ਧਿਆਵਹਿ ਹਰ ਧਿਆਵਹਿ ਤੁਧ ਜੀ, ਸੇ ਜਨ ਜੁਗ ਮਹਿ ਸੁਖ ਵਾਸੀ।

ਤੂੰ ਸਭਨੀ ਧਿਆਇਆ, ਜਿਸ ਨੂੰ ਕਿਰਪਾ ਕਰਹੀ ਤਿਨ ਨਾਮ ਰਤਨ ਪਾਇਆ, ਗੁਰਮੁਖ ਲਾਧਾ ਮਨਮੁਖ ਗਵਾਇਆ, ਤੁਧੇ ਆਪ ਵਿਛੋੜਿਆ ਆਪ ਮਿਲਾਇਆ।

ਮੇਲ ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ ਜਿਸ ਨਾ ਤੂੰ ਜਾਣਾ ਹੀ ਸੋਈ ਜਨ ਜਾਣੇ ਹਰ ਗੁਣ ਸਦ ਹੀ ਆਖ ਵਖਾਣੇ

ਨਾਹੀ ਘਰ ਤੇਰੈ, ਘਰ ਤਾਂ ਤੇਰੈ ਸਭ ਕਿਛੁ ਹੈ, ਜਿਸ ਦੇਹ ਸੋ ਪਾਵੈ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੈ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹਿ ਨਾਨਕ ਸੱਚੇ ਸਾਹਿਬ, ਕਿਆ ਨਾਹੀ ਘਰ ਤੇਰੈ, ਸਾਚਾ ਨਾਮ ਮੇਰਾ ਆਧਾਰੂ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਂਤ ਸੁਖ ਮਨ ਆਇ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟਹੁ, ਜਿਸ ਦੀਆਂ ਇਹ ਵਡੇ ਆਈਆਂ, ਕਹਿ ਨਾਨਕ ਸੁਣਹੋ ਸੰਤੋ, ਸ਼ਬਦ ਧਰੋ ਪਿਆਰੂ, ਸਾਚਾ ਨਾਮ ਮੇਰਾ ਆਧਾਰੂ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ, ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤੈ ਸੁਖ ਹੋਆ, ਤਿਤ ਕਰ ਅਨਹਦ ਵਾਜੀ, ਅਨਦ ਸੁਨੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ, ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ, ਕਹਿ ਤੇ ਪਵਿੱਤ ਸਤਿਗੁਰ।

जिस सिमरत सुख होए सगले दुख जाहे। वाहिगुरु जी का खालसा वाह।

सुख कने कोई न जाने तुम राया ऊचे दे ऊचा भगवान सगल समय।

ਸਤਸੰਗ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਾਹਿਬ ਆਸ਼ਮਤੀ ਪਾਤਸ਼ਾਹ ਦਸਵੀਂ ਪ੍ਰਿਥਮ ਗੌਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆ ਹੈ ਫਿਰ ਅੰਕਿਤਪੁਰ ਤੇ ਅਮਰਦਾਸ ਰਾਮਦਾਸ ਸਿਵੇ ਸਹਾਇ ਅਰਜਨ ਹਰਗੋਬਿੰਦ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕਿਸ਼ਨ ਤਿਆਗ ਸਭ ਦੁੱਖ ਹੈ ਤੇਗ ਬਹਾਦਰ ਸਿਮਰ ਹੈ ਕਾਰਨ ਉਹਨੂੰ ਧਿਆਵਤਾ ਹੈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹ ਦੇ ਪਿਤਰਾਤਮਿਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਅਰਦਾ ਤੇ ਅੰਤਰ ਕੀ ਕਰ ਸਕਦੇ ਬੋਲੋ ਜੀ ਵਾਹਿਗੁਰੂ ਗਰੀਬਨ ਮਹਾਰਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ 40 ਮੁਕਤ ਹੱਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਚੱਕਿਆ ਦੇਈ ਚਲਾਈ ਤੇ ਵਾਹੀ ਦੇ ਕੇ ਜਿਹੜੀ ਕੀਤਾ ਉਹਦਾ ਪਿਆਰੇ ਸਚਿਆਰਿਆਂ ਦੀ ਕਮਾਈ ਦੱਸਦੇ ਅੰਦਰ ਕੀ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਹੇ ਸੀ ਦਿੱਤੇ ਬੰਦ ਬੰਦ ਕਟਵਾਏ ਕੋਪੜੀਆਂ ਲਵਾਈਆਂ ਚਰਖੜੀਆਂ ਵਿਚਾਰੇ ਆ ਨਹੀਂ ਨਚਰਾਏਗਾ ਗੁਰਦੁਆਰੇ ਸੇਵਾ ਤੇ ਕਰਵਾਈਆਂ ਕੀਤਾ ਧਰਮ ਨਹੀਂ ਆ ਰਿਹਾ ਸੀ ਕਿਸੇ ਦੇ ਕੇਸਾਂ ਸੁਰੱਖਿਆ ਸਿੰਘ ਦਵਾਇਆ ਤਿੰਨਾਂ ਦੀ ਕਮਾਈ ਦਾ ਧਿਆਨ ਦੇ ਕੇ ਬੋਲੋ ਜੀ ਵਾਹਿਗੁਰੂ ਪਹਿਲਾਂ ਤਖਤਾਂ ਗੁਰਦੁਆਰਾ ਦਾ ਧਿਆਨ ਦੇ ਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਹੈ ਜਿਤ ਆਵਣ ਕਾਸਤ ਕਾਸਰ ਸਿੱਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਚਾਰਦਾਰ ਚਰਿਆ ਹੈ ਦੇਹ ਦੇ ਕੀ ਫਤਿਹ ਬਿੰਦ ਕੀ ਪਹਿਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇਤ ਖਾਲਸਾ ਜੀ ਕੇ ਬੁਰਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਕਿਉਂਕਿ ਆ ਚੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਹਿ ਜਾਇਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮੱਧ ਉੱਚੀ ਮੱਧ ਫੜ ਕੇ ਰਾਖੇ ਆਪ ਵਾਹਿਗੁਰੂ ਗੁਰੂ ਜੀ ਬਨਵਾਜ ਪੰਥ ਸਦਾ ਸ਼ਾਹੀ ਦਤਾ ਜੀ ਗੁਰਦੁਆਰਾ ਨਿਰਕਾਣਾ ਸਾਹਿਬ ਪੰਜਾ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਹਨਾਂ ਤੋਂ ਆਪ ਦੇ ਪੰਥ ਨੂੰ ਛੋੜਿਆ ਗਿਆ ਹੈ ਉਹਨਾਂ ਦੇ ਖੁੱਲ੍ਹੇ ਦਰਸ਼ਨ ਦੀ ਰਾਤ ਨੂੰ ਸੇਵਾ ਸੰਭਾਲ ਦਿੱਤਾ ਆਪਣੇ ਖਾਲਸਾ ਜੀ ਨੂੰ ਬਖਸ਼ੋ ਇਹ ਨੋਟਿਆਂ ਦੀ ਓਟ ਗੁਰੂ ਨੇ ਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਦਤਾ ਜੀ ਦੋਏ ਕਰ ਜੋੜ ਕਰੋ ਅਰਦਾਸ ਤੁਸੀਂ ਭਾਵੇ ਤਾਂ ਨਿਰਾਸ ਇਹ ਗਰੀਬ ਨਵਾਜ ਜੀ ਆਜ ਜੀ ਦੇ ਚੰਨ ਕਾਮਨਾ ਦਰਦਾਸ ਨੇ ਆਜ ਬਖਸ਼ੋਈ ਅਬ ਜਾਣਾ ਪੁੱਤਰ ਗੁਰਬਾਣੀ ਸੁਖਮਣੀ ਸਾਹਿਬ ਸਬੂਰ ਪੜ ਦਿੱਤਾ ਇਸ ਵੇਲੇ ਸੰਧਿਆ ਸਮਾਂ ਜਾਣ ਕੇ ਆਪਦੇ ਚੰਨਾ ਸੋਧ ਦਰ ਰਹਿ ਰਾਤ ਸੰਤ ਪਾਠ ਕੀਤੇ ਨੀ ਕਿਰਪਾ ਕਰੋ ਭੂਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ ਪੜੀ ਹੋਈ ਬਾਣੀ ਸੋਧ ਕੇ ਸੱਚ ਖੰਡ ਪ੍ਰਵਾਨ ਗੁਰਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦੇ ਨਿਸ਼ਾਨ ਦੀ ਫਾਇਦਾ ਕਰੋ ਜੀ ਅੱਗੋ ਤੋਂ ਸੋਧ ਤੇ ਪਿੱਤਰ ਬਾਣੀ ਚਾਰੀ ਬਣ ਬੁੱਧੀ ਬਖਸ਼ਿਸ਼ ਕਰੋ ਵੀ ਮਹਾਰਾਜ ਇਸ ਖੁਸ਼ੀ ਵਿੱਚ ਆਪ ਦੀਆਂ ਬੱਚੀਆਂ ਦਾ ਹੱਥਾਂ ਵਿੱਚੋਂ ਪਿੱਤਰ ਕੜਾਪ ਸ਼ਾਦੀ ਦੇਗਾਂ ਤਿਆਰ ਕਰ ਹਾਲਤਾਰ ਆਪ ਜੀ ਭੋਗ ਲਾਓ ਸ਼ੀਰ ਪ੍ਰਸ਼ਾਦ ਸ਼ਾਹ ਸੰਗਤ ਦੀ ਰਚਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪ ਬਖਸ਼ਿਸ਼ ਕਰੋ ਦਤਾਰ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਪ੍ਰਦੇਸ਼ ਰੱਖਿਆ ਬਖਸ਼ਿਸ਼ ਕਰੋ ਜੀ ਗਰੀਬ ਨਵਾਜ ਆਪ ਦੀਆਂ ਬਖਸ਼ੀਆਂ ਦਾਤਾਂ ਦੇ ਲੰਗਰਾਂ ਚੁੱਟ ਸਵਾਰੀਆਂ ਪ੍ਰਵਾਨ ਕਰਨ ਦਤਾਰ ਆਪਦੇ ਜਾਣ ਨਾਲ ਸੇਵਾ ਕਰ ਰਹੇ ਸਾਰੇ ਟਹਿਰੀਏ ਸੰਗਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚੜ੍ਹਦੀ ਕਲਾ ਬਖਸ਼ੋ ਅਤੇ ਸਦਾ ਹੀ ਇਸੇ ਤਰ੍ਹਾਂ ਆਪਣੇ ਜਾਣ ਨਾਲ ਸੇਵਾ ਦੀ ਭਾਵਨਾ ਬਖਸ਼ ਕਰਪਾਲਤਾ ਕਰੋ ਗਰੀਬ ਨਵਾਜ ਅੰਮ੍ਰਿਤ ਵੇਲੇ ਤੋਂ ਲੈ ਕੇ ਦਾਤੇ ਆਈਆਂ ਸਾਫ਼ ਸੰਗਤਾਂ ਦੇ ਆਸੀਸ ਦਰ ਪ੍ਰਵਾਨ ਕਰੋ ਘੜੀਆਂ ਲੈ ਕੇ ਲਾਓ ਸੰਗਤਾਂ ਦਾ ਦਰ ਤੇ ਸਿਰ ਫਿਰ ਬੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਗੁਰੂ ਜੀ ਬੜਾ ਕਿਰਪਾ ਕਰੋ ਖਾਸ ਆਪਣ ਨੂੰ ਸਿੱਖ ਕੌਮ ਨੂੰ ਏਕਤਾ ਸਵਾਗ ਪਿਆਰ ਦੀ ਬਖਸ਼ਿਸ਼ ਕਰਕੇ ਸੱਚ ਸੰਦੋਸ਼ ਦਾਤ ਬਖਸ਼ੋ ਚਾਨਣਾ ਨਾਲ ਜੋੜੋ ਗੁਰਬਾਣੀ ਦਾ ਪਿਆਰ ਉੱਚ ਦਿੱਤਾ ਹਰ ਮੈਦਾਨ ਜਵਾਨ ਫਤਿਹ ਬਖਸ਼ ਪਾਲਤਾ ਕਰੋ ਜੀ ਗਰੀਬ ਨਵਾਜ ਦੂਰ ਦੁਰਾਡੇ ਕਾਰਨ ਬੈਠੀਆਂ ਲਾਈਫ ਤੱਕ ਕੀਤੇ ਸ਼ਰਮ ਕਰ ਰਹੀਆਂ ਸਾਰੀ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਚੋ ਘੜੀਆਂ ਲੈ ਕੇ ਲਾਓ ਦਾਰਾ ਨੂੰ ਬਖਸ਼ੇ ਗਰੀ ਸੰਗਤ ਨੂੰ ਬਖਸ਼ੇ ਨੇ ਸੰਗਤਾਂ ਆਪਦੇ ਚਾਨਣਾ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਹਾਂ ਬੇਹਦ ਮਾਇਆ ਗੁਰੂ ਘਰ ਨੂੰ ਗੁਰੂ ਘਰ ਸੇਵਾ ਸਿੰਘਾਂ ਦਰ ਸੰਗਤਾਂ ਮਾਇਆ ਭੇਟਾ ਕਰ ਹੀ ਚਾਨਣਾ ਪ੍ਰਵਾਨ ਕਰੋ ਬਖਸ਼ਾ ਦੇ ਸਫਾਈਆਂ ਸਾਹਿਬ ਦੀਆਂ ਕਮਾਈਆਂ ਸਫਲ ਕਰੋ ਘਰ ਗਾਹ ਦੇ ਬਖਸ਼ਾ ਦਾਰ ਸਾਰ ਸੰਗਤਾਂ ਦੀਆਂ ਸ਼ੁਭ ਕਾਮਨਾਵਾਂ ਸਰਮਾਂ ਪੂਰੀਆਂ ਕਰੋ ਜੀ ਮਿਹਨਤ ਕਰਿਆ ਹੋ ਸੇਵਾ ਪ੍ਰਵਾਨ ਕਰੋ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ ਪਿੱਤਰੋ ਕੋ ਨਵੀਂ ਬਖਸ਼ੇ ਪ੍ਰੰਤ ਅੱਜ ਦੇ ਸ਼ਾਮਾਂ ਦੀ ਕਥਾ ਕੀ ਦਰਬਾਰ ਜਮਤਾ ਵਾਸੀ ਆਗਾ ਬਖਸ਼ੋ ਰਹਿੰਦੇ ਘਰ ਸਵਾਰ ਕੇ ਚੰਨਾ ਸਵਾਦੀ ਬਣਾਓ ਸ਼ਹੀ ਪਿਆਰੇ ਮੇਰੇ ਜਿਹੜਾ ਵਿਆਹ ਦਾ ਨਾਮ ਦਿੱਤਾ ਹੋਇਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਬਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਾਈ ਅਕਾਲ ਕੇ ਤਵੀ ਚਲਾਯੋ ਸਾਹਿਬ ਸਿੱਖਣ ਗੁਰੂ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਬੋਝ ਹੈ ਖੋਜ ਸ਼ਬਦ ਮਹਿਲ ਰਾਜ ਕਰੇਗਾ ਖਾਲਸਾ ਆਗੀ ਰਹੇ ਨਾ ਕੋ ਖੁਆਰ ਹੋਏ ਸਾ ਮਿਲੇਂਗੇ ਬਜੇ ਸ਼ਰਨ ਜੋ
ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਉਤਰੇ ਪਾ ਜੋ ਚੜ੍ਹਦਾ ਕਰ ਸੇਵ ਦੇ ਗੁਰੂ ਪਾਰ ਉਤਾਰਨ ਹਾ ਖੰਡਾ

ਸਤਨਾਮ ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।

ਗੁਰੂ ਸਵਾਰੀ ਸੰਗਤ ਜੀ ਜਿੰਨੇ ਮਾਈ ਭਾਈ ਗੁਰਸਿੱਖ ਗੁਰੂ ਦਰਬਾਰ ਵਿੱਚ ਜੁੜ ਬੈਠੇ ਹੋ, ਦੂਰ ਦਰੇਡੇ ਘਰਾਂ ਵਿੱਚ ਗੁਰੂ ਕੀ ਅੰਮ੍ਰਿਤ ਬਾਣੀ ਦਾ ਆਨੰਦ ਪ੍ਰਾਪਤ ਕਰਦੇ ਨੇ, ਆਓ ਸਾਰੀ ਸੰਗਤ ਰਲ ਮਿਲ ਕਰਕੇ ਪੂਰਿਆਂ ਗੁਰਾਂ ਨੂੰ ਸੀਸ ਚੁਕਾ ਕੇ ਰਸਨਾ ਪਵਿੱਤਰ ਕਰੀਏ। ਪਿਆਰ ਸਹਿਤ ਆਖੋ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਪਤਤ ਪਾਵਨ ਦਇਆ ਸਿੰਧ ਕਿਰਪਾ ਨਿਧ ਰੂਹਾਨੀਅਤ ਦੇ ਭੰਡਾਰ ਗੁਰੂ ਗਰੀਬ ਨਿਵਾਜ ਰਾਜਾਨ ਰਾਜ ਪਹਾਨਹਾਨ ਪਹਾਣ ਦੀਵਾਨ ਦੇਵ ਉਪਮਾ ਮਹਾਨ ਪੂਰੇ ਸਤਿਗੁਰੂ ਜਗਤ ਗੁਰੂ ਵਾਲੀਏ ਕੁਲ ਆਲਮ ਜੁਗ ਹੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਜਗਦੀ ਜੋਤ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰੂ ਕੀ ਸਾਜੀ ਅਤੇ ਨਿਵਾਜੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਅਤਿ ਸਤਿਕਾਰਯੋਗ ਸਾਧ ਸੰਗਤ ਜੀਓ ਸਰਬੱਤਰ ਮਾਈ ਭਾਈ ਗੁਰਸਿੱਖ ਬਹੁਤ ਵੱਡਿਆਂ ਭਾਗਾਂ ਵਾਲੇ ਨੇ ਰੋਜ਼ਾਨਾ ਦੇ ਨੇਮੀ ਅਤੇ ਪ੍ਰੇਮੀ ਗੁਰੂ ਦਰਬਾਰ ਦੀ ਹਾਜ਼ਰੀ ਭਰ ਕੇ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਸਰਵਣ ਕਰਕੇ ਬਖਸ਼ੇ ਹੋਏ ਜ਼ਿੰਦਗੀ ਦੇ ਸਵਾਸਾਂ ਪਲਾਂ ਨੂੰ ਗੁਰੂ ਸਵਾਰੇ ਗੁਰਸਿੱਖ ਸਫਲ ਬਣਾਉਣ ਦਾ ਸਫਲ ਯਤਨ ਕਰਦੇ ਨੇ। ਇੱਕ ਵਾਰ ਸਾਰੀ ਸੰਗਤ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਜਿਸ ਵੇਲੇ ਗੁਰੂ ਦਾ ਸਿੱਖ ਆਪਣੇ ਘਰ ਤੋਂ ਕਦਮ ਕਦਮ ਤੁਰਦਾ ਹੈ, ਭਾਵਨਾ ਵਿੱਚ ਹੈ, ਪ੍ਰੀਤ ਵਿੱਚ ਹੈ, ਤਾਂ ਮੇਰੇ ਗਰੀਬ ਨਿਵਾਜ ਆਏ ਹੋਏ ਸਿੱਖ ਨੂੰ ਕਰੋੜਾਂ ਕਦਮ ਅੱਗੋਂ ਲੈਂਦੇ ਨੇ। ਫਿਰ ਆਇਆ ਹੋਇਆ ਗੁਰੂ ਦਾ ਸਿੱਖ ਭਾਵਨਾ ਦੇ ਵਿੱਚ ਕੁਝ ਵੀ ਭੇਟਾ ਕਰ ਦੇਵੇ, ਚਾਹੇ ਕੌਡੀ ਭੇਟਾ ਕਰ ਦੇਵੇ, ਚਾਹੇ ਵੱਡੇ ਪਦਾਰਥ ਕਰ ਦੇਵੇ, ਪਰ ਭਾਵਨਾ ਜ਼ਰੂਰੀ ਹੈ। ਭਾਵਨਾ ਦੇ ਵਿੱਚ ਕੀਤੀ ਹੋਈ ਭੇਟਾ ਜਿਹੜੀ ਹੈ ਉਹ ਗੁਰੂ ਦਰ ਤੇ ਪ੍ਰਵਾਨ ਹੈ। ਫਿਰ ਆਏ ਹੋਏ ਸਿੱਖ ਨੂੰ ਮੇਰੇ ਗਰੀਬ ਨਿਵਾਜ ਉਸ ਦੀ ਹਿਰਦੇ ਰੂਪੀ ਝੋਲੀ ਦੇ ਵਿੱਚ ਸ਼ਬਦ ਗੁਰੂ ਦੀ ਦਾਤ ਬਖਸ਼ਿਸ਼ ਕਰਦੇ ਨੇ। ਜਦੋਂ ਪਿਆਰੇ ਗੁਰਸਿੱਖ ਨੂੰ ਗੁਰੂ ਦਾ ਸ਼ਬਦ ਪ੍ਰਾਪਤ ਹੋ ਜਾਂਦਾ ਹੈ, ਫਿਰ ਉਸ ਪਿਆਰੇ ਗੁਰਸਿੱਖ ਦੇ ਅੰਦਰੋਂ ਆਪ ਮੁਹਾਰੇ ਬੋਲ ਆਉਂਦੇ ਨੇ, ਗੁਰੂ ਬੇਅੰਤ ਹੈ, ਗੁਰੂ ਬੇਅੰਤ ਹੈ, ਗੁਰੂ ਨੂੰ ਮੇਰੀ ਨਮਸਕਾਰ ਹੈ, ਨਮਸਕਾਰ ਹੈ, ਨਮਸਕਾਰ ਹੈ। ਸ਼੍ਰੀ ਮਾਨ ਭਾਈ ਗੁਰਦਾਸ ਸਾਹਿਬ ਜੀ ਨੇ ਬੜੇ ਸੋਹਣੇ ਬੋਲ ਲਿਖੇ ਨੇ। ਉਹ ਕਹਿੰਦੇ ਚਰਨ ਸ਼ਰਨ ਗੁਰ ਇੱਕ ਪੈਂਡਾ ਜਾਏ ਚੱਲ। ਫਿਰ ਅਰਜ ਕਰਾਂ ਚਰਨ ਸ਼ਰਨ ਗੁਰ ਇੱਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਇੱਕ ਵਾਰ ਸਤਿਗੁਰ ਮੰਤਰਨ ਸਿਮਰਨ ਮਾਤਰ ਸਿਮਰਨ ਤਾਂ ਹੀ ਬਾਰੰਗਾਰ ਗੁਰ ਹੇਤ ਹੈ। ਜਦੋਂ ਸਤਿਗੁਰੂ ਜੀ ਦੀ ਸਿੱਖ ਦੀ ਝੋਲੀ ਵਿੱਚ ਸਿਮਰਨ ਪਾਉਂਦੇ ਨੇ ਤਾਂ ਸਤਿਗੁਰੂ ਮਹਾਰਾਜ ਕਹਿੰਦੇ ਇਸ ਸ਼ਬਦ ਦਾ ਬਾਰ ਬਾਰ ਜਪ ਕਰਨਾ ਹੈ। ਇਹਨਾਂ ਬੋਲਾਂ ਨੂੰ ਤਾਂ ਗੁਰੂ ਸਵਾਰੀ ਸੰਗਤ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸੁਖਮਨੀ ਸਾਹਿਬ ਜੀ ਦੇ ਵਿੱਚ ਬਖਸ਼ਿਸ਼ ਕੀਤੀ ਹੈ। ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹੋ ਮਨ ਤਨ ਤ੍ਰਪੀਐ। ਬਾਰ ਬਾਰ ਸ਼ਬਦ ਅਭਿਆਸ ਕਰਦਿਆਂ
मन की तृप्ति हो जाती है, भाव के मन संतोख आ जाता है, अंदर सहज आ जाता है, मन की भड़कना जड़ी है, दौड़ जड़ी है, वह गुरु शब्द द्वारे खालसा जी मिट जाती है। सिमरन विच ऐसियां बरकतां हुंदियां ने। सोढ़ी सुल्तान जी के अमृत बचन है, जह हर सिमरन भया तह उपाध गत कीनी। जिथे सिमरन आ जाता उथे आधिया उपाधियां खत्म हो जाएं ने, उथे सुखां की प्राप्ति हो जाती है। जह हर सिमरन भया तह उपाध गत कीनी। और नाल ही यह बख्शिश कर दिती, वड भागी हर जपना। वड्डिया भागा तो बिना गुरु की संगत नहीं है, वड्डिया भागा तो बिना गुरु का शब्द नहीं है। वड भागी हर जपना, जन नानक कौ गुर एह मत दीनी, जप हर भवजल तरना। एक बार सतगुर मंत्रण सिमरन मात्र, सिमरन ताही बारंग बार गुर हेत है। पहावनी भगत पाए कौडी अगर भाग राखे, ताही गुर सर्ब निधान दान देत है। सतगुर दया निध, सतगुरु जी दया दे समुंदर ने। सतगुर दया निध महिमा अगाध बोध, नमो नमो नमो नमो, नेत नेत नेत है। तुसी बहुत ही वड्डिया भागों वाले गुरसिख, रुझेव्या भरी जिंदगी चो समय चो समा कढ करके रोजाना शब्द गुरु की पावन हजूरी अंदर आके जुड़ जाते हो। सिखो शब्द प्यारे हो, जन्म मरण की टेक, मुख उजल सदा सुखी, नानक सिमरत एक। गुरु सवारे गुरु के कीर्तनिया पासों अमृत बाणी का कीर्तन सरवण कर रहे सी। हर जो राख लियो पत मेरी, जम को त्रास भयो उर अंतर, शरण गही कृपा निध तेरी, महा पतत मुगद लोभी फुन, करत पाप अभारा, पै मरबे को बिसरत नाहिन, तेह चिंता तन जारा, किए उपा मुक्त के कारण, दह दिस को उठत हया, घट ही पीतर बसे नरंजन, ताको मरम न पाया, नाहिन गुण नाहिन कछ जप तप, कौन करम अब कीजै, नानक हार परयो सरनागत, अपाए दान प्रभ दीजे। तुहाडे चरणा दी शरण विच आ गए हैं गरीब निवाज जी, निरपैता दा दान बख्शो। गुरु की कृपा है, लड़ीवार गुरु शब्द नाल रोजाना सांझ बनदी है। गुरु सवारी संगत जी अज दे अमृत बचन आदि गुरु ग्रंथ साहिब महाराज जी दे पावन अंग 1280 ते सतगुरां दा शब्द सुभाईमान है। पहले दो श्लोक तीसरे पातशाह धन गुरु अमरदास महाराज जी बख्शिश करते ने। पौड़ी विच धन गुरु नानक देव महाराज जी की अपार बख्शिश वर्तनी है। गुरु बख्शिश करे, आओ अज दे अमृत बचना नाल सांझ करिए जी। श्लोक महला तीजा। तीसरे पातशाह धन गुरु अमरदास महाराज जी, गुर अमरदास परसी है, पोहवे पातक बिनासा। गुर अमरदास परसी है, सिद्ध साधक आसास है। गुर अमरदास परसी है, ध्यान लहिया भाव मुके। गुर अमरदास परसी है, अभाव लभ गह चुके। एक बिन दुगण जा तो रह, जासो मंत्र मानवे लह, जाल पा पदार्थ इतड़े, गुर अमरदास डिठ है मिले। जाल पट कहिंदा है, धन गुरु अमरदास महाराज जी आप जी का नाम लैण दा सदका सारे पदार्थ जड़े प्राप्त हो जाते ने। गरीब निवाज कृपा करते

ਊਨ ਮਦਰਥ ਹੈ ਝੁੱਕ ਝੁੱਕ ਕੇ, ਜਿਵੇਂ ਬੱਦਲ ਨਿਓ ਨਿਓ ਕੇ ਮੀਂਹ ਵਰਸਾਉਂਦਾ। ਕਹਿੰਦੇ ਜੀ ਬੱਦਲ ਬੜੇ ਨੀਵੇਂ ਆਏ ਹੋਏ ਨੇ, ਮੌਲੇ ਧਾਰ ਮੀਂਹ ਪਵੇਗਾ। ਜਦੋਂ ਮੌਲੇ ਧਾਰ ਮੀਂਹ ਪਵੇਗਾ ਤਾਂ ਸਾਰੀ ਧਰਤੀ ਜਿਹੜੀ ਹਰੀ ਭਰੀ ਹੋ ਜਾਵੇਗੀ ਝੁੱਕ ਝੁੱਕ ਕੇ। ਗੁਰੂ ਰੂਪ ਬੱਦਲ ਜਿਹੜਾ ਹੈ ਉਹ ਤੇ ਹਮੇਸ਼ਾ ਝੁੱਕ ਝੁੱਕ ਕੇ ਨਾਮ ਜਲ ਦੀ ਵਰਖਾ ਕਰ ਰਿਹਾ ਹੈ, ਪਰ ਜਿਸ ਹਿਰਦੇ ਰੂਪੀ ਧਰਤੀ ਤੇ ਗੁਰੂ ਦਾ ਨਾਮ ਰੂਪੀ ਬੱਦਲ ਦਾ ਛਿਟਕਾ ਹੋਵੇਗਾ, ਮੀਂਹ ਪਵੇਗਾ, ਹਰਿਆ ਤਾਂ ਉਹੀ ਹੋਵੇਗਾ। ਤਾਂ ਮਹਾਰਾਜ ਕਹਿੰਦੇ ਨੇ ਅਵਰ ਕਰਿੰਦਾ ਵਨ, ਜਦੋਂ ਮੀਂਹ ਪੈਂਦਾ ਹੈ ਵਨ ਜਿੰਨੀ ਬਨਸਪਤੀ ਹਰੀ ਭਰੀ ਹੋ ਜਾਂਦੀ ਹੈ। ਹਾਂ ਜਿਸ ਵੇਲੇ ਉਪਦੇਸ਼ ਰੂਪੀ ਮੀਂਹ ਪੈਂਦਾ ਹੈ ਤਾਂ ਜੀਵ ਦਾ ਹਿਰਦਾ ਜਿਹੜਾ ਉਹ ਖਿੜ ਜਾਂਦਾ ਹੈ, ਧਰਤੀ ਜਿਹੜੀ ਹਿਰਦੇ ਰੂਪੀ ਧਰਤੀ ਉਹਦੇ ਵਿੱਚ ਆਨੰਦ ਆ ਜਾਂਦਾ। ਹਾਂ ਜੇ ਸੁੱਕੀ ਧਰਤੀ ਹੋਵੇ ਉਹਦੇ ਵਿੱਚ ਬੀਜਿਆ ਹੋਇਆ ਬੀਜ ਕਦੇ ਉੱਗਦਾ ਨਹੀਂ ਹੈ। ਇੱਕ ਗੱਲ ਚੇਤਾ ਹੋਰ ਵੀ ਰੱਖੋ, ਅਗਰ ਜੇ ਬਹੁਤੀ ਗਿੱਲੀ ਹੋਵੇ ਉਹਦੇ ਵਿੱਚ ਵੀ ਬੀਜ ਉੱਗਦਾ ਨਹੀਂ, ਉਹ ਵਿੱਚੇ ਗਲ ਜਾਂਦਾ ਹੈ। ਬੀਜ ਪਾਉਣ ਲੱਗਾ ਜ਼ਿਮੀਂਦਾਰ ਦੋ ਗੱਲਾਂ ਦਾ ਬੜਾ ਖਿਆਲ ਰੱਖਦਾ ਹੈ, ਇੱਕ ਬਹੁਤੀ ਗਿੱਲ ਵੀ ਨਹੀਂ ਚਾਹੀਦੀ ਤੇ ਬਹੁਤੀ ਸੁੱਕੀ ਵੀ ਨਹੀਂ ਚਾਹੀਦੀ। ਉਹਦਾ ਜਿਹੜਾ ਤਾਲਮੇਲ ਹੈ ਉਹ ਬਿਲਕੁਲ ਇੱਕ ਬਰਾਬਰ ਹੋਵੇ ਤਾਂ ਪਾਇਆ ਹੋਇਆ ਬੀਜ ਜਿਹੜਾ ਹੈ ਅੱਜ ਬੀਜੋਗੇ ਤੇ ਹੋ ਸਕਦਾ ਤੀਜੇ ਦਿਨ ਚੌਥੇ ਦਿਨ ਨੂੰ ਥੋੜਾ ਥੋੜਾ ਉੱਗ ਜਾਂਦਾ ਹੈ। ਤਾਂ ਮਹਾਰਾਜ ਕਹਿੰਦੇ ਨੇ ਇਸ ਕਰਕੇ ਮਨੁੱਖ ਜਨਮ ਜਿਹੜਾ ਹੈ ਇਹ ਨਾਮ ਦੀ ਵੱਤ ਲੱਗੀ ਹੋਈ ਹੈ। ਵੱਤ ਲੱਗੀ ਸੱਚੇ ਨਾਮ ਕੀ, ਜੋ ਬੀਜੈ ਸੋ ਖਾਏ। ਇਹ ਵੱਤ ਲੱਗੀ ਹੋਈ ਹੈ, ਜਿਹੜਾ ਇਹਦੇ ਵਿੱਚ ਬੀਜ ਪਾ ਦੇਵੇਗਾ ਪਾਤਸ਼ਾਹ ਜੀ ਕਹਿੰਦੇ ਫਿਰ ਪ੍ਰਾਪਤੀ ਹੋ ਜਾਵੇਗੀ, ਹਰਿਆ ਭਰਿਆ ਹੋ ਜਾਵੇਗਾ। ਪਰ ਮਹਾਰਾਜ ਕਹਿੰਦੇ ਕਿਆ ਜਾਣਾ ਕਿ ਤਿਸ ਸਾਹਸਿਓ ਕੇਵ ਰੈਸੀ ਰੰਗ, ਪਰ ਮੇਰੇ ਸ਼ਾਹ ਪ੍ਰਮਾਤਮਾ ਦੀ ਕਿਰਪਾ ਕਿਸ ਤੇ ਵਰਤਦੀ ਹੈ। ਕਿਉਂਕਿ ਕਿਰਪਾ ਤਾਂ ਵਰਤ ਰਹੀ ਹੈ ਪਰ ਲੈਣ ਵਾਲੇ ਬਹੁਤੇ ਨਹੀਂ ਹੋਇਆ ਕਰਦੇ। ਸਭਨਾ ਉਪਰ ਨਦਰ ਪ੍ਰਭ ਤੇਰੀ, ਕਿਸੇ ਥੋੜੀ ਕਿਸੇ ਹੈ ਕਨੇਰੀ। ਇੱਕ ਗੱਲ ਜ਼ਰੂਰ ਹੈ, ਜਿਹੜਾ ਗੁਰੂ ਦੇ ਲੜ ਲੱਗਾ ਰਹਿੰਦਾ ਹੈ ਉਹਦੇ ਤੇ ਗੁਰੂ ਦੀ ਕਿਰਪਾ ਵਰਤ ਜਾਂਦੀ ਹੈ, ਗੁਰੂ ਦੀ ਕਿਰਪਾ ਵਰਤ ਜਾਂਦੀ। ਅੱਜ ਨਹੀਂ ਕੱਲ, ਕੱਲ ਨਹੀਂ ਕੱਲ ਵਰਤੇਗੀ ਕਿਰਪਾ। ਤੁਹਾਡੇ ਨਾਲ ਇੱਕ ਛੋਟੀ ਜਿਹੀ ਗਾਥਾ ਸਾਂਝੀ ਕਰਾਂ। ਧੰਨ ਗੁਰੂ ਅਮਰਦਾਸ ਮਹਾਰਾਜ ਕਿਰਪਾਲੂ ਦਾ ਤਾਰ ਜੀ ਸ਼੍ਰੀ ਗੋਇੰਦਵਾਲ ਸਾਹਿਬ ਜੀ ਦੀ ਪਾਵਨ ਧਰਤੀ ਤੇ ਰਹਿੰਦੇ ਨੇ, ਬੇਅੰਤ ਸੰਗਤਾਂ ਦੂਰ ਦਰੇਡਿਆਂ ਤੋਂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰਸ਼ਨ ਦੀਦਾਰਿਆਂ ਨੂੰ ਆਉਂਦੇ ਨੇ। ਤੁਸੀਂ ਇਸ ਗੱਲ ਤੋਂ ਵੀ ਬਹੁਤ ਭਲੀ ਪ੍ਰਕਾਰ ਜਾਣੂਗੋ ਵੀ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਘਰ ਲੰਗਰ ਦੀ ਬਹੁਤ ਵੱਡੀ ਮਹਾਨਤਾ ਹੀ ਹੈ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਪਹਿਲਾਂ ਪੰਗਤ ਫਿਰ ਸੰਗਤ। ਜੋ ਵੀ ਮਾਈ ਭਾਈ ਆਉਂਦਾ ਲੰਗਰ ਵਿੱਚੋਂ ਪ੍ਰਸ਼ਾਦਾ ਛਕਦਾ ਹੈ, ਪਰ ਕਈ ਸਿੱਖ ਛਕਣ ਵਾਸਤੇ ਕਈ ਟਹਿਲ ਕਰਨ ਵਾਸਤੇ ਆਉਂਦੇ ਨੇ। ਜਿਸ ਵੇਲੇ ਤੁਸੀਂ ਤਲਵੰਡੀ ਚੌਧਰੀਆਂ ਦਰਿਆ ਤੋਂ ਪਰਲੇ ਪਾਸੇ ਨਗਰ ਹੈ ਉਸ ਨਗਰ ਵਿੱਚ ਜਾਂਦੇ, ਉੱਥੋਂ ਦਾ ਇੱਕ ਸਿੱਖ ਵਿਚਾਰਾ ਗਰੀਬ ਜਿਹਦੀ ਇੱਕ ਲੱਤ ਕੰਮ ਨਹੀਂ ਕਰਦੀ, ਡੰਡੇ ਦੇ ਨਾਲ ਡਾਂਗ ਦੇ ਨਾਲ ਜਿਹਨੂੰ ਸੋਟਾ ਕਹਿ ਦਈਏ ਉਹਦੇ ਨਾਲ ਤੁਰਦਾ ਹੈ, ਪਰ ਦੁਪਹਿਰ ਦੇ ਸਮੇਂ ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਲੰਗਰ ਪ੍ਰਸ਼ਾਦਾ ਛਕਦੇ ਨੇ ਤਾਂ ਮਹਾਰਾਜ ਦੇ ਲੰਗਰ ਛਕਣ ਤੋਂ ਪਹਿਲਾਂ ਇਹ ਆਇਆ ਹੋਇਆ ਗੁਰਸਿੱਖ ਮਹਾਰਾਜ ਵਾਸਤੇ ਰੋਜ਼ਾਨਾ ਦਹੀਂ ਦਾ ਕੌਲ ਲੈ ਕੇ ਆਉਂਦਾ ਹੈ, ਭਾਵਨਾ ਨਾਲ ਲਿਆਉਂਦਾ ਹੈ। ਤਾਂ ਮਹਾਰਾਜ ਜਿੰਨਾ ਚਿਰ ਉਹ ਦਹੀਂ ਦਾ ਕੌਲ ਲੈ ਕੇ ਪਹੁੰਚ ਨਹੀਂ ਜਾਂਦਾ ਉਹਨਾਂ ਚਿਰ ਪ੍ਰਸ਼ਾਦਾ ਨਹੀਂ ਸੀ ਛਕਦੇ, ਉਹਨੂੰ ਉਡੀਕਦੇ ਸਨ, ਕਿਉਂਕਿ ਸਿੱਖ ਦੀ ਭਾਵਨਾ ਨੂੰ ਗੁਰੂ ਭਾਗ ਲਾਉਂਦੇ ਨੇ, ਰੋਜ਼ਾਨਾ ਦਾ ਸਿੱਖ ਦਾ ਨੇਮ ਹੈ। ਇੱਕ ਦਿਨ ਦੀ ਵਾਰਤਾ ਹੈ, ਸਿੱਖ ਦਹੀਂ ਲਈ ਆ ਰਿਹਾ, ਲੇਟ ਹੋ ਗਿਆ। ਅਚਾਨਕ ਕੀ ਹੋਇਆ, ਇੱਕ ਚੌਧਰੀ ਨੇ ਪਿਆਰੇ ਗੁਰਸਿੱਖ ਦੀ ਜਿਹੜੀ ਡਾਂਗ ਸੀ ਜਿਹਦੇ ਸਹਾਰੇ ਨਾਲ ਚੜਦਾ ਸੀ ਉਹਦੀ ਖੋਹ ਲੈਣਾ ਕੀਤੀ। ਉਹ ਡਾਂਗ ਸੋਟਾ ਖੋਹ ਕੇ ਸਿੱਖ ਨੂੰ ਇਹ ਗੱਲ ਕਹਿੰਦਾ ਹੈ ਵੀ ਜਿਸ ਗੁਰੂ ਦੇ ਕੋਲ ਜਾਂਦਾ ਹੈ ਤੂੰ ਗੁਰੂ ਦੀਆਂ ਬਾਤਾਂ ਬੜੀਆਂ ਪਾਉਣਾ ਹੈ, ਗੁਰੂ ਦੀ ਵਡਿਆਈ ਬੜੀ ਵੱਡੀ ਕਰਦਾ ਹੈ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੈ, ਗੁਰੂ ਤੇਰੇ ਤੇ ਮਿਹਰਬਾਨ ਨਹੀਂ ਹੁੰਦਾ, ਊਨਵ ਆਇਆ ਉਹ ਝੁੱਕ ਝੁੱਕ ਕੇ ਤੇਰੇ ਤੇ ਕਿਰਪਾ ਨਹੀਂ ਕਰਦਾ। ਸਿੱਖ ਕਹਿੰਦਾ ਕਾਹਦੀ ਕਿਰਪਾ? ਕਹਿਣ ਲੱਗਾ ਇੱਕ ਲੱਤ ਤੇਰੀ ਕੰਮ ਕਰਦੀ ਹੈ, ਇੱਕ ਲੱਤ ਤੇਰੀ ਕੰਮ ਹੀ ਨਹੀਂ ਕਰਦੀ, ਸਰੀਰ ਤੇਰਾ ਰੋਗੀ ਹੈ, ਤੂੰ ਰੋਜ਼ਾਨਾ ਗੁਰੂ ਦੀ ਟਹਿਲ ਕਰਦਾ ਹੈ, ਤੂੰ ਰੋਜ਼ਾਨਾ ਗੁਰੂ ਕੋਲ ਜਾਂਦਾ ਹੈ ਕਿ ਗੁਰੂ ਤੇਰੋ ਠੀਕ ਨਹੀਂ ਕਰਦਾ? ਕਈਆਂ ਦਾ ਸਵਾਲ ਪੈਦਾ ਹੋ ਜਾਂਦਾ ਹੈ ਵੀ ਰੋਜ਼ ਗੁਰੂ ਕੋਲ ਆਉਂਦਿਆਂ ਗੁਰੂ ਦੇ ਰੋਗ ਤੇ ਨਹੀਂ ਬਖਸ਼ਦਾ, ਗੁਰੂ ਸਾਡੀ ਆਹ ਕਾਮਨਾ ਨਹੀਂ ਕਰਦਾ।
ਸਿੱਖ ਨੇ ਬੜੇ ਲਿਹਾਜੇ ਵਿੱਚ ਬਚਨ ਕੀਤਾ, ਕਹਿਣ ਲੱਗਾ ਅੱਜ ਤੱਕ ਮੈਂ ਗੁਰੂ ਨੂੰ ਬੇਨਤੀ ਨਹੀਂ ਕੀਤੀ, ਪਰ ਮੇਰੀ ਬੇਨਤੀ ਕਰਨ ਤੋਂ ਬਿਨਾਂ ਗੁਰੂ ਸਭ ਕੁਝ ਜਾਣਦਾ ਹੈ, ਵਿਨ ਬੋਲਿਆ ਸਭ ਕੁਛ ਜਾਣਦਾ, ਮੇਰੇ ਕਹਿਣ ਤੋਂ ਬਿਨਾਂ ਵੀ ਗੁਰੂ ਜਾਣਦਾ ਹੈ, ਪਰ ਜਿੱਦਣ ਮੇਰੇ ਗੁਰੂ ਦੀ ਮੌਜ ਆ ਗਈ ਉਦਣ ਬਖਸ਼ਿਸ਼ ਵਰਤ ਜਾਵੇਗੀ, ਮੈਂ ਤਾਂ ਗੁਰੂ ਨਾਲ ਜੁੜਿਆ ਹੋਇਆ ਹੈ। ਹਰ ਸਿਉਂ ਜੁੜੇ ਤਾਂ ਸਭ ਕੋ ਮੀਤ, ਜਿਸ ਤੂੰ ਆਵੇ ਚਿੱਤ ਤਿਸ ਨੂੰ ਸਦਾ ਸੁੱਖ, ਜਿਸ ਤੂੰ ਆਵੇ ਚਿੱਤ ਤਿਸ ਜਮ ਨਾ ਹੀ ਦੁੱਖ, ਜਿਸ ਤੂੰ ਆਵੇ ਚਿੱਤ ਤਿਸ ਕੇ ਕਾੜਿਆ, ਜਿਸ ਦਾ ਕਰਤਾ ਮਿੱਤਰ ਸਭ ਕਾਜ ਸਵਾਰ ਹੈ। ਉਹਦੇ ਕਾਰਜ ਸਾਰੇ ਸਵਰ ਜਾਂਦੇ ਨੇ। ਉਸ ਚੌਧਰੀ ਨੇ ਸਿੱਖ ਦੀ ਡਾਂਗ ਜਿਹੜੀ ਖੋਹ ਲਈ ਹੈ। ਸਿੱਖ ਵਾਰ ਵਾਰ ਉਹਨੂੰ ਪੁਕਾਰ ਕਰਕੇ ਕਹਿੰਦਾ ਹੈ ਮੈਂ ਲੇਟ ਹੋ ਰਿਹਾ, ਮੇਰੀ ਡਾਂਗ ਦੇ ਡਾਂਗ ਤੋਂ ਬਿਨਾਂ ਤੁਰਿਆ ਨਹੀਂ ਜਾਂਦਾ। ਇੱਧਰ ਗੁਰੂ ਸਵਾਰੀ ਸੰਗਤ ਜੀ ਘੜਿਆਲ ਖੜਕ ਗਿਆ, ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਆਪ ਪੰਗਤ ਦੇ ਵਿੱਚ ਸੁਭਾਈ ਮਾਣ ਹੋ ਗਏ ਨੇ, ਲੰਗਰ ਪਰੋਸੇ ਗਏ ਨੇ, ਪਰ ਦੇਖੋ ਮੇਰੇ ਸਤਿਗੁਰੂ ਮਹਾਰਾਜ ਦਾ ਸਿੱਖ ਨਾਲ ਕਿੰਨਾ ਕੁ ਪਿਆਰ ਹੈ। ਜੇ ਸਿੱਖ ਇੱਕ ਕਦਮ ਚੱਲਦਾ ਤੇ ਗੁਰੂ ਉਡੀਕਦਾ ਹੈ। ਅੱਜ ਮਹਾਰਾਜ ਪ੍ਰਸ਼ਾਦਾ ਨਹੀਂ ਛਕ ਰਹੇ, ਸਿੱਖ ਦਾ ਦਹੀਂ ਉਡੀਕ ਰਹੇ ਨੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਹੋ ਜਿਹਾ ਪਿਆਰ ਹੋਵੇ, ਇਹੋ ਜਿਹੀ ਅੰਦਰੋਂ ਪ੍ਰਤੀਤ ਹੋਵੇ। ਜਿਸ ਵੇਲੇ ਡਾਂਗ ਦਿੱਤੀ ਸਿੱਖ ਵਾਹੋ ਦਾਹੀ ਸਹਾਰੇ ਦੇ ਨਾਲ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਘਰ ਵਿੱਚ ਪਹੁੰਚ ਗਿਆ, ਨਮਸਕਾਰ ਕੀਤੀ ਹੈ, ਕੌਲ ਜਿਹੜਾ ਦਹੀਂ ਵਾਲਾ ਸੀ ਸਹਿਬਾਂ ਦੇ ਅੱਗੇ ਰੱਖ ਦਿੱਤਾ, ਸਤਿਗੁਰਾਂ ਨੂੰ ਨਮਸਕਾਰ ਕੀਤੀ। ਤਾਂ ਮੇਰੇ ਗਰੀਬ ਬਨਿਵਾਸ ਸੱਚੇ ਪਾਤਸ਼ਾਹ ਸਭ ਕੁਝ ਜਾਣਨ ਵਾਲੇ, ਚਰਨ ਤਾਂ ਪਰ ਸਕਿਆਥ ਚਰਨ ਗੁਰ ਅਮਰ ਪਵਲ ਰਹਿ, ਹੱਥ ਤਾਂ ਪਰ ਸਕਿਆਥ ਹੱਥ ਲੱਗੇ ਗੁਰ ਅਮਰ ਪੈ, ਜੀਹ ਤਾਂ ਪਰ ਸਕਿਆਥ ਜੀਹ ਗੁਰ ਅਮਰ ਭਨਿਜੈ, ਨੈਣ ਤਾਂ ਪਰ ਸਕਿਆਥ ਨੈਣ ਗੁਰ ਅਮਰ ਪਖਿਜੈ, ਸਰਵਣ ਤਾਂ ਪਰ ਸਕਿਆਥ ਸਰਵਣ ਗੁਰ ਅਮਰ ਸੁਨਿਜੈ, ਸਕਿਆਥ ਸੋ ਹੀਓ ਜਿਤ ਹੀ ਬਸੋ, ਗੁਰ ਅਮਰਦਾਸ ਨਿਜ ਜਗਤ ਪਿਤ ਸਕਿਆਥ ਸੋ ਸਿਰ ਜਾਲਪ ਭਣੈ, ਜੋ ਸਿਰ ਗੁਰ ਨਿਵਾਇ ਨਿਤ। ਜਾਲਪ ਭੱਟ ਕਹਿੰਦਾ ਸਰੀਰ ਸਫਲ ਹੋ ਜਾਂਦਾ ਹੈ। ਸਤਿਗੁਰਾਂ ਨੂੰ ਨਮਸਕਾਰ ਕੀਤੀ ਤਾਂ ਮੇਰੇ ਗਰੀਬ ਨਿਵਾਜ ਕਹਿਣ ਲੱਗੇ ਸਿੱਖਾ ਅੱਜ ਇੰਨੀ ਦੇਰੀ, ਅੱਜ ਇੰਨਾ ਲੰਮਾ ਸਮਾਂ। ਸਿੱਖ ਨੇ ਫਿਰ ਕੁਝ ਨਹੀਂ ਕਿਹਾ, ਕਹਿਣ ਲੱਗਾ ਗਰੀਬ ਨਿਵਾਜ ਤੁਸੀਂ ਸਭ ਜਾਣਦੇ ਹੋ। ਮਹਾਰਾਜ ਕਹਿਣ ਲੱਗੇ ਦੱਸ ਸਤਿਗੁਰੂ ਜੀ ਤੁਸੀਂ ਸਭ ਕੁਝ ਜਾਣਦੇ ਹੋ, ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ। ਗਰੀਬ ਨਿਵਾਜ ਆਪ ਜਾਣਦੇ ਹੋ। ਸਤਿਗੁਰੂ ਤੀਜੀ ਵਾਰ ਮਹਾਰਾਜ ਨੇ ਬਚਨ ਕੀਤਾ, ਸਿੱਖ ਫਿਰ ਰਸਤੇ ਵਾਲੀ ਵਾਰਤਾ ਦੱਸ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸਿੱਖ ਦੇ ਨੇਤਰਾਂ ਚੋਂ ਤਰੇ ਪੱਤਰੇ ਪੱਜਾਲ ਵਹਿ ਤੁਰਿਆ। ਕਹਿਣ ਲੱਗਾ ਗਰੀਬ ਨਿਵਾਜ ਰਸਤੇ ਵਾਲੀ ਵਾਰਤਾ ਸਾਰੀ ਜਿਹੜੀ ਸੀ ਸਤਿਗੁਰੂ ਜੀ ਦੇ ਸਨਮੁਖ ਬੇਨਤੀ ਦੇ ਰੂਪ ਵਿੱਚ ਕਰ ਦਿੱਤੀ। ਗਰੀਬ ਨਿਵਾਜ ਥੋੜਾ ਜਿਹਾ ਮੁਸਕਰਾ ਕੇ ਕਹਿਣ ਲੱਗੇ, ਆ ਥੋੜੀ ਦੂਰ ਇੱਕ ਸ਼ਾਹ ਫਕੀਰ ਹੁਸੈਨ ਨਾਮ ਦਾ ਰਹਿੰਦਾ ਹੈ, ਜਿਹੜਾ ਬੜਾ ਮਸਤ ਸੁਭਾਅ ਦਾ ਸੀ, ਇੰਨੇ ਮਸਤ ਸੁਭਾਅ ਦਾ ਸੀ, ਬ੍ਰਹਮ ਗਿਆਨ ਦੇ ਵਿੱਚ ਸੀ। ਤੇ ਜਿਹੜਾ ਉਹਦੇ ਕੋਲ ਜਾਂਦਾ ਸੀ ਨਾ, ਇੱਕ ਉਹਨੇ ਸਲੋਤਰ ਡੰਡਾ ਰੱਖਿਆ ਹੁੰਦਾ ਸੀ, ਬੜੇ ਗਰਮ ਸੁਭਾਅ ਦਾ ਸੀ, ਕੋਲ ਨਹੀਂ ਸੀ ਆਉਣ ਦਿੰਦਾ, ਉਹਦੇ ਡੰਡਾ ਸਲੋਤਰ ਮਾਰਨਾ, ਕਹਿਣਾ ਗੁਰੂ ਅਮਰਦਾਸ ਕੋਲ ਜਾਓ। ਜੇ ਅੱਜ ਕੱਲ ਵਾਲਾ ਕੋਈ ਬਾਬਾ ਹੁੰਦਾ ਤਾਂ ਆਪਣੀ ਦੁਕਾਨ ਜ਼ਰੂਰ ਵਰ ਜ਼ਰੂਰ ਚਲਾ ਲੈਂਦਾ। ਉੱਥੇ ਸਿੱਖ ਜਿਹੜੇ ਨੇ ਗੁਰੂ ਨਾਲ ਜੁੜਦੇ ਨੇ। ਮਹਾਰਾਜ ਕਹਿੰਦੇ ਜਾ ਹੁਸੈਨ ਕੋਲ ਜਾ, ਸ਼ਾਹ ਹੁਸੈਨ ਫਕੀਰ ਨਮਾਣਾ ਕੀਤੇ ਕੌਲ ਜ਼ਰੂਰੀ ਜਾਣਾ। ਮਹਾਰਾਜ ਕਹਿਣ ਲੱਗੇ ਸਾਡਾ ਬਚਨ ਹੈ ਤੂੰ ਜਾ। ਮਹਾਰਾਜ ਜਾ ਕੇ ਕੀ ਕਹਿਣਾ ਹੈ? ਗਰੀਬ ਨਿਵਾਜ ਜੀ ਕਹਿਣ ਲੱਗੇ ਜਾ ਕੇ ਉਹਨੂੰ ਕਹਿੰਦੀ ਮੇਰੀ ਲੱਤ ਸਹੀ ਕਰ ਦੇ, ਮੇਰੀ ਲੱਤ ਠੀਕ ਕਰ ਦੇ। ਜਿਸ ਵੇਲੇ ਸਿੱਖ ਨੇ ਜਾ ਕੇ ਨਮਸਕਾਰ ਕੀਤੀ, ਕਹਿਣ ਲੱਗਾ ਇੱਧਰ ਕਿਉਂ ਆਇਆ? ਗੁਰੂ ਅਮਰਦਾਸ ਦੇ ਘਰ ਜਾ। ਤਾਂ ਸਿੱਖ ਪਿਆਰ ਵਿੱਚ ਕਹਿਣ ਲੱਗਾ ਸਾਈ ਜੀ ਮੇਰੀ ਲੱਤ ਸਹੀ ਕਰ ਦਿਓ। ਤੇ ਜਿਸ ਵੇਲੇ ਇੰਨਾ ਹੀ ਬੋਲ ਨਿਕਲਿਆ, ਸ਼ਾਹ ਹੁਸੈਨ ਨੇ ਆਪਣਾ ਸਲੋਤਰ ਚੱਕਿਆ ਤੇ ਜਦੋਂ ਇਹਦੇ ਮਾਰ ਲੱਗਾ ਗੁੱਸੇ ਦੇ ਵਿੱਚ ਆ ਕੇ, ਤੇ ਉਹਦਾ ਜਿਹੜੀ ਡਾਂਗ ਸੀ ਉੱਥੇ ਹੀ ਰਹਿ ਗਈ, ਦੋਨੋਂ ਲੱਤਾਂ ਨਾਲ ਦੌੜ ਪਿਆ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਦੋਨਾਂ ਲੱਤਾਂ ਨਾਲ ਦੌੜਿਆ, ਲੱਤ ਬਿਲਕੁਲ ਨੋ ਬਰ ਨੋ ਹੋ ਗਈ, ਕਚੋ ਕੰਚਨ ਭਇਓ, ਸਰੀਰ ਕੰਚਨ ਵਰਗਾ ਹੋ ਗਿਆ। ਵਾਪਸ ਮੁੜਿਆ, ਕਹਿਣ ਲੱਗਾ ਸ਼ਾਹ ਹੁਸੈਨ ਜੀ ਕਿਰਪਾ ਵਰਤ ਗਈ। ਤੇ ਸ਼ਾਹ ਹੁਸੈਨ ਦੇ ਨੇਤਰਾਂ ਚੋਂ ਤ੍ਰਿਪ ਤ੍ਰਿਪ ਜਲ ਵਹਿ ਤੁਰਿਆ, ਇਹ ਕਿਰਪਾ ਕਰਨ ਵਾਲੇ ਗੁਰੂ ਅਮਰਦਾਸ ਨੇ, ਤੇ ਵਡਿਆਈ ਆਪਣੇ ਦਾਸਾਂ ਨੂੰ ਦੇ ਦਿੰਦੇ ਨੇ।
ਵਡਿਆਈ ਆਪਣੇ ਸੇਵਕਾਂ ਨੂੰ ਦੇ ਦਿੰਦੇ ਨੇ। ਊਣ ਆਇਆ ਗੁਰੂ ਤਾਂ ਹਮੇਸ਼ਾ ਕਿਰਪਾ ਹੀ ਕਿਰਪਾ ਵਰਤਾ ਰਿਹਾ ਹੈ, ਪਰ ਕਿਰਪਾ ਲੈਣ ਵਾਲਾ ਬਣ ਕੇ ਆਵੇਗਾ ਤਾਂ ਹੀ ਕਿਰਪਾ ਵਰਤੇਗੀ ਨਾ। ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ। ਗੁਰੂ ਦੀ ਵਡਿਆਈ ਹੈ ਕੇਵਲ ਐਸੀ ਰੰਗ, ਉਹਦੇ ਰੰਗ ਦੇ ਵਿੱਚ, ਉਹਦੇ ਪ੍ਰੇਮ ਦੇ ਵਿੱਚ ਮਸਤ ਹੋਣਾ ਕਰ। ਰੰਗ ਰਹਿਆ ਤਿੰਨ ਕਾਮਣੀ, ਜਿਨ ਮਨ ਭਾਉ ਭਾਉ ਹੋਏ। ਕਾਮਣੀ ਨਾਮ ਹੈ ਜੀਵ ਰੂਪ ਇਸਤਰੀ ਦਾ। ਗਰੀਬ ਨਿਵਾਸ ਜੀ ਕਹਿੰਦੇ ਨੇ ਜਿਸ ਜੀਵ ਰੂਪ ਇਸਤਰੀ ਦੇ ਅੰਦਰ ਰੰਗ ਕੇ ਪ੍ਰੇਮ ਹੈ, ਪ੍ਰੀਤੀ ਹੈ, ਤਾਂ ਮਹਾਰਾਜ ਕਹਿੰਦੇ ਭਾਓ, ਉਹਦੇ ਅੰਦਰ ਗੁਰੂ ਪ੍ਰਤੀ ਭਾਵਨਾ ਵੀ ਹੈ, ਭਾਓ ਗੁਰੂ ਪ੍ਰਤੀ ਸਤਿਕਾਰ ਵੀ ਹੈ, ਤੇ ਜਿਹਦੇ ਕੋਲੇ ਸ਼ੁਭ ਗੁਣ ਨੇ ਤਾਂ ਮਹਾਰਾਜ ਕਹਿੰਦੇ ਉਹਦੇ ਅੰਦਰ ਪ੍ਰੇਮ ਕਿਹੋ ਜਿਹਾ ਹੋ ਜਾਂਦਾ ਹੈ। ਰਾਜਨ ਮੈਂ ਰਾਜਾ ਉਰਜਾਇਓ, ਜਿਵੇਂ ਰਾਜੇ ਲੋਕ ਰਾਜੇ ਵਿੱਚ ਉਲਝੇ ਹੁੰਦੇ ਨੇ। ਮਾਨਣ ਮੈਂ ਅਭਿਮਾਨੀ, ਲੋਭਣ ਮੈਂ ਲੋਭੀ ਲੋਭਾਇਓ, ਤਿਉਂ ਹਰ ਰੰਗ ਰਚੇ ਗਿਆਨੀ। ਹਰ ਜਨ ਕੋ ਇਹੀ ਸੁਹਾਵ ਹੈ, ਪੇਖ ਨਿਕਟ ਕਰ ਸੇਵਾ ਸਤਿਗੁਰ, ਹਰ ਕੀਰਤਨ ਹੀ ਤ੍ਰਿਪਤਾਵੈ। ਅਮਲਨ ਸਿਓ ਅਮਲੀਲ ਪਟਾਇਓ, ਭੂਮਣ ਭੂਮ ਪਿਆਰੀ, ਖੀਰ ਸੰਗ ਬਾਰਕ ਹੈ ਲੀਨਾ, ਪ੍ਰਭ ਸੰਤ ਐਸੇ ਹਿਤਕਾਰੀ। ਵਿਦਿਆ ਮੈਂ ਵਿਦਿਅੰਸੀ ਰਚਿਆ, ਨੈਣ ਦੇਖ ਸੁਖ ਪਾਵੈ, ਜੈਸੇ ਰਸਨਾ ਸਾਧ ਲੁਭਾਨੀ, ਤਿਉਂ ਹਰ ਜਨ ਹਰ ਗੁਣ ਗਾਵੈ। ਜੈਸੀ ਭੂਖ ਤੈਸੀ ਕਾ ਪੂਰਕ, ਸਗਲ ਘਟਾ ਕਾ ਸੁਆਮੀ, ਨਾਨਕ ਪਿਆਸ ਲੱਗੀ ਦਰਸ਼ਨ ਕੀ, ਪ੍ਰਭ ਮਿਲਿਆ ਅੰਤਰ ਜਾਮੀ। ਪਾਤਸ਼ਾਹ ਜੀ ਕਹਿੰਦੇ ਉਹਨਾਂ ਨੂੰ ਮਿਲ ਜਾਂਦਾ ਹੈ। ਨਾਨਕ ਭੈ ਭਾਏ ਬਾਹਰੀ, ਤਿੰਨ ਤਨ ਸੁਖ ਨ ਹੋਏ। ਮੇਰੇ ਗਰੀਬ ਨਿਵਾਸ ਜੀ ਕਿਰਪਾ ਕਰਦੇ ਨੇ, ਜਿਹੜੀਆਂ ਜੀਵ ਰੂਪ ਇਸਤਰੀਆਂ ਗੁਰੂ ਦੇ ਭੈ ਤੋਂ ਪ੍ਰੇਮ ਤੋਂ ਸੱਖਣੀਆਂ ਨੇ, ਗੁਰੂ ਦੇ ਪ੍ਰੇਮ ਭਾਵ ਤੋਂ ਸੱਖਣੀਆਂ ਨੇ, ਭਾਵ ਵਾਂਝੀਆਂ ਨੇ, ਤਿੰਨ ਤਨ ਸੁਖ ਨਾ ਹੋਏ। ਲੱਖ ਯਤਨ ਕਰ ਲੈਣ, ਉਹਨਾਂ ਨੂੰ ਸਰੀਰਕ ਸੁੱਖ ਦੀ ਕਦੇ ਵੀ ਪ੍ਰਾਪਤੀ ਨਹੀਂ ਹੁੰਦੀ। ਅਗਰ ਜੇ ਅੰਦਰ ਪ੍ਰਤੀਤ ਹੈ, ਭਾਵਨਾ ਹੈ, ਤਾਂ ਮਹਾਰਾਜ ਕਹਿੰਦੇ ਸੁੱਖ ਨੇ। ਬੜੇ ਬੜੇ ਲੋਕ ਰਾਜੇ ਮਹਾਰਾਜੇ ਨੇ, ਪਰ ਦੁਖੀ ਨੇ, ਦੁਖੀ ਨੇ, ਨਾਮ ਤੋਂ ਬਿਨਾਂ ਦੁੱਖ ਹੀ ਦੁੱਖ ਹੈ। ਸਹੰਸਰ ਦਾਨ ਦੇ ਇੰਦਰ ਰੋਆਇਆ, ਪਰਸ ਰਾਮ ਰੋਵੈ ਘਰੇ ਆਇਆ, ਅਜੈ ਸ ਰੋਵੈ ਭੀਖਿਆ ਖਾਏ, ਐਸੀ ਦਰਗਾਹ ਮਿਲਹਿ ਸਜਾਏ, ਰੋਵੈ ਰਾਮ ਨਿਕਾਲਾ ਭਇਆ। ਦੇਖੋ ਬੜੇ ਬੜੇ ਅਵਤਾਰ ਹੋਏ ਨੇ, ਹਾਏ ਸੀਤਾ ਕਰਦਾ ਰੋਣਾ ਪਿਆ, ਰੋਵੈ ਦੈਸਰ ਲੰਕ ਗਵਾਏ। ਦਸਾਂ ਸਿਰਾਂ ਵਾਲਾ ਜਿਹਦੀ ਸੋਚ ਇੰਨੀ ਵੱਡੀ ਸੀ, ਦਸ ਬੰਦੇ ਇਕੱਠੇ ਹੋਣ, ਉਹਨੂੰ ਵੀ ਰੋਣਾ ਪੈ ਗਿਆ। ਲੰਕਾ ਸੜ ਕੇ ਤਬਾਹ ਹੋ ਗਈ ਹੈ, ਖਾਕ ਬਣ ਗਈ ਹੈ। ਸਹੰਸਰ ਦਾਨ ਦੇ ਇੰਦਰ ਰੋਵਾਇਆ, ਪਰਸ ਰਾਮ ਰੋਵੈ ਘਰੇ ਆਇਆ, ਅਜੈ ਸੋ ਰੋਵੈ ਭੀਖਿਆ ਖਾਏ, ਐਸੀ ਦਰਗ ਹੈ ਮਿਲੈ ਸਜਾਏ, ਰੋਵੈ ਰਾਮ ਨਿਕਾਲਾ ਭਇਆ, ਸੀਤਾ ਲਖਮਣ ਵਿਛੜ ਗਾਇਆ, ਰੋਵੈ ਦੈਸਰ ਲੰਕ ਗਵਾਏ। ਜਿਨ ਸੀਤਾ ਆਂਦੀ ਡੌਰੂ ਵਾਏ, ਡਮਰੂ ਵਜਾ ਕੇ ਲੱਖ ਨਿਰੰਜਨ ਜਗਾਈ ਹੈ, ਭਿਖਿਆ ਪਾਉਣ ਲੱਗੀ ਲੈ ਗਿਆ ਚੱਕ ਕੇ, ਕਰਮ ਕਰ ਲਿਆ, ਕਰਮ ਦਾ ਫਲ ਮਿਲਿਆ। ਜਿਨ ਸੀਤਾ ਆਂਦੀ ਡੌਰੂ ਵਾਏ, ਰੋਵੈ ਪਾਂਡਵ ਭਏ ਮਜ਼ੂਰ, ਜਿਨ ਕੇ ਸੁਆਮੀ ਰਹਿਤ ਹਦੂਰ। ਅਵਤਾਰਾਂ ਵਿੱਚੋਂ ਕ੍ਰਿਸ਼ਨ ਅਵਤਾਰ ਜੀ ਨੇ ਪਾਂਡਵਾਂ ਦੇ ਕੋਲ ਰਹਿਣ ਵਾਲੇ ਸਨ, ਪਰ ਦੁੱਖ ਪਾਉਣਾ ਪੈ ਗਿਆ। ਰੋਵੈ ਪਾਂਡਵ ਭਏ ਮਜ਼ੂਰ, ਜਿਨ ਕੇ ਸੁਆਮੀ ਰਹਿਤ ਹਦੂਰ, ਰੋਵੈ ਜਨ ਮੇਜਾ ਖੋਏ ਗਿਆ, ਇਹ ਕੀ ਕਾਰਨ ਪਾਪੀ ਭਇਆ। ਰੋਵੈ ਸੇਖ ਮਸਾਇਕ ਪੀਰ, ਅੰਤ ਕਾਲ ਮਤ ਲਾਗੈ ਪੀੜ, ਰੋਵੈ ਰਾਜੇ ਕੰਨ ਪੜਾਏ। ਭਰਥਰੀ ਵਰਗੇ ਰਾਜੇ ਜਿਹੜੇ ਸੀ, ਰੋਣਾ ਪੈ ਗਿਆ। ਰੋਵੈ ਰਾਜੇ ਕੰਨ ਪੜਾਏ, ਘਰ ਘਰ ਮੰਗੇ ਭੀਖਿਆ ਜਾਏ, ਰੋਵੈ ਕਿਰਪਣ ਸੰਚੈ ਤਨ ਜਾਏ, ਪੰਡਿਤ ਰੋਵੈ ਗਿਆਨ ਗਵਾਏ, ਬਾਲੀ ਰੋਵੈ ਨਾਹੇ ਪਤਾਰ। ਨਾਨਕ ਇੱਥੇ ਰੁਕ ਜਾਣਾ ਜੀ, ਨਾਨਕ ਕਹਿ ਕੇ ਰੁਕ ਜਾਣਾ। ਨਾਨਕ ਦੁਖੀ ਆ ਸਭ ਸੰਸਾਰ, ਕਈ ਵਾਰ ਕਹਿਣਗੇ ਨਾਨਕ ਦੁਖੀ ਆ, ਵੀ ਬਾਬਾ ਨਾਨਕ ਵੀ ਦੁਖੀ ਸੀ, ਉਹ ਥੋੜੀ ਦੁਖੀ ਸੀ, ਉਹ ਤੇ ਸਾਡੇ ਦੁੱਖ ਦੂਰ ਕਰਨ ਆਏ ਸਨ। ਨਾਨਕ ਨਾਨਕ ਜੀ ਕਹਿ ਰਹੇ ਨੇ, ਨਾਨਕ ਦੁਖੀ ਨਹੀਂ ਹੈ, ਨਾਨਕ ਦੇ ਦੁੱਖਾਂ ਨੂੰ
ਕੱਟਣ ਆਇਆ ਹੈ। ਨਾਨਕ ਦੁਖੀਆ ਸਭ ਸੰਸਾਰ, ਮੰਨੇ ਨਾ ਹੋ ਸੋਈ ਜਣ ਜਾਏ, ਔਰੀ ਕਰਮ ਨਾ ਲੇਖੇ ਲਾਏ। ਸੁਖੀ ਕੌਣ ਹੈ? ਸੋ ਸੁਖੀਆ ਜਿਸ ਨਾਮ ਆਧਾਰ, ਜਿਹਨੂੰ ਨਾਮ ਦਾ ਆਸਰਾ ਹੈ। ਸੁਖੀ ਤਾਂ ਉਹ ਹੈ, ਨਾਮ ਤੋਂ ਬਿਨਾਂ ਤਾਂ ਮਹਾਰਾਜ ਕਹਿੰਦੇ ਨੇ ਬਹੁ ਰੰਗ ਮਾਇਆ ਬਹੁ ਬਿਦ ਪੇਖੀ, ਕਲਮ ਕਾਗਦ ਸਿਆਣ ਭਲੇਖੀ, ਮਹਿਰ ਮਲੋਕ ਹੋਏ ਦੇਖਿਆ ਖਾਣ, ਤਾਤੇ ਨਾ ਹੀ ਮਨ ਤ੍ਰਿਪਤਾਣ, ਸੋ ਸੁਖ ਮੋਕੋ ਸੰਤ ਬਤਾਵੋ, ਤ੍ਰਿਸ਼ਨਾ ਬੂਝੈ ਮਨ ਤ੍ਰਿਪਤਾਵੋ, ਆਸ ਪਾਵਣ ਹਸਤ ਸਵਾਰੀ, ਚੋਵਾ ਸੇ ਚੋਵਾ ਚੰਦਨ ਸੇਜ ਸੁੰਦਰ ਨਾਰੀ, ਨਟ ਨਾਟਕ ਆਖਾਰੇ ਗਾਇਆ, ਤਾਂ ਮੈਂ ਮਨ ਸੰਤੋਖ ਨਾ ਪਾਇਆ। ਤਖਤ ਸਭਾ ਮੰਡਲ ਦੋਲੀਚੇ, ਸਗਲ ਮੇਵੇ ਸੁੰਦਰ ਬਾਗੀਚੇ, ਆ ਖੇਡ ਬਿਰਤ ਰਾਜਨ ਕੀ ਲੀਲਾ, ਮਨ ਨਾ ਸੁਹੇਲਾ ਪਰਪੰਚ ਹਿਲਾ। ਇੰਨਾ ਪਰਪੰਚ ਕਰ ਲਿਆ ਪਰ ਮਨ ਤਾਂ ਵੀ ਦੁਖੀ ਹੈ, ਮਨ ਤਾਂ ਵੀ ਦੁਖੀ ਹੈ। ਮਹਾਰਾਜ ਕਹਿੰਦੇ ਸੁਖੀ ਕਿਵੇਂ ਹੈ? ਕੇਵਲ ਨਾਮ ਦੇ ਨਾਲ। ਸੋ ਸੁਖੀਆ ਜਿਸ ਨਾਮ ਆਧਾਰ। ਮਹੱਲਾ ਤੀਜਾ, ਗਰੀਬ ਨਿਵਾਜ ਹੋਰ ਬਖਸ਼ਿਸ਼ ਕਰ ਰਹੇ ਨੇ। ਊਣਵ ਊਣਵ ਆਇਆ ਵਰਸੈ ਨੀਰ ਨਿਪੰਗ, ਝੁੱਕ ਝੁੱਕ ਕੇ ਬੱਦਲਾਂ ਦਾ ਮੀਂਹ ਪੈ ਰਿਹਾ ਹੈ। ਗੁਰੂ ਬਖਸ਼ਿਸ਼ ਵਰਤਾ ਰਿਹਾ ਹੈ, ਇੱਕ ਰਸ ਮੌਲੇ ਧਾਰ ਜਿਹਨੂੰ ਕਹਿੰਦੇ ਨਾਮ ਦਾ ਮੀਂਹ ਪੈ ਰਿਹਾ ਹੈ ਜੀ। ਨਾਨਕ ਦੁੱਖ ਲੱਗਾ ਤਿੰਨ ਕਾਮਣੀ, ਜਿਨ ਕੰਤੇ ਸਿਉ ਮਨ ਭੰਗ। ਜਿਸ ਜੀਵ ਰੂਪ ਇਸਤਰੀ ਦਾ ਪਤੀ ਪਰਮਾਤਮਾ ਨਾਲ ਮਨ ਲੱਗਦਾ ਹੀ ਨਹੀਂ ਹੈ, ਮਨ ਵਿੱਚ ਉਚਾਟ ਹੀ ਬਣੀ ਰਹਿੰਦੀ ਹੈ, ਨਾਨਕ ਦੁੱਖ ਲੱਗਾ। ਪਾਤਸ਼ਾਹ ਜੀ ਕਹਿੰਦੇ ਉਹਨੂੰ ਆ ਕੇ ਦੁੱਖ ਲੱਗ ਜਾਂਦੇ ਨੇ। ਦੁੱਖ ਤਦੇ ਜਾਂ ਵਿਸਰ ਜਾਵੇ, ਭੁੱਖ ਵਿਆਪੈ ਦਹਿ ਦਿਸਤਾਵੈ, ਸਿਮਰਤ ਨਾਮ ਸਦਾ ਸੁਹੇਲਾ, ਜਿਸ ਦੇਵੈ ਦੀਨ ਦਿਆਲਾ ਜੀਓ। ਪਾਤਸ਼ਾਹ ਜੀ ਕਿਰਪਾ ਕਰਦੇ, ਨਾਮ ਤੋਂ ਬਿਨਾਂ ਦੁੱਖ ਹੀ ਦੁੱਖ ਹੁੰਦੇ ਨੇ। ਦੁੱਖ ਨੂੰ ਕੱਟਣ ਵਾਸਤੇ ਕੇਵਲ ਗੁਰੂ ਦਾ ਨਾਮ ਹੈ। ਤਾਂ ਹੀ ਤਾਂ ਮਹਾਰਾਜ ਕਹਿੰਦੇ ਨੇ ਦੁੱਖ ਭੰਜਣ ਤੇਰਾ ਨਾਮ ਜੀ, ਦੁੱਖ ਭੰਜਣ ਤੇਰਾ ਨਾਮ। ਦੁੱਖਾਂ ਨੂੰ ਕੱਟਣ ਵਾਲਾ ਕੇਵਲ ਗੁਰੂ ਦਾ ਨਾਮ ਹੋਇਆ।

ਮੇਰੇ ਗਰੀਬ ਨਿਵਾਸ ਸਤਿਗੁਰਾਂ ਨੇ ਦੋ ਤਰ੍ਹਾਂ ਦੇ ਜੀਵ ਪੈਦਾ ਕੀਤੇ, ਇੱਕ ਨਾਂ ਦੀ ਬਿਰਤੀ ਗੁਰਮੁਖਾਂ ਵਾਲੀ ਹੈ, ਇੱਕ ਮਨਮੁੱਖ ਨੇ। ਜਿਹੜੇ ਮਨਮੁੱਖ ਨੇ ਉਹਨਾਂ ਦਾ ਕੇਵਲ ਧਿਆਨ ਆਪਣੇ ਮਨ ਦੇ ਮਗਰ ਰਹਿੰਦਾ, ਜੋ ਮਨ ਕਹਿ ਰਿਹਾ ਹੈ ਉਹ ਕਰੀ ਜਾ ਰਹੇ ਨੇ। ਜਿਹੜੇ ਗੁਰਮੁਖ ਨੇ ਉਹ ਕੇਵਲ ਗੁਰੂ ਦੇ ਵੱਲੇ ਆਪਣਾ ਧਿਆਨ ਰੱਖਦੇ ਨੇ। ਗੁਰਮੁਖਾਂ ਦਾ ਸੰਗ ਹੋ ਜਾਵੇ ਤਾਂ ਜੀਵਨ ਦਾ ਬੇੜਾ ਪਾਰ ਹੈ, ਮਨਮੁੱਖ ਦਾ ਸੰਗ ਹੋ ਜਾਵੇ ਤਾਂ ਜੀਵਨ ਬਰਬਾਦ ਹੋ ਜਾਂਦਾ ਹੈ। ਗੁਰਮੁਖ ਪੰਥ ਸੁਹੇਲੜਾ, ਗੁਰਮੁਖ ਪੰਥ ਸੁਹੇਲੜਾ ਬੜਾ ਸੁਖੀ ਹੈ। ਮਨਮੁੱਖ ਬਾਰ ਹੈ ਵਾਟ ਫਰਨ ਦੇ, ਗੁਰਮੁਖ ਪਾਰ ਲੰਘਾਏ ਦਾ। ਹਾਂਜੀ, ਗੁਰਮੁਖ ਪਾਰ ਲੰਘਾਏ ਦਾ, ਮਨਮੁੱਖ ਪਹੁਜਲ ਵਿੱਚ ਡੁੱਬੰਦੇ। ਗੁਰਮੁਖ ਦਾ ਸੰਗ ਹੋ ਜਾਵੇ ਜੀਵਨ ਦਾ ਬੇੜਾ ਪਾਰ ਹੈ, ਮਨਮੁੱਖ ਆਪ ਡੁੱਬਦਾ ਹੈ ਤਾਂ ਦੂਜਿਆਂ ਨੂੰ ਵੀ ਡੋਬਦਾ ਹੈ। ਗੁਰਮੁਖ ਪਾਰ ਲੰਘਾਏ ਦਾ, ਮਨਮੁੱਖ ਪਹੁਜਲ ਵਿੱਚ ਡੁੱਬਦੇ। ਗੁਰਮੁਖ ਦਰਗਹਿ ਸੁਰਖਰੂ, ਸੁਰਖਰੂ ਕਿਹਨੂੰ ਕਹਿੰਦੇ ਨੇ? ਜਿਹਨੇ ਕਿਸੇ ਦਾ ਕੁਝ ਦੇਣਾ ਲੈਣਾ ਨਾ ਹੋਵੇ। ਕਹਿੰਦਾ ਜੀ ਲੈ ਤੂੰ, ਮੈਂ ਕਰਜ਼ਾ ਕੁਰਜਾ ਲਾ ਕੇ ਸੁਰਖਰੂ ਹੋ ਗਿਆ, ਮੈਂ ਸੁਰਖਰੂ ਹੋ ਗਿਆ, ਮੈਂ ਦੇਣਾ ਹੀ ਨਹੀਂ ਹੈ। ਜਿਹੜੇ ਗੁਰਮੁਖ ਨੇ ਉਹ ਪਾਪਾ ਰੂਪੀ ਕਰਜ਼ਾ ਲਾ ਦਿੰਦੇ ਨੇ। ਮੇਰਾ ਹੀ ਯਰੈ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰਾ ਮਥਾ, ਜਨਮ ਜਨਮ ਕੇ ਕਿਲ ਬਿਖ ਦੁੱਖ ਉਤਰੇ, ਗੁਰਨਾਮ ਦਿਓ ਰਿਨ ਲਾਥਾ। ਮੇਰੇ ਮਨ ਭਜ ਰਾਮ ਨਾਮ ਸਭ ਅਰਥਾ, ਗੁਰਪੂਰ ਹਰ ਨਾਮ ਦਰਡਾਇਆ, ਬਿਨ ਨਾਵੈ ਜੀਵਨ ਬਿਰਥਾ। ਪਾਤਸ਼ਾਹ ਜੀ ਕਹਿੰਦੇ ਗੁਰਮੁਖ ਜਿਹੜੇ ਸੁਰਖਰੂ ਹੋ ਜਾਂਦੇ ਨੇ। ਮਨਮੁਖ ਜਮਪੁਰ ਡੰਡ ਸੁਹੰਦ, ਤੇ ਮਨਮੁਖ ਜਿਹੜੇ ਨੇ ਜਮਾਂ ਦੀ ਮਾਰ ਵਿੱਚ ਪੈਂਦੇ ਨੇ। ਗੁਰਮੁਖ ਦਰਗਹਿ ਸੁਰਖਰੂ, ਮਨਮੁਖ ਜਮਪੁਰ ਡੰਡ ਸੁਹੰਦੇ, ਗੁਰਮੁਖ ਸੁਖ ਫਲ ਪਾਏ ਦੇ, ਗੁਰਮੁਖ ਸੁਖ ਫਲ ਪਾਏ ਦੇ, ਮਨਮੁਖ ਦੁੱਖ ਫਲ ਦੁੱਖ ਲਹੰਦੇ। ਗੁਰਮੁਖ ਆਪ ਗਵਾਇਆ, ਗੁਰਮੁਖਾਂ ਨੇ ਆਪੇ ਭਾਵ ਨੂੰ ਖਤਮ ਕਰ ਦਿੱਤਾ ਹੈ। ਮਨਮੁਖ ਹੋਮੈ ਅਗਨ ਜਲੰਦੇ, ਮਨਮੁਖ ਹੋਮੈ ਅਗਨ, ਮਨਮੁਖ ਜਿਹੜੇ ਨੇ ਹੋਮੇ ਦੀ ਅੱਗ ਵਿੱਚ ਸੜਦੇ ਨੇ। ਇਸ ਕਰਕੇ ਮਹਾਰਾਜ ਜੀ ਕਿਰਪਾ ਕਰਦੇ ਨੇ, ਸਤਿਗੁਰੂ ਜੀ ਨੇ ਕਿਰਪਾ ਕਰਕੇ ਦੋ ਤਰ੍ਹਾਂ ਦੇ ਜੀਵ ਪੈਦਾ ਕੀਤੇ ਨੇ, ਇਹ ਸਭ ਸਤਿਗੁਰੂ ਜੀ ਦਾ ਹੁਕਮ ਵਰਤ ਰਿਹਾ ਹੈ। ਪਰ ਵਿਰਤ ਨਿਰਵਿਰਤ ਹਾਠਾ, ਦੋਵੇਂ ਵਿੱਚ ਧਰਮ ਫਿਰ ਰਹਿ ਬਾਰਿਆ। ਪਰ ਵਿਰਤੀ ਤੇ ਨਿਵਿਰਤੀ, ਗੁਰਮੁਖ ਜਿਹੜੇ ਨੇ ਪ੍ਰਵਿਰਤ ਵਿੱਚ ਨਿਰਵਿਰਤ ਹੋ ਜਾਂਦੇ ਨੇ, ਭਾਵ ਸੰਸਾਰ ਵਿੱਚ ਰਹਿੰਦਿਆਂ ਹੋਇਆ ਕਮਲ ਦੇ ਫੁੱਲ ਵਾਂਗੂ ਨਿਰਲੇਪ ਹੋ ਜਾਂਦੇ ਨੇ। ਮਨਮੁਖ ਜਿਹੜੇ ਨੇ ਬਸ ਇਸ ਦਲ ਦਲ ਦੇ ਵਿੱਚ ਫਸ ਜਾਂਦੇ ਨੇ, ਨਿਕਲਦੇ ਨਹੀਂ। ਜਿਹਨੂੰ ਕਹਿੰਦੇ ਪੰਕਜ ਮੋਹ ਪੱਗ ਨਹੀਂ ਚੱਲ, ਹਮ ਦੇਖਾ ਤਹਿ ਡੂਬੀ ਆਲੇ, ਇਹਦੇ ਵਿੱਚ ਇਹ ਡੁੱਬ ਜਾਂਦੇ ਨੇ। ਧਰਮ ਫਿਰੈ ਰਹਿ ਬਾਰਿਆ, ਪਰ ਜਿਹੜਾ ਮੇਰੇ ਵਾਹਿਗੁਰੂ ਜੀ ਦਾ ਧਰਮ ਹੈ ਉਹ ਬਿਲਕੁਲ ਨਿਰਲੇਪ ਹੈ। ਧਰਮ ਦੇ ਵਿੱਚ ਮਹਾਰਾਜ ਕਹਿੰਦੇ ਕੋਈ ਊਣਤਾ ਹੀ ਨਹੀਂ ਹੈ, ਧਰਮ ਜਿਹੜਾ ਜੁਗੋ ਜੁਗ ਅਟਲ ਹੈ। ਮਨਮੁਖ ਕੱਚੇ ਕੂੜਿਆਰ, ਤਿੰਨੀ ਨੇ ਚੋ ਦਰ ਗਏ ਹਾਰਿਆ। ਮਨਮੁਖ ਕੱਚੇ ਨੇ, ਬੋਲਾਂ ਦੇ ਵੀ ਕੱਚੇ ਨੇ, ਇਕਰਾਰ ਦੇ ਕੱਚੇ ਨੇ, ਕੂੜਿਆਰ ਝੂਠੇ ਨੇ, ਤਿੰਨੀ ਨਿਹਚੋ ਦਰ ਗਏ ਹਾਰਿਆ। ਪਾਤਸ਼ਾਹ ਜੀ ਕਹਿੰਦੇ ਇੱਥੇ ਸਵਾਸਾਂ ਨੂੰ ਹਾਰ ਦਿੱਤਾ, ਗਵਾ ਦਿੱਤਾ ਹੈ, ਤਾਂ ਦਰਗਾਹ ਵਿੱਚ ਵੀ ਹਾਰੇ ਹੋਇਆਂ ਨੂੰ ਫਿਰ ਜਮਾਂ ਦੀ ਮਾਰ ਪੈਂਦੀ ਹੈ। ਜਿਹੜਾ ਇੱਥੇ ਬਾਜੀ ਨੇ ਜਿੱਤਿਆ, ਉਸ ਅਗਲੀ ਬਾਜੀ ਕਿਵੇਂ ਜਿੱਤੇਗਾ? ਤਾਂ ਮਹਾਰਾਜ ਕਹਿੰਦੇ ਨੇ ਮਨਮੁੱਖ ਜਿਹੜੇ ਨੇ ਉਹ ਇਸ ਤਰ੍ਹਾਂ ਆਪਣੇ ਜੀਵਨ ਨੂੰ ਖਰਾਬ ਕਰ ਲੈਂਦੇ ਨੇ।

ਚੌ ਹਾਂ ਕਿ ਮਰਦਨ ਖੱਟ ਦਰਸ਼ਨ ਕਰ ਤਲੀ ਰੇ। ਚਾਰ ਵਰਣ ਨੇ ਖੱਤਰੀ ਬ੍ਰਾਹਮਣ ਸੂਦ ਵੈਸ, ਚਾਰ ਵਰਣ ਚੌ ਹਾਂ ਕਿ ਮਰਦਨ, ਮਰਦਨ ਆਮ ਹੁੰਦਾ ਮਰਦ ਕਹਾਉਣ ਵਾਲੇ, ਬੜੇ ਬੜੇ ਤਕੜੇ ਬਲਵਾਨ। ਖੱਟ ਦਰਸ਼ਨ ਕਰ ਤਲੀ ਰੇ, ਖੱਟ ਨਾਮ ਹੁੰਦਾ ਛੇ, ਦਰਸ਼ਨ ਮੀਨ ਛੇ ਸ਼ਾਸਤਰ ਜਿਨ੍ਹਾਂ ਨੇ ਜ਼ਬਾਨੀ ਕੰਠ ਕੀਤੇ ਸੀ ਕਾਮ ਕ੍ਰੋਧ ਨੇ, ਉਹਨਾਂ ਨੂੰ ਵੀ ਰਗੜ ਦਿੱਤਾ, ਉਹ ਵੀ ਨਹੀਂ ਬਚ ਸਕੇ। ਚਾਰ ਵਰਨ ਚੌਹਾਂ ਕੇ ਮਰਦਨ ਖੱਟ ਦਰਸ਼ਨ ਕਰ ਤਲੀ ਰੇ, ਇੱਥੇ ਬਸ ਨਹੀਂ, ਸੁੰਦਰ ਸੁਗਰ ਸਰੂਪ ਸਿਆਣੇ, ਸੁੰਦਰ ਵੀ ਨੇ ਚਤਰ ਵੀ ਨੇ, ਬੜੇ ਸੂਝਵਾਨ ਕਹਾਉਣ ਵਾਲੇ ਨੇ। ਪਰ ਗਰੀਬ ਨਿਵਾਜ ਕਹਿੰਦੇ ਪੰਚੋ ਹੀ ਮੋਹੇ ਛਲੀ ਰੇ, ਪੰਜਾਂ ਨੇ ਉਹਨਾਂ ਨੂੰ ਛਲ ਲੈਣਾ ਕੀਤਾ। ਬੜੇ ਸਿਆਣਪਾਂ ਵਾਲੇ, ਬੜੇ ਚਤਰ, ਬੜੇ ਦਾਨੇ ਤੇ ਬੜੇ ਪ੍ਰਧਾਨੇ, ਆਪਣੇ ਆਪ ਬੜੇ ਸਿਆਣ ਵਾਲੇ, ਛੇ ਸ਼ਾਸਤਰ ਜਿਨ੍ਹਾਂ ਨੂੰ ਜ਼ਬਾਨੀ ਕੰਠ ਨੇ, ਚਾਰ ਵਰਨ ਚੌਹਾਂ ਕੇ ਮਰਦਨ ਖੱਟ ਦਰਸ਼ਨ ਕਰ ਤਲੀ ਰੇ, ਸੁੰਦਰ ਸੁਗਰ ਸਰੂਪ ਸਿਆਣੇ, ਪੰਚੋ ਹੀ ਮੋਹ ਛਲੀ ਰੇ, ਜਿਨ ਮਿਲ ਮਾਰੇ ਪੰਚ ਸੂਰਬੀਰ, ਐਸੋ ਕੌਣ ਬਲੀ ਰੇ, ਕੌਣ ਹੈ ਬਲੀ, ਜਿਨ ਪੰਚ ਮਾਰ ਬਿਦਾਰ ਗੁਦਾਰੇ, ਸੋ ਪੂਰਾ ਹੈ ਕਲੀ ਰੇ, ਵੱਡੀ ਕੌਮ ਵਸ ਭਾਗੈ ਨਾਹੀ, ਬੜੀ ਤਕੜੀ ਕੌਮ ਇਹਨਾਂ ਦੀ, ਬੜੇ ਹੱਠ ਵਾਲੇ ਨੇ, ਵੱਡੀ ਕੌਮ ਵਸ ਭਾਗੈ ਨਾਹੀ, ਕਦੇ ਖੇੜਾ ਨਹੀਂ ਛੱਡਦੇ। ਪਰ ਮਹਾਰਾਜ ਕਹਿੰਦੇ ਜਦੋਂ ਗੁਰੂ ਦੀ ਸੰਗਤ ਮਿਲ ਜਾਵੇ ਤਾਂ ਜੀਵਨ ਦਾ ਬੇੜਾ ਪਾਰ ਹੋ ਜਾਂਦਾ ਹੈ। ਖੱਟ ਦਰਸ਼ਨ ਕਰ ਤਲੀ ਰੇ, ਜਿਨ ਮਿਲ ਮਾਰੇ ਪੰਚ ਸੂਰ ਬੀਰ, ਐਸੋ ਕੌਣ ਬਲੀ ਰੇ, ਜਿਨ ਪੰਚ ਮਾਰ ਬਿਦਾਰ ਗਦਾਰੇ, ਸੋ ਪੂਰਾ ਹੈ ਕਲੀ ਰੇ, ਵੱਡੀ ਕੌਮ ਵਸ ਭਾਗੈ ਨਾਹੀ, ਮੋਹਕਮ ਫੌਜ ਠਲੀ ਰੇ, ਕਹੋ ਨਾਨਕ ਤਿੰਨ ਜਨ ਨਿਰਦਲਿਆ, ਸਾਧ ਸੰਗਤ ਕੈ ਝਲੀ ਰੇ। ਸਾਧ ਸੰਗਤ ਵਿੱਚ ਆ ਕੇ ਮਹਾਰਾਜ ਕਹਿੰਦੇ ਇਹਨਾਂ ਤੇ ਫਤਿਹ ਹਾਸਲ ਹੋ ਜਾਂਦੀ ਹੈ। ਕਾਮ ਕ੍ਰੋਧ ਜਿਨੀ ਮਾਰਿਆ, ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜਿਉ ਕੰਚਨ ਸੋਹਾਕਾ ਢੱਲ ਹੈ, ਉਹ ਨਾ ਪਾਸ ਦੁਆਸ ਨਾ ਪਿੱਟੀ ਹੈ, ਜਿਨ ਅੰਤਰ ਕ੍ਰੋਧ ਚੰਡਾਲ, ਸੱਚੈ ਅੰਦਰ ਮਹਿਲ ਸ਼ਬਦ ਸਵਾਰਿਆ। ਭਈ ਸ਼ਬਦ ਦੁਆਰੇ ਸਰੀਰ ਰੂਪੀ ਮਹੱਲ ਨੂੰ, ਹਿਰਦੇ ਰੂਪੀ ਮਹੱਲ ਨੂੰ ਉਹ ਸਵਾਰ ਲੈਂਦੇ ਨੇ, ਆਪ ਸਵਾਰ ਹੈ, ਮੈਂ ਮਿਲੈ ਮੈਂ ਮਿਲਿਆ ਸੁੱਖ ਹੋਏ, ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਸੇ ਭਗਤ ਤੁਧ ਭਾਵਦੇ ਸੱਚੈ ਨਾਏ ਪਿਆਰਿਆ। ਅਸਲ ਵਿੱਚ ਉਹ ਪਿਆਰੇ ਗੁਰਸਿੱਖ ਭਗਤ ਨੇ ਜਿਹੜੇ ਤੈਨੂੰ ਭਾਗੇ ਨੇ, ਨਾਏ ਪਿਆਰਿਆ ਜਿਨ੍ਹਾਂ ਨੂੰ ਨਾਮ ਪਿਆਰਾ ਹੈ ਉਹੀ ਭਗਤ ਨੇ, ਤੇ ਮੇਰੇ ਗੁਰੂ ਹੀ ਗਰੀਬ ਨਿਵਾਜ ਭਗਤਾਂ ਦੀ ਸਦਾ ਰੱਖਦੇ ਨੇ। ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਧੁਰ ਤੂੰ ਰੱਖਦਾ ਆਇਆ, ਪ੍ਰਹਲਾਦ ਜਨ ਤੁਧ ਰਾਖ ਲਏ ਹਰ ਜੀਓ, ਹਰਨਾਕਸ਼ ਮਾਰ ਪਚਾਇਆ, ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਓ, ਮਨਮੁਖ ਭਰਮ ਭੁਲਾਇਆ, ਹਰ ਜੀ ਇਹ ਤੇਰੀ ਵਡਿਆਈ, ਭਗਤਾਂ ਕੀ ਪੈਜ ਰੱਖ ਤੂੰ ਸਵਾਮੀ, ਭਗਤ ਤੇਰੀ ਸ਼ਰਨਾਈ। ਭਗਤਾਂ ਦੀ ਉਹ ਸਦਾ ਰੱਖਦਾ, ਤਾਂ ਹੀ ਕਹਿੰਦੇ ਜੁਗ ਜੁਗ ਭਗਤੂ ਪਾਇਆ, ਹਰ ਜੁਗ ਜੁਗ ਭਗਤੂ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਗਰੀਬ ਨਿਵਾਜ ਜੀ ਕਿਰਪਾ ਕਰਦੇ, ਉਹ ਭਗਤ ਦਰ ਤੇ ਪ੍ਰਵਾਨ ਹੋ ਜਾਂਦੇ ਨੇ। ਸਤਿਗੁਰ ਸੇਵਣ ਆਪਣਾ ਤਨਾ ਵਿਟੋ ਵਾਰਿਆ। ਮੇਰੇ ਗਰੀਬ ਨਿਵਾਜ ਜੀ ਕਿਰਪਾ ਕਰਦੇ ਨੇ, ਜਿਹੜੇ ਸਤਿਗੁਰੂ ਜੀ ਦੇ ਸੇਵਾ ਤੇ ਸਿਮਰਨ ਕਰਦੇ ਨੇ, ਉਹਨਾਂ ਤੋਂ ਸਦਾ ਕੁਰਬਾਨ ਜਾਈਏ, ਬਲਹਾਰ ਜਾਈਏ, ਜਿਣ ਜਪਿਆ ਤਿਸ ਕੋ ਬਲਹਾਰ, ਤਿਸ ਕੈ ਸੰਗ ਤਰੈ ਸੰਸਾਰ, ਉਹਨਾਂ ਦਾ ਸੰਗ ਕੀਤਿਆਂ ਜੀਵਨ ਦਾ ਬੇੜਾ ਪਾਰ ਹੋ ਜਾਂਦਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਅਪਾਰ ਕਿਰਪਾ ਵਰਤੀ ਹੈ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਵਰਤੀ ਹੈ। ਆਓ ਇੱਕ ਮਿੰਟ ਦਾ ਸਮਾਂ ਪਿਆਰ ਵਿੱਚ ਆਖੋ।

ਅਰਦਾਸ ਸਦਾ ਕੁਰਬਾਨੀ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੇ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਇ ਅਰਜੁਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਲਿਆਵੇ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਾਹਿਬ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੋਂ ਸਾਹਿਬਜ਼ਾਦਿਆਂ ਚਾਲੀ ਮੁਕਤੀਆਂ ਅੱਠੀਆਂ ਜਪੀਆਂ ਤੱਪੀਆਂ ਜਿਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਈ ਦੇਗ ਕੈਂਡਟ ਕੀਤਾ ਤਿੰਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਤੱਤਿਆਂ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਆ ਰਹੇ ਨਾ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾ ਸਵਸਨ ਸਿੰਘ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਤਿਮੈ ਸਰਬੱਤ ਖਾਲਸਾ ਜੀ ਕਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤਾ ਵਿੱਚ ਚਿੱਤਾ ਉਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਤ ਹਰ ਸ਼ਰਿਆ ਦੇਖ ਤੇ ਫਤਿਹ ਬਿਰਧ ਕੀ ਪਾਏ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹੇ ਦਾਨ ਵਿਵੇਕ ਦਾਨ ਵਿਸਹਾ ਦਾਨ ਭਰੋਸਾ ਦਾਨ ਦਾਨਾ ਸਰਦਾਰ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਸ਼ਨਾਲ ਚੌਂਕੀਆਂ ਝੰਡੇ ਵੰਗੇ ਜੁਗੋ ਜੁਗ ਅਟਲ ਧਰਮਖਾ ਜੈ ਕਰ ਬੋਲੋ ਜੀ ਸਿੱਖਾਂ ਦਾ ਮਰਨੀ ਮੈਂ ਮਤ ਚੀ ਮਤ ਪਤ ਕਰ ਅਕਾਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦਾਲ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ਿ ਨਿਮਾਣਿਓ ਕਿ ਬਾਨ ਨਿਤਾਣਿਓ ਕਿ ਤਾਣ ਨਿਉਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਦੋਏ ਕਰ ਜੋੜ ਕਰੂੰ ਅਰਦਾਸ ਤੁਦ ਪਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਣਾਂ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਪਾਵਨ ਹਜ਼ੂਰੀ ਅੰਤਰਾਤਰੀ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਆਪ ਦੀ ਸ਼ਬਦ ਕੀਰਤਨ ਚੱਲ ਰਹੀ ਲੜੀਵਾਰ ਗੁਰਸ਼ਬਦ ਦੀਆਂ ਵਿਚਾਰਾਂ ਉਪਰੰਤ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਹੋਏ ਨੇ ਮਹਾਰਾਜ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਲ ਉਦੋਂ ਬਖਸ਼ਿਸ਼ ਕਰਨਾ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਆਈਆਂ ਸੰਗਤਾਂ ਦੀ ਹਾਰੀ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁਲਪਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰਮ ਕਰਨ ਆਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬਿੰਦ ਸਿੰਘ ਦਾ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਾਲ ਜਾਪ ਸਰਵਣ ਕਰਦੇ ਆਪ ਜੀ ਦਾ ਧੰਨਵਾਦ ਕਰਦੇ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰ ਸਿੰਘਾਂ ਵਾਸਤੇ ਆਨਲਾਈਨ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਜੀ ਆਪ ਜੀ ਦੇ ਦਰ ਘਰ ਦੇ ਸੇਵਕ ਸਵਰਗਵਾਸੀ ਕਨਈਆ ਲਾਲ ਕੁੰਡ ਲਾਨੀ ਜੀ ਸਵਰਗਵਾਸੀ ਆਤਮਾ ਨਰਵਾਨੀ ਜੀ ਸਵਰਗਵਾਸੀ ਮੋਹਣੀ ਆਤਮਾ ਨਰਵਾਨੀ ਜੀ ਦੇ ਮਹਾਰਾਜ ਜੀ ਇਹਨਾਂ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਪਰਿਵਾਰ ਵੱਲੋਂ ਧੰਨਵਾਦ ਕਰਦੇ ਹਾਂ ਅਰਦਾਸ ਬੇਨਤੀ ਕਰਦੇ ਹਾਂ ਕਿਰਪਾ ਕਰਨੀ ਸੇਵਕ ਪਰਿਵਾਰਾਂ ਦੇ ਸਿਰ ਤੇ ਮਿਹਰ ਪ੍ਰਾਪਤ ਰੱਖਣਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਵਿਛੜੇ ਆਤਮਾ ਨੂੰ ਆਤਮਕ ਸ਼ਾਂਤੀ ਬਖਸ਼ਿਸ਼ ਕਰਨੀ ਜੀਓ ਦਰ ਘਰ ਦੇ ਸੇਵਕ ਨਿਰੇਸ਼ ਨਰਵਾਨੀ ਵੱਲੋਂ ਸ਼ੁਕਰਾਨਾ ਅਰਦਾਸ ਕਰਦੇ ਕਿਰਪਾ ਕਰਨੀ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਬੀਬੀ ਇੰਦਰਾ ਕੁੰਡਲਾਨੀ ਦੀ ਦੇਹ ਰੋਗਤਾ ਵਾਸਤੇ ਪਰਿਵਾਰ ਵੱਲੋਂ ਅਰਦਾਸ ਬੇਨਤੀ ਕਿਰਪਾ ਕਰਨੀ ਸੇਵਕ ਪਰਿਵਾਰਾਂ ਨੂੰ ਤੰਦਰੁਸਤੀਆਂ ਪ੍ਰਦਾਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਭਾਈ ਹਰਪ੍ਰੀਤ ਸਿੰਘ ਛਾਬੜਾ ਸਮੂਹ ਪਰਿਵਾਰ ਦੀ ਸਿਹਤ ਤੰਦਰੁਸਤੀ ਅਤੇ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕਰਦਾ ਗੁਰੂ ਘਰ ਵਾਸਤੇ $200 ਮਾਇਆ ਭੇਟਾ ਕਰਦੇ ਨੇ ਕਿਰਪਾ ਕਰਨੀ ਸੇਵਕ ਪਰਿਵਾਰ ਦੀ ਭੇਟਾ ਦਰ ਪ੍ਰਵਾਨ ਕਰਨੀ ਪਰਿਵਾਰ ਨੂੰ ਦੇਹ ਰੋਗਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ ਭਾਈ ਸੁਸ਼ਾਂਤ ਸਚਦੇਵਾ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਹਾਂ ਗੁਰੂ ਘਰ ਵਾਸਤੇ ਬੇਅੰਤ ਮਾਇਆ ਭੇਟਾ ਕਰਦੇ ਹਨ ਕਿਰਪਾ ਕਰਨੀ ਸੇਵਕ ਪਰਿਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੀ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰੋ ਮਹਾਰਾਜ ਜੀ ਸਿੱਖ ਪੰਥ ਵਿੱਚ
ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ, ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ, ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ, ਪਾਵਨ ਪਵਿੱਤਰ ਹੁਕਮਨਾਮਾ ਪੁੱਛ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜੀ, ਸ੍ਰੀ ਗੁਰਮੁਖ ਪਿਆਰੇ ਮੇਰੇ ਨਾਲ ਜਿੰਨਾ ਮਿਲਿਆ, ਆਪ ਜੀ ਦਾ ਨਾਮ ਚਿੱਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਅਗਿਆ ਭਈ ਅਕਾਲ ਕੀ ਤਵੀ ਚਲਾਇਓ, ਸਤਿ ਸ੍ਰੀ ਅਕਾਲ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾ ਕੀ ਦੇਹੇ, ਜੋ ਪ੍ਰਭ ਕੋ ਮਿਲ ਪੋ ਚਾਹੇ, ਕੋਜ ਸ਼ਬਦ ਮੈਂ ਲਿਹੇ, ਰਾਜ ਕਰੇਗਾ ਖਾਲਸਾ ਆਇਆ ਕੀ ਰਹੇ ਨਾ ਕੋਈ, ਖੁਆਰ ਹੋਏ ਸਾ ਮਿਲੇਗੇ ਬੱਚੇ ਸ਼ਰਨ ਜੋ ਹੋਏ, ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਵ ਦੇ ਗੁਰਪਾਰ ਉਤਾਰਨ ਹਾਰ, ਖੰਡਾ ਜਾ ਕੇ ਹੱਥ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਘਰ ਘਰਿ ਹਉ ਪਹੁੰਚਾ ਸਦਰੇ ਨਿਤ ਪਵਨ ਸਦਨਹਾਰਾ ਸਿਮਰਿਆ ਨਾਨਕ ਸੇ ਦਿਹਾਵਨ ਰਾਗਾ ਸਾ ਮਹੱਲਾ ਪਹਿਲਾ ਸ਼ੇ ਘਰ ਸ਼ੇ ਗੁਰ ਸ਼ੇ ਉਪਦੇਸ਼ ਗੁਰ ਗੁਰ ਇੱਕ ਵੇਸ਼ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹਾਓ ਵਿਸ ਵਿੱਚ ਸਿਆਂ ਘੜੀਆਂ ਪਹਿਰਾ

ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ, ਵਾਹਿਗੁਰੂ ਜੀ ਅਰਦਾਸ, ਸਿੱਖੋ ਓੰਕਾਰ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੀਂ ਪ੍ਰਥਮ, ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਤੇ ਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਮਦਸਵੀਂ ਸਹਾਏ। ਅਰਜਨ ਹਰਿ ਗੋਬਿੰਦ ਨੋ ਸਿਮਰੋ, ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਤੇ ਆਈਐ। ਜਿਸ ਜਿੱਥੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰੀ ਹੈ, ਕਰੁਣਾਉਣੀ ਦਾ ਵੈਤਾਰੀ ਸੁਖਥਾਈ ਹੋਣਾ ਜੀ ਸਹਾਏ ਦਸਵੇਂ ਪਾਤਸ਼ਾਹ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਵਨਾ ਥਾਈ ਹੋਣਾ ਜੀ ਸਹਾਏ ਦਸਵੇਂ ਪਾਤਸ਼ਾਹ। ਜਗਦੀ ਜੋ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਰ ਦਾ ਧਿਆਨ ਕਰਕੇ ਬੋਲਣਾ ਜੀ। ਇਹ ਨਮਾੜਿਆਂ ਦੇ ਮਨ ਸਤਿਗੁਰੂ, ਨੇਤਾੜਿਆਂ ਦੇ ਤਾੜ, ਨਿਓਟਿਆਂ ਦੀ ਓਟ ਸਤਿਗੁਰੂ ਸੱਚੇ ਪਿਤਾ,

ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗਰੀਬਨ ਵੱਧ ਪਾਤਸ਼ਾਹ ਦੀ ਆਪ ਜੀਆਂ ਦੀ ਅਪਾਰ ਬਖਸ਼ਿਸ਼ ਮਹਿਰਾਮਤ ਹੋਏ, ਦੇਵਾਨਾ ਦੀ ਸੰਪੂਰਨਤਾ ਹੋਈ, ਆਪ ਜੀਆਂ ਦੇ ਪਾਵਨ ਸਰੂਪਾਂ ਦੀ ਕੀ ਟਾਈਮ ਸੇਵਾ ਹੋਈ ਹੈ। ਸੋਹਿਲਾ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਜੀ ਦੇ ਜਾਪ ਕੀਤੇ ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਦੇ ਅੱਗੇ ਤੋਂ ਸਮਤ ਬਖਸ਼ਣੀ ਬਾਣੀ ਪੜ੍ਹੀ ਸੁਣੀ ਸਤਖੰਡ ਵਿਖੇ ਪ੍ਰਵਾਨ ਕਰਨੀ। ਬਾਣੀ ਦਾ ਭਾਵ ਸਮੂਹ ਸਾਧ ਸੰਗਤ ਦੇ ਹਿਰਦੇ ਵਸਾਉਣ, ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਦੇ ਸਰਬੱਤ ਦਾ ਭਲਾ ਕਰਨਾ, ਸਰਬੱਤ ਦੇ ਕਾਰਜ ਰਾਸ ਕਰਨੇ। ਆਪ ਜੀ ਕਰੋ ਕਿਰਪਾ, ਆਪ ਜੀ ਦੇ ਪਾਵਨ ਪਵਿੱਤਰ ਸਰੂਪ ਸਤਖੰਡ ਵਿਖੇ ਪਲੰਘ ਤੇ ਬਿਰਾਜਮਾਨ ਕਰਨ ਵਾਸਤੇ ਆਪ ਜੀ ਆਗਿਆ ਬਖਸ਼ੋ। ਸੰਗਤਾਂ ਨੂੰ ਖੁਸ਼ੀਆਂ ਬਖਸ਼ਣੀਆਂ ਦੇ, ਅੰਮ੍ਰਿਤ ਵੇਲੇ ਦੇ ਜਾਗਣੇ, ਨਿਤ ਨੇਮ ਦੀਆਂ ਦਾਤਾਂ, ਇਸੇ ਤਰ੍ਹਾਂ ਖੁੱਲੇ ਦਰਸ਼ਨ ਦੇ ਦਾਰੇ ਬਖਸ਼ਿਸ਼ ਕਰਨੇ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ, ਨਾਨਕ ਨਾਮ ਚੜ੍ਹਦੇ ਕਲਾ ਤੇਰੇ ਪਾਣੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਮਹੱਲਾ ਪਹਿਲਾ, ਘਰ ਪਹਿਲਾ, ਚੌਪਦੇ

ਕਰਤ ਹੈ ਆਪਣਾ ਕੈ ਸਿਉ ਕਰੀ ਪੁਕਾਰ, ਦੁਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਧੰਤਾ ਯੋਗ ਹੋ, ਜੋ ਅੰਮ੍ਰਿਤ ਵੇਲੇ ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨ ਕਮਲਾਂ ਦੀ ਹਾਜ਼ਰੀ ਭਰ ਰਹੇ ਹੋ। ਸਤਿਗੁਰਾਂ ਨੇ ਤਰਸ ਕੀਤਾ ਹੈ ਪਾਵਨ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕਰਕੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਹਨ। ਉਪਰੰਤ ਅੱਜ ਦੇ ਪਾਵਨ ਸ੍ਰੀ ਮੁੱਖ ਵਾਕ ਆਪ ਜੀਆਂ ਨੇ ਸਰਵਨ ਕੀਤੇ ਹਨ, ਜੋ ਤਨਾਸਰੀ ਰਾਗ ਅੰਦਰ ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਰਸਨਾ ਤੋਂ ਪਾਵਨ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਸਤਿਗੁਰਾਂ ਦੇ ਪਾਵਨ ਅੰਗ 660 ਉੱਪਰ ਸੁਭਾਇਮਾਨ ਹਨ। ਚੌਪਦੇ ਦੇ ਰੂਪ ਅੰਦਰ ਤਨਾਸਰੀ ਰਾਗ ਅੰਦਰ ਇਹ ਪਾਵਨ ਸ਼ਬਦ ਦਰਜ ਹੈ। ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਿਹਰਾਮਤ ਤੇ ਬਖਸ਼ਿਸ਼ ਕਰਦੇ ਹਨ ਕਿ ਇਹ ਜੀਵ ਆਤਮਾ ਸੰਸਾਰ ਜਗਤ ਦੇ ਵਿਕਾਰਾਂ ਦੁੱਖਾਂ ਤੋਂ ਭਿਆਨਕ ਡਰਦੀ ਹੈ। ਇਸ ਦੀ ਪੁਕਾਰ ਸੁਣਨ ਵਾਲਾ ਇੱਕੋ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਹੈ। ਉਹ ਸਦੀਵੀ ਹੈ, ਨਵਤਨ ਹੈ। ਜੋ ਵੀ ਜੀਵ, ਜੋ ਵੀ ਪੁਰਖ ਉਸ ਅਕਾਲ ਪੁਰਖ ਵਾਹਿਗੁਰੂ ਦੇ ਦਰ 'ਤੇ ਜੋਦੜੀਆਂ ਕਰਦਾ ਹੈ, ਬੇਨਤੀਆਂ ਕਰਦਾ ਹੈ, ਵਾਹਿਗੁਰੂ ਸਾਰੇ ਜੀਵਾਂ ਦੇ ਦੁੱਖਾਂ ਰੋਗਾਂ ਭੈ ਸੰਸਿਆਂ ਤੋਂ ਜੀਵ ਨੂੰ ਮੁਕਤ ਕਰ ਦਿੰਦਾ ਹੈ। ਉਸ ਮਾਲਕ ਦੇ ਚਰਨਾਂ ਵਿੱਚ ਕੀਤੀ ਅਰਦਾਸ ਹੀ ਪ੍ਰਵਾਨ ਹੁੰਦੀ ਹੈ। ਸੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਸਭਨਾਂ ਨੂੰ ਦਰੋਂ ਕਰੋ ਨਾਮਦਾਨ, ਗੁਰਸਿੱਖੀ ਜੀਵਨ, ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣ ਜੀ। ਆਓ ਹੁਣ ਅੰਮ੍ਰਿਤ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਣਗੇ। ਭੁੱਲਾਂ ਚੁੱਕਾਂ ਦੀ ਖਿਮਾ, ਸਮੂਹ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਰੁਕਮਨੀ ਸੁਖਮ ਰਿਤ ਪ੍ਰਭ ਨਾਮ
1: ਭਗਤ ਜਨਾ ਕੈ ਮਨ ਬਸਰਾਮ ਰਹਾਉ
0: ਪ੍ਰਭ ਕੈ ਸਿਮਰਨ ਗਰਭ ਨਾ ਬਸੈ
1: ਕੈ ਸਿਮਰਨ ਦੂਖ ਜਮ ਨਸੈ
0: ਪ੍ਰਭ ਕੈ ਸਿਮਰਨ ਕਾਲ ਪਰ ਹਰੈ
1: ਪ੍ਰਭ ਕੈ ਸਿਮਰਨ ਦੁਸ਼ਮਣ ਤਰੈ
0: ਪ੍ਰਭ ਸਿਮਰਤ ਕਛ ਬਿਗਨ ਨਾ ਲਾਗੈ
1: ਪ੍ਰਭ ਕੈ ਸਿਮਰਨ ਅੰਧਿਨ ਜਾਗੈ
0: ਪ੍ਰਭ ਕੈ ਸਿਮਰਨ ਭਉ ਨਾ ਵਿਆਪੈ
1: ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ
0: ਪ੍ਰਭ ਕਾ ਸਿਮਰਨ ਸਾਧ ਕੈ ਸੰਗ
1: ਸਰਬ ਨਿਧਾਨ ਨਾਨਕ ਹਰਿ ਰੰਗ
0: ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ
1: ਪ੍ਰਭ ਕੈ ਸਿਮਰਨ ਗਿਆਨ ਧਿਆਨ ਸਤ ਬੁੱਧ
0: ਪ੍ਰਭ ਕੈ ਸਿਮਰਨ ਜਪ ਤਪ ਪੂਜਾ
1: ਪ੍ਰਭ ਕੈ ਸਿਮਰਨ ਬਿਨਸੈ ਦੂਜਾ
0: ਪ੍ਰਭ ਕੈ ਸਿਮਰਨ ਤੀਰ

0: ਸੁਖਵਾਸੀ,
1: ਰੱਖੋ ਸਿਮਰੈ ਸਦਾ ਵਿਨਾਸੀ,
0: ਸਿਮਰਨ ਤੇ ਲਾਗੇ ਜਿਨ ਆਪ ਦਇਆਲਾ,
1: ਨਾਨਕ ਜਨ ਕੀ ਮੰਗੇ ਰਵਾਲਾ,
0: ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ,
1: ਰੱਖੋ ਸਿਮਰੈ ਤਿੰਨ ਸਦ ਬਲਿਹਾਰੀ,
0: ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ,
1: ਰੱਖੋ ਸਿਮਰੈ ਤਿੰਨ ਸੂਖ ਬਿਹਾਵੇ,
0: ਪ੍ਰਭ ਕੋ ਸਿਮਰੈ ਤਿੰਨ ਆਤਮ ਜੀਤਾ,
1: ਰੱਖੋ ਸਿਮਰੈ ਤਿੰਨ ਨਿਰਮਲ ਰੀਤਾ,
0: ਪ੍ਰਭ ਕੋ ਸਿਮਰੈ ਤਿੰਨ ਅਨੰਦ ਕਨੇਰੇ,
1: ਰੱਖੋ ਸਿਮਰੈ ਬਸੇ ਹਰਨੇਰੇ,
0: ਸੰਤ ਕਿਰਪਾ ਤੇ ਅਨਦਿਨ ਜਾਗ,
1: ਨਾਨਕ ਸਿਮਰਨ ਪੂਰੇ ਭਾਗ,
0: ਪ੍ਰਭ ਕੈ ਸਿਮਰਨ ਕਾਰਜ ਪੂਰੇ,
1: ਹੋਕੇ ਸਿਮਰਨ ਕਬੂ ਨ ਚੂਰੇ,
0: ਪ੍ਰਭ ਕੈ ਸਿਮਰਨ ਹਰ ਗੁਣ ਬਾਨੀ,
1: ਹੋਕੇ ਸਿਮਰਨ ਸਹਿ ਸਮਾਨੀ,
0: ਪ੍ਰਭ ਕੈ ਸਿਮਰਨ ਨਿਚਲ ਆਸਨ,
1: ਹੋਕੇ ਸਿਮਰਨ ਕਮਲ ਵਿਗਾਸਨ,
0: ਪ੍ਰਭ ਕੈ ਸਿਮਰਨ ਅਨਹਦ ਚੁਨਕਾਰ,
1: ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ,
0: ਸਿਮਰਹਿ ਸੇ ਜਨ ਜਿਨ ਕਉ ਪ੍ਰਭ ਮਯਾ,
1: ਨਾਨਕ ਤਿੰਨ ਜਨ ਸਰਣੀ ਪਿਆ,
0: ਹਰ ਸਿਮਰਨ ਕਰ ਭਗਤ ਪ੍ਰਗਟਾਏ,
1: ਹਰ ਸਿਮਰਨ ਲਗ ਵੇਦ ਪਾਏ,
0: ਹਰ ਸਿਮਰਨ ਭਏ ਸਿੱਧ ਜਤੀ ਦਾਤੇ,
1: ਹਰ ਸਿਮਰਨ ਨੀਚੋ ਗੁਣ ਜਾਤੇ,
0: ਹਰ ਸਿਮਰਨ ਧਾਰੀ ਸਭ ਧਰਨਾ,
1: ਸਿਮਰ ਸਿਮਰ ਹਰ ਕਾਰਨ ਕਰਨਾ,
0: ਹਰ ਸਿਮਰਨ ਕੀਓ ਸਗਲ ਅਕਾਰਾ,
1: ਹਰ ਸਿਮਰਨ ਮੈਂ ਆਪ ਨੰਕਾਰਾ,
0: ਹਰ ਕਿਰਪਾ ਜਿਸੇ ਆਪ ਬੁਝਾਇਆ,
1: ਨਾਨਕ ਗੁਰਮੁਖ
0: ਹਰ ਸਿਮਰਨ ਤਿਨ ਪਾਇਆ, ਸਲੋਕ ਦੀਨ ਦਰਦ।

0: ਅਸ਼ਟਪਦੀ
1: ਜੈ ਮਾਤ ਪਿਤਾ ਸੁਤ ਮੀਤ ਨ ਭਾਈ
0: ਮਨ ਊਹਾ ਨਾਮ ਤੇਰੇ ਸੰਗ ਸਹਾਈ
1: ਜੈ ਮਹਾ ਭਿਆਨ ਦੂਜਮ ਦਲ
0: ਤਹਿ ਕੇਵਲ ਨਾਮ ਸੰਗ ਤੇਰੇ ਚੱਲੈ
1: ਜੈ ਮੁਸਕਲ ਹੋਵੇ ਅਤ ਭਾਰੀ
0: ਹਰ ਕੋ ਨਾਮ ਕਿਨ ਮਾਹਿ ਉਧਾਰੀ
1: ਅੰਕ ਪੁਨੈ ਚਰਨ ਕਰਤ ਨਹੀਂ ਤਰੈ
0: ਹਰ ਕੋ ਨਾਮ ਕੋਟ ਪਾਪ ਪਰ ਹਰੈ
1: ਗੁਰਮੁਖ ਨਾਮ ਜਪੋ ਮਨ ਮੇਰੇ
0: ਨਾਨਕ ਪਾਵੋ ਸੁਖ ਕਨੇਰੇ
1: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ
0: ਹਰ ਕਾ ਨਾਮ ਜਪਤ ਹੋਏ ਸੁਖੀਆ
1: ਕਰੋੜੀ ਬੰਧਨ ਪਰ
0: ਹਰ ਕਾ ਨਾਮ ਜਪਤ ਨਿਸ਼ਤਰ
1: ਅਨਕ ਮਾਇਆ ਰੰਗ ਟਿਕ ਨਾ ਬਜਾਵੇ
0: ਹਰ ਕਾ ਨਾਮ ਜਪਤ ਆਘਾਵੇ
1: ਜੇ ਮਾਰਗੇ ਜਾਤ ਪੇਲਾ
0: ਹੈ ਹਰ ਨਾਮ ਸੰਗ ਰੂਤ ਸੁਹੇਲਾ
1: ਐਸਾ ਨਾਮ ਮਨ ਸਦਾ ਧਿਆਈਐ
0: ਨਾਨਕ ਗੁਰਮੁਖ ਪਰਮ ਗਤ ਪਾਈਐ
1: ਕੋਟ ਨਹੀਂ ਕੋਟ ਲਖਵਾਈ
0: ਨਾਮ ਜਪਤ ਤਹਿ ਪਾਰ ਪਰਾਹੀ
1: ਅਨਕ ਵਿਗੰਜੈ ਆਏ ਸੰਘਾਰੇ
0: ਹਰ ਕਾ ਨਾਮ ਤਤਕਾਲ ਉਧਾਰੈ
1: ਅਨਕ ਜੋਨ ਜਨਮੇ ਮਰ ਜਾਮ
0: ਨਾਮ ਜਪਤ ਪਾਵੈ ਬਿਸਰਾਮ
1: ਹੋ ਮੈਲਾ ਮਲ ਕਬੂ ਨ ਧੋਵੈ
0: ਹਰ ਕਾ ਨਾਮ ਕੋਟ ਪਾਪ ਖੋਵੈ
1: ਐਸਾ ਨਾਮ

0: ਹਰ ਕਾ ਨਾਮ ਤਹਿ ਨਾਲ ਪਛਾਨੋ।
1: ਜੈ ਮਹਾ ਭਿਆਨ ਤਉ ਤਬਹੁ ਕਾਮੁ,
0: ਕਹਿ ਹਰ ਕੇ ਨਾਮ ਕੀ ਤੁਮ ਉਪਰ ਚਾਮੁ।
1: ਜਹਾਂ ਤ੍ਰਿਖਾ ਮੰਤ ਜੇ ਅਕਰ ਕੈ,
0: ਕਹਿ ਨਾਨਕ ਹਰ ਹਰ ਅੰਮ੍ਰਿਤ ਵਰ ਕੈ।
1: ਸੰਤ ਜਨਾ ਕੀ ਵਰਤਨ ਨਾਮ,
0: ਸੰਤ ਜਨਾ ਕੈ ਮਨ ਬਿਸਰਾਮ।
1: ਹਰ ਕਾ ਨਾਮ ਦਾਸ ਕੀ ਓਟ,
0: ਹਰ ਕੈ ਨਾਮ ਉਦਰੇ ਜਨ ਕੋਟ।
1: ਹਰ ਜਸ ਕਰ ਸੰਦਰ ਰਾਤ,
0: ਹਰ ਹਰ ਔਖਤ ਸਾਧਕ ਮਾਤ।
1: ਹਰ ਜਨ ਕੇ ਹਰ ਨਾਮ ਨਿਦਾਨ,
0: ਪਾਰ ਬ੍ਰਹਮ ਜਨ ਕੀ ਨੋ ਦਾਨ।
1: ਮੰਤਨ ਰੰਗ ਰਤੇ ਰੰਗ ਕੈ,
0: ਨਾਨਕ ਜਨ ਕੈ ਬਿਰਤ ਬਵੇਕੈ।
1: ਹਰ ਕਾ ਨਾਮ ਜਨ ਕੋ ਮੁਗ ਜੁਗਤ,
0: ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ।
1: ਹਰ ਕਾ ਨਾਮ ਜਨ ਕਾ ਰੂਪ ਰੰਗ,
0: ਹਰ ਨਾਮ ਜਪਤ ਕਾ ਪਰੈ ਨ ਭੰਗ।
1: ਹਰ ਕਾ ਨਾਮ ਜਨ ਕੀ ਵਡਿਆਈ,
0: ਹਰ ਕੈ ਨਾਮ ਜਨ ਸੋਭਾ ਪਾਈ।
1: ਹਰ ਕਾ ਨਾਮ ਜਨ

0: ਹਰ ਕੇ ਨਾਮ ਸੰਸਰ ਕਛ ਨਾਹੀ,
1: ਨਾਨਕ ਗੁਰਮੁਖ ਨਾਮ ਜਤ ਗਤ ਪਾਹੇ,
0: ਮਨ ਕਾਮਨਾ ਤੀਰਥ ਦੇਹ ਛੁਟੈ,
1: ਗਰਭ ਗੁਆ ਨ ਮਨ ਤੇ ਹੁਟੈ,
0: ਸੋਚ ਕਰੈ ਦਿਨ ਸਰ ਰਾਤ,
1: ਮਨ ਕੀ ਮੈਲ ਨ ਦੰਤੇ ਜਾਤ,
0: ਇਸ ਦੇਹੀ ਕੋ ਬਹੁ ਸਾਧਨਾ ਕਰੈ,
1: ਮਨ ਤੇ ਕਬੂ ਨ ਵਿਖਿਆ ਡਰੈ,
0: ਜਲ ਧੋਵੈ ਬਹੁ ਦੇਹ ਅਨੀਤ,
1: ਸੁਧ ਕਹਾਉ ਕਾਚੀ ਪੀਤ,
0: ਮਨ ਹਰ ਕੇ ਨਾਮ ਕੀ ਮਹਿਮਾ ਊਚ,
1: ਨਾਨਕ ਉਦਰੇ ਪਤ ਬੋ ਮੂਚ,
0: ਬਹੁਤ ਸਿਆਨਪ ਜਮ ਕਾ ਭਉ ਵਿਆਪੈ।

0: ਮਨੇ ਆਪਣੇ ਤੇ ਬੁਰਾ ਮਿਟਾਨਾ
1: ਇੱਕੇ ਸਗਲ ਸ੍ਰੀ ਸਾਜਨਾ
0: ਦੁਖ ਦੁਖ ਜਨ ਸਮਦ੍ਰਿਸ਼ਟੇਤਾ
1: ਨਾਨਕ ਪਾਪ ਪੁੰਨ ਨਹੀਂ ਲੇਪਾ
0: ਨਿਰ ਧਨ ਕੋ ਧਨ ਤੇਰੋ ਨਾਉ
1: ਨਿਤਾਵੇਂ ਕੋ ਨਾਉ ਤੇਰੋ ਤਾਉ
0: ਨਿਮਾਣੀ ਕਉ ਪ੍ਰਭ ਤੇਰੋ ਮਾਨ
1: ਸਗਲ ਕਟਾਕੋ ਦੇਵੋ ਦਾਨ
0: ਕਰਨ ਕਰਾਵਨ ਹਾਰ ਸੁਆਮੀ
1: ਸਗਲ ਕਟਾਕੇ ਅੰਤਰ ਜਾਮੀ
0: ਆਪਣੀ ਗਤ ਮਿਤ ਜਨ ਹੋ ਆਪੇ
1: ਆਪਣ ਸੰਗ ਆਪ ਪ੍ਰਭ ਰਾਤੇ
0: ਤੁਮਰੀ ਉਸਤ ਤੁਮ ਤੇ ਹੋਏ
1: ਨਾਨਕ ਵਰਨ ਜਾਨਸ ਕੋਈ
0: ਸਰਬ ਧਰਮ ਮੈਂ ਸ੍ਰੇਸ਼ਟ ਧਰਮ
1: ਹਰ ਕੋ ਨਾਮ ਜਪ ਨਿਰਮਲ ਕਰਮ
0: ਸਗਲ ਕਿਰਿਆ ਮੈਂ ਉੱਤਮ ਕਿਰਿਆ
1: ਸਾਧ ਸੰਗ ਧਰਮਤ ਮਲ ਹਰਿਆ
0: ਸਗਲ ਉਦਮ ਮੈਂ ਉਦਮ ਭਲਾ
1: ਹਰ ਕਾ ਨਾਮ ਜਪੋ ਜੀ ਸਦਾ
0: ਸਗਲ ਬਾਨੀ ਮੈਂ ਅੰਮ੍ਰਿਤ ਬਾਨੀ
1: ਹਰ ਕੋ ਜਸ ਸੁਨ ਰਸਨ ਵਖਾਨੀ
0: ਸਗਲ ਥਾਨ ਤੇ ਉੱਤਮ ਥਾਨ ਨਾਨਕ ਜੀ ਘਟ

0: ਪ੍ਰਾਨੀ
1: ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ
0: ਜਿੰਤੂ ਸਾਧ ਸਿਵਾਰ ਸਿੰਗਾਰਿਆ
1: ਗਰਭ ਅਗਨ ਮਹਿ ਜਿਨੇ ਉਬਾਰਿਆ
0: ਵਿਵਸਥਾ ਤੁਜੇ ਪਿਆਰੇ ਦੂਰ
1: ਭਰ ਜੋਬਨ ਭੋਜਨ ਸੁਖ ਸੂਦ।

0: ਸਾਰੇ ਮੁਗਧ ਅਜਾਨ
1: ਸਦਾ ਸਦਾ ਇਹੋ ਭੁੱਲਣ ਹਾਰ
0: ਨਾਨਕ ਰਾਖਣ ਹਾਰ ਅਪਾਰ
1: ਰਤਨ ਤਿਆਗ ਕੌਡੀ ਸੰਗਰਚੈ
0: ਸਾਚ ਛੋੜ ਝੂਠ ਸੰਗ ਮਚੈ
1: ਜੋ ਛੱਡਣਾ ਸੋ ਅਸਰ ਕਰਮਾਨੇ
0: ਜੋ ਹੋਵਣ ਸੋ ਦੂਰ ਪਰਾਨੇ
1: ਛੋੜ ਜਾਏ ਜਿਸਕਾ

0: ਛਪ ਸੁਨਾਹੀ ਕਛ ਕਰੈ ਛੁਪਾਇਆ,
1: ਮਾਰ ਗਿਆਨ ਧਿਆਨ ਇਸਨਾਨ,
0: ਅੰਤਰ ਵਿਆਪੈ ਲੋਭ ਸੁਆਦ,
1: ਅੰਤਰ ਅਗਨ ਬਾਤ ਸੰਸਵਾਦ,
0: ਕਲ ਪਾਥਰ ਕੈਸੇ ਤਰੈ ਅਥਾਹ,
1: ਅੰਤਰ

0: ਨਾਨਕ ਰਾਖ ਲੇਹੋ ਆਪਣ ਕਰ ਕਰਮ
1: ਤੂੰ ਠਾਕਰ ਤੁਮ ਪੈ ਅਰਦਾਸ
0: ਜੀਓ ਪਿੰਡ ਸਭ ਤੇਰੀ ਰਾਸ
1: ਤੁਮ ਮਾਤ ਪਿਤਾ ਹਮ ਬਾਰਕ ਤੇਰੇ
0: ਤੁਮਰੀ ਕਿਰਪਾ ਮੈਂ ਸੂਖ ਕਨੇਰੇ
1: ਕੋਇ ਨ ਜਾਣੇ ਤੁਮਰਾ ਅੰਤ
0: ਉੱਚੇ ਤੇ ਉੱਚਾ ਭਗਵੰਤ
1: ਸਗਲ ਸਮਗਰੀ ਤੁਮਰੇ ਸੂਤਰ ਧਾਰੀ
0: ਤੁਮ ਤੇ ਹੋਏ ਸੁਆਗਿਆਕਾਰੀ
1: ਤੁਮਰੀ ਗਦ ਮਿਤ ਤੁਮੀ ਜਾਨੀ
0: ਨਾਨਕ ਦਾਸ ਸਦਾ ਕੁਰਬਾਨੀ।

0: ਨਾਹੀ ਚਾਰਾ।
1: ਆਖੋ ਕੀਜੈ ਸਦ ਨਮਸਕਾਰਾ,
0: ਜਾ ਕੈ ਮਨ ਲਾਗਾ ਪ੍ਰਭ ਮੀਠਾ।
1: ਸਰਬ ਸੂਤਾਉ ਮਨ ਬੂਠਾ,
0: ਜਿਸ ਜਨੇ ਆਪਣਾ ਹੁਕਮ ਮਨਾਇਆ।
1: ਸਰਬ ਥੋਕ ਨਾਨਕ ਤਿਨ ਪਾਇਆ,
0: ਅਗੰਤ ਸਾਹੂ ਆਪਣੇ।

0: ਵਿਖਿਆ ਤਨ ਧਨ ਕੁਟੰਬ ਸੁਭਾਇਆ
1: ਮਿਥਿਆ ਹੋਮੈ ਮਮਤਾ ਮਾਇਆ
0: ਮਿਥਿਆ ਰਾਜ ਜੋਬਨ ਧਨ ਮਾਲ
1: ਮਿਥਿਆ ਕਾਮ ਕ੍ਰੋਧ ਵਿਕਰਾਲ
0: ਮਿਥਿਆ ਰਥ ਹਸਤੀ ਅਸੁ ਬਸਤਰਾ
1: ਮਿਥਿਆ ਮਾਇਆ ਰੰਗ ਸੰਗ ਮਾਇਆ ਪੇਖਸਤਾ
0: ਮਿਥਿਆ ਧਰੂ ਮੋਹ ਅਭਿਮਾਨ
1: ਮਿਥਿਆ ਆਪਸੂ ਪਰ ਕਰਤ ਗਮਾਨ
0: ਅਸਥਿਰ ਭਗਤ ਸਾਧ ਕੀ ਸ਼ਰਨ
1: ਨਾਨਕ ਜਪ ਜਪ ਜੀ

0: ਬਿਨ ਸਿਮਰਨ ਦਿਨ ਰਹਿਣ ਬ੍ਰਿਥਾ ਬਿਹਾਏ,
1: ਮੇਘ ਬਿਨਾ ਜਿਉ ਕੀਤੀ ਜਾਏ,
0: ਗੋਬਿੰਦ ਭਜਨ ਬਿਨ ਬ੍ਰਿਥੇ ਸਭ ਕਾਮ,
1: ਜਿਉ ਕਿਰਪਨ ਕੇ ਨਾਲ ਸਦਾਮ,
0: ਧਨ ਧਨ ਤੇ ਜਨ ਜੇ ਘਟ ਬਸਿਓ ਹਰ ਨਾਉ,
1: ਨਾਨਕ ਤਾ ਕੇਵਲ ਬਲ ਜਾਉ,
0: ਰਹਿਤ ਅਵਰ ਕਛਵਰ ਕਮਾਵਤ,
1: ਮਨ ਨਹੀ ਪ੍ਰੀਤ ਮੁਖੋ ਗੁੰਡ ਲਾਵਤ,
0: ਜਾਨਣ ਹਾਰ ਪ੍ਰਭੂ ਪਰਬੀਨ,
1: ਮਾਰ ਭੇਖ ਨ ਕਾਉ ਪੀਣ,
0: ਅਵਰ ਉਪਦੇਸ਼ ਆਪ ਨ ਕਰੈ,
1: ਅਵ ਜਵ ਜਨਮੈ ਮਰੈ,
0: ਕਿਸਕੈ ਅੰਤਰ ਬਸੈ ਨਿਰੰਕਾਰ,
1: ਇਸਕੀ ਸੀਖ ਤਰੇ ਸੰਸਾਰ,
0: ਜੋ ਤੁਮ ਭਾਨੇ ਤਿਨ ਪ੍ਰਭ ਜਾਤਾ।

0: ਭਾਵ ਸਿਆਨਪ ਸਗਲ ਤੇ ਰਹਿਤ
1: ਸਭ ਕਿਸ ਜਾਣੇ ਆਤਮ ਕੀ ਰਹਿਤ
0: ਜਿਸ ਭਾਵੈ ਤਿਸ ਲੈ ਲੜ ਲਾਏ
1: ਹਾਂ ਤਰੰਤਰ ਸਮਾਏ
0: ਸੋ ਸੇਵਕ ਜਿਸ ਕਿਰਪਾ ਕਰੀ ਨਿਮਕ ਨਿਮਕ ਜਾ

0: ਸੇ ਸੁਖ ਮੰਦਰ
1: ਸਹਿ ਧਿਆਇ ਸਦਾ ਮਨ ਅੰਦਰ,
0: ਪ੍ਰਸਾਦ ਗ੍ਰਹਿ ਸੰਗ ਸੁਖ ਵਸਨਾ,
1: ਆਠ ਪਹਿਰ ਸਿਮਰਹੁ ਤਿਸ ਰਸਨਾ,
0: ਜੇ ਪ੍ਰਸਾਦ ਰੰਗ ਰਸ ਭੋਗ,
1: ਨਾਨਕ ਸਦਾ ਧਿਆਈਐ ਧਿਆਵਣ ਜੋਗ,
0: ਜੇ ਪ੍ਰਸਾਦ ਪਾਠ ਪਟੰਬਰ ਹੰਡਾਵੇ,
1: ਸਹਿ ਤਿਆਕਤ ਅਵਰ ਲੁਭਾਵੇ,
0: ਜੇ ਪ੍ਰਸਾਦ ਸੁਖ ਸੇ ਸੁਵੀਜੈ,
1: ਮਨ ਆਠ ਪਹਿਰ ਤਾਕਾ ਜਸ ਗਾਵੀ,
0: ਜੇ ਪ੍ਰਸਾਦ ਸਭ ਕੋ ਮਾਨੇ,
1: ਮੁਖ ਤਾਕੋ ਜਸ ਰਸਨ ਬਖਾਨੇ,
0: ਜੇ ਪ੍ਰਸਾਦ ਰਹਿਤਾ ਧਰਮ,
1: ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ,
0: ਪ੍ਰਭ ਜੀ ਜਬ ਦਰ ਗਏ ਮਾਨ ਪਾਵੇ,
1: ਨਾਨਕ ਪਾਤਸ਼ਾਹ ਧੀ ਘਰ ਜਾਵੇ,
0: ਪ੍ਰਸਾਦ ਆਰੋਗ ਪੰਚਨ ਦੇਹੀ,
1: ਲਿਵ ਲਾਵੋ ਤਿਸ ਰਾਮ ਸੁਨੇਹੀ,
0: ਪ੍ਰਸਾਦ ਰਹੁ ਲੈ ਰਾਹਤ,
1: ਮਨ ਸੁਖ ਪਾਵਹਿ ਹਰ ਹਰ ਜਸ ਕਹਿਤ,
0: ਜੇ ਪ੍ਰਸਾਦ ਤੇਰੇ ਸਗਲ ਸਿਦਰ ਢਾਕੇ,
1: ਮਨ ਸਰਨੀ ਪਰ ਠਾਕੁਰ ਪ੍ਰਭ ਥਾਕੇ,
0: ਜੇ ਪ੍ਰਸਾਦ ਤੁਜ ਕੋ ਨਾ ਬੂਚੇ,
1: ਮਨ ਸਾਸ ਸਾ ਸਿਮਰ ਹੋ ਪ੍ਰਭ ਉਚੇ,
0: ਜੇ ਪ੍ਰਸਾਦ ਪਾਏ ਦੁਰਲਭ ਦੇ,
1: ਨਾਨਕ ਤਾਕੀ ਭਗਤ ਕਰੇ,
0: ਜੇ ਪ੍ਰਸਾਦ ਆ ਭੁੱਖਨ ਪੈਰੀ ਜੇ,
1: ਮਨ ਤੇ ਸਿਮਰਤ ਕਿਉ ਆਲ ਸਕੀ ਜੇ,
0: ਪ੍ਰਸਾਦ ਅਸਵੋ ਹਸਤ ਸਵਾਰੀ,
1: ਮਨ ਤਿਸ ਪ੍ਰਭ ਕੋ ਕਬਹੂ ਨਾ ਵਿਸਾਰੀ,
0: ਜੇ ਪ੍ਰਸਾਦ ਬਾਗ ਮਿਲਕ ਧਨਾ,
1: ਰਾਖ ਪ੍ਰੋਹ ਪ੍ਰਭ ਆਪਣੇ ਮਨਾ,
0: ਜਿਨ ਤੇਰੀ ਮਨ ਬੰਤ ਬਨਾਈ,
1: ਉਠਤ ਬੈਠਤ ਸਦ ਤਿਸਹਿ ਧਿਆਈ,
0: ਤਿਸਹਿ ਧਿਆਏ ਜੋ ਏਕ ਲਖੇ,
1: ਇਹਾ ਊਹਾ ਨਾਨਕ ਤੇਰੀ ਰੱਖੇ,
0: ਜੇ ਪ੍ਰਸਾਦ ਕਰੇ ਪਨ ਬੋਦਾਨ,
1: ਮਨ ਆਠ ਪੈਰ ਕਰ ਤਿਸਕਾ ਧਿਆਨ,
0: ਜੇ ਪ੍ਰਸਾਦ ਤੂੰ ਆਚਾਰ ਵਿਹਾਰੀ,
1: ਇਸ ਪ੍ਰਭ ਕੋ ਸਾਥ ਸਾਥ ਚਿਤਾਰੀ,
0: ਜੇ ਪ੍ਰਸਾਦ ਤੇਰਾ ਸੁੰਦਰ ਰੂਪ,
1: ਓ ਪ੍ਰਭ ਸਿਮਰਹੁ ਸਦਾ ਅਨੂਪ,
0: ਜੇ ਪ੍ਰਸਾਦ ਤੇਰੀ ਨੀਕੀ ਜਾਤ,
1: ਸੋ ਪ੍ਰਭ ਸਿਮਰ ਸਦਾ ਦਿਨ ਰਾਤ,
0: ਜੇ ਪ੍ਰਸਾਦ ਤੇਰੀ ਪਤ ਰਹੇ,
1: ਗੁਰ ਪ੍ਰਸਾਦ ਨਾਨਕ ਜਸ ਕਹੇ,
0: ਜੇ ਪ੍ਰਸਾਦ ਸੁਨੇ ਕਰਨਾਦ,
1: ਜੇ ਪ੍ਰਸਾਦ ਪੇਖੇ ਬਿਸਮਾਦ,
0: ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ,
1: ਜੇ ਪ੍ਰਸਾਦ ਸੁਖ ਸਹਿਜੇ ਬਸਨਾ,
0: ਜੇ ਪ੍ਰਸਾਦ ਹਸਤ ਕਰ ਚਲੇ,
1: ਜੇ ਪ੍ਰਸਾਦ ਸੰਪੂਰਨ ਫਲ ਹੈ,
0: ਜੇ ਪ੍ਰਸਾਦ ਪਰਮਗਤ ਪਾਵੇ,
1: ਜੇ ਪ੍ਰਸਾਦ ਸੁਖ ਸਹਿਜ ਸਮਾਵੇ,
0: ਐਸਾ ਪ੍ਰਭ ਤਿਆਗ ਔਰ ਕਤ ਲਾਗੋ,
1: ਗੁਰ ਪ੍ਰਸਾਦ ਨਾਨਕ ਮਨ ਜਾਗੋ,
0: ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ,
1: ਇਸ ਪ੍ਰਭ ਕੋ ਮੂਲ ਨ ਮਨੋ ਵਿਸਾਰ,
0: ਜੇ ਪ੍ਰਸਾਦ ਤੇਰਾ ਪ੍ਰਤਾਪ,
1: ਮਨ ਮੂੜ ਤੂੰ ਤਾਕੋ ਜਾਪ,
0: ਜੇ ਪ੍ਰਸਾਦ ਕਾਰਜ ਪੂਰੇ
1: ਸਹਿਜਾਨੋ।

0: ਸਾਧ ਕੈ ਸੰਗ ਮੁਖੁ ਜਲ ਹੋਤ,
1: ਸਾਧ ਸੰਗ ਮਲ ਸਗਲੀ ਖੋਤ,
0: ਸਾਧ ਕੈ ਸੰਗ ਮਿਟੈ ਅਭਿਮਾਨ,
1: ਸਾਧ ਕੈ ਸੰਗ ਪ੍ਰਗਟੈ ਸੋ ਗਿਆਨ,
0: ਸਾਧ ਕੈ ਸੰਗ ਬੁੱਝੈ ਪ੍ਰਭ ਨੇਰਾ,
1: ਸਾਧ ਸੰਗ ਸਵੋਤ ਨਵੇਰਾ,
0: ਸਾਧ ਕੈ ਸੰਗ ਪਾਏ ਨਾਮ ਰਤਨ,
1: ਸਾਧ ਕੈ ਸੰਗ ਕੂਪਰ ਜਤਨ,
0: ਸਾਧ ਕੀ ਮਹਿਮਾ ਵਰਨੈ ਕੌਣ ਪੁਰਾਨੀ,
1: ਨਾਨਕ ਸਾਧ ਕੀ ਸੋਭਾ ਪ੍ਰਮਾ ਸਮਾਨੀ,
0: ਸਾਧ ਕੈ ਸੰਗ ਅਗੋਚਰ ਮਿਲੈ,
1: ਸਾਧ ਕੈ ਸੰਗ ਸਦਾ ਭਰਫੁਲੈ,
0: ਸਾਧ ਕੇ ਸੰਗਾ ਵਹਿ ਬਸ ਪੰਚਾ,
1: ਸਾਧ ਸੰਗ ਅੰਮ੍ਰਿਤ ਰਸ ਪੰਚਾ,
0: ਸਾਧ ਸੰਗ ਹੋਏ ਸਭ ਕੀ ਰੇਨ,
1: ਸਾਧ ਕੇ ਸੰਗ ਮਨੋਰ ਬੈਨ,
0: ਸਾਧ ਕੇ ਸੰਗ ਨ ਕਤੂ ਧਾਵੈ,
1: ਸਾਧ ਸੰਗ ਅਸਤਤ ਮਨ ਪਾਵੈ,
0: ਸਾਧ ਕੇ ਸੰਗ ਮਾਇਆ ਤੇ ਭਿੰਨ,
1: ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ,
0: ਸਾਧ ਸੰਗ ਦੁਸ਼ਮਣ ਸਭ ਮੀਤ,
1: ਸਾਧੂ ਕੇ ਸੰਗ ਮਾਪ ਨੀਤ,
0: ਸਾਧ ਸੰਗ ਕਿਸਿਓ ਨਹੀਂ।

0: ਆਪ
1: ਸਾਧ ਕੇ ਸੰਗਤ ਅਜੇ ਸਭ ਆਪ
0: ਆਪੇ ਜਾਣੈ ਸਾਧ ਵਡਾਈ
1: ਨਾਨਕ ਸਾਧ ਪ੍ਰਭੂ ਬਣਾਈ
0: ਸਾਧਕ ਸੰਗ ਨ ਕਬ ਹੁਣ ਧਾਵੈ
1: ਸਾਧ ਕੇ ਸੰਗ ਸਦਾ ਸੁਖ ਪਾਵੈ
0: ਸਾਧ ਸੰਗ ਦਸਤਕ ਉਚਰ ਲਹਿ
1: ਸਾਧੂ ਕੇ ਸੰਗ ਅਜਰ ਸਹਿ
0: ਸਾਧ ਕੇ ਸੰਗ ਵਸੈ ਥਾਨ ਉਚੈ
1: ਸਾਧੂ ਕੇ ਸੰਗ ਮਾਲ ਪੂਚੈ
0: ਸਾਧ ਕੇ ਸੰਗ ਦ੍ਰਿੜੈ ਸਭ ਧਰਮ
1: ਸਾਧ ਕੇ ਸੰਗ ਕੇਵਲ ਪਾਰ ਬ੍ਰਹਮ
0: ਸਾਧ ਕੇ ਸੰਗ ਪਾਏ ਨਾਮ ਨਿਧਾਨ
1: ਨਾਨਕ ਸਾਧੂ ਕੇ ਕੁਰਬਾਨ
0: ਸਾਧ ਕੇ ਸੰਗ ਸਭ ਕੁਲ ਉਧਾਰੈ
1: ਸਾਧ ਸੰਗ ਸਾਜਨ ਮੀਤ ਕੁਟੰਬ ਨਸਤਾਰੇ
0: ਸਾਧੂ ਕੈ ਸੰਗ

0: ਅੰਮ੍ਰਿਤ ਗੁਣ ਗਾਇਨ
1: ਸਾਧਕ ਸੰਗ ਸਰਬ ਥਾਨ ਗਮ
0: ਨਾਨਕ ਸਾਧਕੇ ਸੰਗ ਸਫਲ ਜਨਮ
1: ਸਾਧਕ ਸੰਗ ਨਹੀਂ ਕਛ ਕਾਲ
0: ਦਰਸ਼ਨ ਭੇਟ ਦੋਤ ਨਿਆਲ
1: ਸਾਧਕ ਸੰਗ ਕਲੁਖਤ ਹਰੈ
0: ਸਾਧਕੇ ਸੰਗ ਨਰਕ ਪਰ ਹਰੈ
1: ਸਾਧਕ ਸੰਗ ਇਹਾ ਉਹਾਂ ਸੁਹੇਲਾ
0: ਸਾਧ ਸੰਗ ਵਿਛਰਤ ਮੇਲਾ
1: ਜੋ ਇੱਛੈ ਸੋਈ ਫਲ ਪਾਵੈ
0: ਸਾਧਕੇ ਸੰਗ ਨਾ ਬਿਰਥਾ ਜਾਵੇ
1: ਪਾਰ ਬ੍ਰਹਮ ਸਾਧ ਰਿਧ ਵਸੈ
0: ਨਾਨਕ ਉਦਰੈ ਸਾਧ ਸੰਰਸੈ
1: ਸਾਧਕ ਸੰਗ ਸੁਣੋ ਹਰ ਨਾਉ
0: ਸਾਧ ਸੰਗਰ ਕੇ ਗੁਣ ਗਾਓ
1: ਸਾਧ ਕੇ ਸੰਗ ਨਾ ਮਨ ਤੇ ਬਿਸਰੈ।

0: ਸਾਧਕ ਸੰਗ ਮਿੱਟੇ ਸਭ ਰੋਗ,
1: ਨਾਨਕ ਸਾਧ ਭਿੱਟੇ ਸੰਜੋਗ,
0: ਸਾਧਕੀ ਮਹਿਮਾ ਵੇਦ ਨਾ ਜਾਣੈ,
1: ਜੇਤਾ ਸੁਨੇ ਦਿੱਤਾ ਗਿਆਨੇ,
0: ਸਾਧਕੀ ਉਪਮਾ ਤੇ ਗੁਣ ਤੇ ਦੂਰ,
1: ਸਾਧਕੀ ਉਪਮਾ ਰਹੀ ਭਰਪੂਰ,
0: ਸਾਧਕੀ ਸੋਭਾ ਕਾ ਨਾਹੀ ਅੰਤ,
1: ਸਾਧਕੀ

0: ਭਗਵਾਨ ਨਿਮਕ ਨਿਮਕ ਠਾਕੁਰ ਨਮਸਕਾਰ ਨਾਨਕ ਅਪਰਸ ਸਗਲ ਨਿਸਕਾਰ ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ
1: ਮਨ ਮੈਂ ਪ੍ਰੀਤ ਨਿਰੰਜਨ ਦਰਸ
0: ਪਰ ਤ੍ਰੈ ਰੂਪ ਨ ਪੇਖੈ ਨਿਤਰ
1: ਸਾਧ ਕੀ ਟਾਲ ਸਲ ਸੰਗ ਹੇਤ
0: ਕਰਨ ਨਾ ਸੁਨੈ ਕਾਹੂ ਕੀ ਨਿੰਦਾ
1: ਸਤੇ ਜਾਣੇ ਆਪਸ ਕੋ ਮੰਦਾ
0: ਗੁਰ ਪ੍ਰਸਾਦ ਵਿਖਿਆ ਪਰ ਹਰੈ
1: ਮਨ ਕੀ ਵਾਸਨਾ ਮਨ ਤੇ ਡਰੈ
0: ਇੰਦਰੀ ਜਿਤ ਪੰਚ ਦੁਖ ਤੇ ਰਹਿਤ
1: ਨਾਨਕ ਕੋਟ ਮਦੇ ਕੋ ਐਸਾ ਪਰਸ
0: ਵੈਸ਼ਨੋ ਸੋ ਜਿਸ ਉਪਰ ਸੋ ਪ੍ਰਸੰਨ
1: ਕਿਸਨ ਕੀ ਮਾਇਆ ਤੇ ਹੋਏ ਭਿੰਨ
0: ਕਰਮ ਕਰਤ ਹੋਵੈ ਨਹੀ ਕਰਮ
1: ਇਸ ਵੈਸ ਨੂੰ ਕਾ ਨਿਰਮਲ ਧਰਮ
0: ਕਾਹੂ ਫਲ ਕੀ ਇੱਛਾ ਨਹੀਂ ਬਾਚੈ
1: ਕੇਵਲ ਭਗਤ ਕੀਰਤਨ ਸੰਗਰਾਚੇ
0: ਮਨ ਤਨ ਅੰਤਰ ਸਿਮਰਨ ਗੋਪਾਲ
1: ਸਭ ਪਰੋਪਤ ਕਿਰਪਾਲ
0: ਆਪ ਦ੍ਰਿੜੈ ਅਵਰਹ ਨਾਮ ਜਪਾਵੈ
1: ਨਾਨਕੋ ਵੈਸ ਨੂੰ ਪਰਮਤ ਪਾਵੈ
0: ਭਗਵਤੀ ਭਗਵੰਤ ਭਗਤ ਕਾ ਰੰਗ
1: ਸਗਲ ਤੇ ਆਗੈ ਦੁਸ਼ਟ ਕਾ ਸੰਗ
0: ਮਨ ਤੇ ਬਿਨਸੈ ਸਗਲਾ ਭਰਮ
1: ਕਰ ਪੂਜੈ ਸਗਲ ਪਾਰ ਬ੍ਰਹਮ
0: ਸਾਧ ਸੰਗ ਪਾਪਾ ਮਲ ਖੂਵੈ
1: ਭਗਵਤੀ ਕੀ ਮਤ ਉਤਮ ਹੋਵੈ
0: ਭਗਵੰਤ ਕੀ ਟਹਿਲ

0: ਕਈ ਕੋਟ ਪਰਦੇਸ਼ ਪਰਮਾਹੀ
1: ਜਿਤ ਜਿਤ ਲਾਵੋ ਤਿਤ ਲਗਨਾ
0: ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ
1: ਕਈ ਕੋਟ ਸਿੱਧ ਜਤੀ ਜੋਗੀ
0: ਕਈ ਕੋਟ ਰਾਜੇ ਰਸ ਭੋਗੀ
1: ਕਈ ਕੋਟ ਪੰਕੀ ਸਰਵ ਪਾਏ
0: ਕਈ ਕੋਟ ਪਾਥਰ ਬਿਰਖ ਨਿਪ ਜਾਏ
1: ਕਈ ਕੋਟ ਪਵਨ ਪਾਣੀ ਮੈਂ ਸੰਤਰ
0: ਕਈ ਕੋਟ ਦੇਸ਼ ਭੂ ਮੰਡਲ
1: ਕਈ ਕੋਟ ਸਸੀ ਅਸੂਨ ਕਤਰ
0: ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ
1: ਸਗਲ ਸਮਗਰੀ ਆਪਣੇ ਸੂਤ ਧਾਰੇ
0: ਨਾਨਕ ਜਿਸ ਜਿਸ ਭਾਵ ਹੈ ਤਿਸ ਤਿਸ ਨਿਸਤਾਰ
1: ਕਈ ਕੋਟ ਰਾਜਸ ਤਾਮਸ

0: ਜੀਵੇ।
1: ਕਈ ਕੋਟ ਜਕਨ ਭੁੱਕੇ ਨਰ ਪਿਸਾਚ,
0: ਕਈ ਕੋਟ ਭੂਤ ਪ੍ਰੇ ਸੁਕਰ ਮਿਰਗਾਚ,
1: ਸਭ ਤੇ ਨੇਰੇ ਸਭੂ ਤੇ ਦੂਰ,
0: ਨਾਨਕ ਆਪ ਅਲਿਪਤ ਰਹਿਆ ਪ੍ਰਭੂ।
1: ਕਈ

0: ਪਾਏ,
1: ਕਈ ਕੋਟ ਘਾਲੈ ਥਕ ਪਾਏ,
0: ਕਈ ਕੋਟ ਕੀਏ ਧਨਵੰਤ,
1: ਕਈ ਕੋਟ ਮਾਇਆ ਮਹਿ ਚਿੰਤ,
0: ਜੈ ਜੈ ਪਾਣਾ ਤੈ ਤੈ ਰਾਖੇ,
1: ਨਾਨਕ ਸਭ ਕਿਛੁ ਪ੍ਰਭ ਕਹਿ ਹਾਥੀ।

0: ਪ੍ਰਭ ਤੇ ਹੋਏ ਬ੍ਰਹਮਾ ਹੇ ਸਮਾਤ
1: ਆਕਾਂਤ ਨ ਜਾਣੇ ਕੋਏ
0: ਆਪੇ ਆਪ ਨਾਨਕ ਪ੍ਰਭ ਸੋਏ
1: ਕਈ ਗੋੜ ਪਾਰ ਮੰਕੇ ਦਾਸ
0: ਤਿਨ ਹੋਵਤ ਆਤਮ ਪ੍ਰਗਾਸ
1: ਕਈ ਗੋੜ ਤਤ ਕੇ ਵੇਤੇ
0: ਸਦਾ ਨਿਹਾਰੇ ਕੋ ਨਿਤਰੇ
1: ਕਈ ਗੋੜ ਨਾਮ ਰਸ ਪੀਵੇ
0: ਅਮਰ ਭਏ ਸਦ ਸਦ ਹੀ ਜੀਵੇ।

0: ਜਿਸਕੇ ਹਾਥ ਹੋਏ ਤਾਂ ਸਭ ਕਿਛ ਲੇ,
1: ਜੋ ਤਿਸ ਭਾਵੈ ਸੋਈ ਕਰੇ,
0: ਅਨ ਜਾਣਤ ਬਿਖਿਆ ਮਹਿ ਰਚੈ,
1: ਜੇ ਜਾਣਤ ਆਪਣਾ ਬਚੈ,
0: ਪਰਮੇ ਭੂਲਾ ਦਹਿ ਤਿਸ ਧਾਵੈ,
1: ਨਿਮਕਮੇ ਚਾਰ ਕੁੰਟ ਫਿਰਾਵੇ,
0: ਪਰ ਕਿਰਪਾ ਜਿਸ ਆਪਣੀ ਭਗਤ ਦੇ,
1: ਨਾਨਕ ਤੇ ਜੰਨਾ ਮਿਲੇ,
0: ਕਿਨ ਮਹਿ ਨੀਚ ਕੀਟ ਕਉ ਰਾਜ,
1: ਪਾਰ ਬ੍ਰਹਮ ਗਰੀਬ ਨਵਾਜ,
0: ਜਾ ਕਾ ਦ੍ਰਿਸ਼ਟ ਕਛੂ ਨ ਆਵੇ,
1: ਤਿਸ ਤਤਕਾਲ ਦੇ ਦਿਸ ਪਰਟਾਵੇ,
0: ਜਾਕੋ ਆਪਣੀ ਕਰੇ ਬਖਸੀਸ,
1: ਸਾ ਕਾ ਲਿਖਾ ਨਾ ਗਣੇ ਜਗਦੀਸ,
0: ਕੀਓ ਪਿੰਡ ਸਭ ਤਿਸ ਕੀ ਰਾਸ,
1: ਕਟ ਕਟ ਪੂਰਨ ਬ੍ਰਹਮ ਵਰਗਾਸ,
0: ਆਪਣੀ ਬਣਤਾ ਬਣਾਈ,
1: ਨਾਨਕ ਜੀਵੇ ਦੇਖ ਵਡਾਈ,
0: ਇਸ਼ਕਾ ਬਲ ਨਾਹੀ ਸਹਾਸ,
1: ਕਰਨ ਕਰਾ

0: ਕਬਹੂ ਹੋਏ ਪੰਡਿਤ ਕਰੇ ਬਖਿਆਨ,
1: ਕਬੂ ਮੋਨ ਧਾਰੀ ਲਾਵੇ ਧਿਆਨ,
0: ਕਬਹੂ ਤਟ ਤੀਰਥ ਇਸ਼ਨਾਨ,
1: ਕਬੂ ਸਹਿਜ ਸਾਧਕ ਮੁਖ ਗਿਆਨ,
0: ਕਬਹੂ ਕੀਟ ਹਸਤ ਪਤੰਗ ਹੋਏ ਜੀਆ,
1: ਅਨਕ ਜੋਨ ਭਰਮੇ ਪਰਮੀਆ,
0: ਨਾਨਾ ਰੂਪ ਜਿਉਂ ਸਵਾਗੀ ਦਿਖਾਵੇ,
1: ਜੋ ਪ੍ਰਭਾਵੇ ਦਿਨ ਚਾਵੇ,
0: ਜੋ ਤਿਸ ਭਾਵੇ ਸੋਈ ਹੋਏ,
1: ਨਾਨਕ ਦੂਜਾ ਵਰਨਾ।

0: ਪਾਵੈ ਸਗਲੇ ਬਿਰਤਾਰੇ,
1: ਅਨਕ ਤਪੱਸਿਆ ਕਰੇ ਅੰਕਾਰ,
0: ਨਰਕ ਸੁਰਗ ਫਿਰ ਫਿਰ ਅਵਤਾਰ,
1: ਅਨਕ ਜਤਨ ਕਰ ਆਤਮ ਨਹੀਂ ਦਰਵੈ,
0: ਹਰ ਦਰਗਹਿ ਕਹੁ ਕੈਸੀ ਗਵੈ,
1: ਆਪਸ ਕੋ ਜੋ ਭਲਾ ਕਹਾਵੈ,
0: ਕਿਸਹਿ ਭਲਾਈ ਨਿਕਟ ਨ ਆਵੈ,
1: ਸਰਬ ਕੀ ਰੇਨ ਜਾ ਕਾ ਮਨ ਹੋਏ,
0: ਕਹੁ ਨਾਨਕ ਤਾ ਕੀ ਨਿਰਮਲ ਸੋਏ,
1: ਜਬ ਲਗ ਜਾਣੇ ਮੁਝਤੇ ਕਿਛੁ ਹੋਏ,
0: ਤਬ ਇਸ ਕੋ ਸੁਖ ਨਾਹੀ ਕੋਏ,
1: ਜਬ ਇਹ ਜਾਣੇ ਮੈਂ ਕਿਛੁ ਕਰਤਾ,
0: ਤਬ ਲਗ ਗਰਭ ਜੋਨ ਵੈ ਫਿਰਤਾ,
1: ਜਬ ਤਾਰੇ ਕੋ ਵੈਰੀ ਮੀਟ,
0: ਤਬ ਲਗ ਨਿਸ਼ਚਰ ਨਾਹੀ ਚੀਤ,
1: ਜਬ ਲਗ ਮੋਹ ਮਗਨ ਸੰਗਮਾਏ,
0: ਤਬ ਲਗ ਧਰਮ ਰਾਏ ਦੇ ਸਜਾਏ,
1: ਪ੍ਰਭ ਕਿਰਪਾ ਤੇ ਬੰਧਨ ਟੂਟੇ,
0: ਗੁਰ ਪ੍ਰਸਾਦ ਨਾਨਕ ਕਹੋ ਛੁਟੇ।

0: ਨਾਨਕ ਤਿਨਹਿ ਨਿਰੰਜਨ ਜਾਣਿਆ।
1: ਗੁਰ ਪ੍ਰਸਾਦ ਆਪਣਾ ਸੁਜੈ,
0: ਇਸਕੀ ਜਨੁ ਤ੍ਰਿਸ਼ਨਾ ਬੁਝੈ,
1: ਸੰਹਰ ਹਰ ਜਸ ਕਹਿਤ,
0: ਸਰਬ ਰੋਗ ਤਿਉ ਹਰ ਜਨ ਰਹਿਤ,
1: ਅੰਦਿਨ ਕੀਰਤਨ ਕੇਲ ਵਖਿਆਨ,
0: ਕ੍ਰਿਸ਼ਤ ਮਹਿ ਸੋਈ ਨਿਰਵਾਨ,
1: ਏਕ ਉਪਰ ਜਿਸ ਜਨ ਕੀ ਆਸਾ,
0: ਇਸਕੀ ਕਟੀਐ ਜਮ ਕੀ ਫਾਸਾ,
1: ਰੰਗ ਕੀ ਜਿਸ ਮਨ ਭੂਖ,
0: ਨਾਨਕ ਤਿਸੈ ਨ ਲਾਗੈ ਦੁਖ,
1: ਜਿਸ ਕੋ ਹਰ ਪਵ ਮਨ ਚਿਤ ਆਵੇ।

0: ਤਤ ਸਭ ਬੁਝਿਆ,
1: ਜਬ ਦੇਖੋ ਤਬ ਸੁਖ ਜਿ ਮੂਲ,
0: ਨਾਨਕ ਸੋ ਸੁਖਮ ਸੋਈ ਅਸੂਲ,
1: ਨਾ ਕਿਛ ਜਨਮੈ ਨਾ ਕਿਛ ਮਰੈ,
0: ਆਪਣ ਚਲਤਾ ਪਹੀ ਕਰੈ,
1: ਪਾਵਨ ਜਾਵਨ ਦ੍ਰਿਸ਼ਟ ਅੰਦ੍ਰਿਸ਼ਟ,
0: ਆਗਿਆਕਾਰੀ ਧਾਰੀ ਸਭ ਸ੍ਰਿਸ਼ਟ,
1: ਆਪੇ ਆਪ ਸਗਲ ਮੈਂ ਆਪ,
0: ਅਨਿਕ ਜੁਗਤ ਰਸਥਾ ਪੁਤਾਪ,
1: ਅਵਨਾਸੀ ਨਾਹੀ ਕਿਛ ਕੰਡ,
0: ਧਾਰਨ ਧਾਰੇ ਹੋ ਬ੍ਰਹਮੰਡ,
1: ਪੇ ਪ੍ਰਪਲ ਤਾਪ,
0: ਆਪ ਜਪਾਏ ਤਾ ਨਾਨਕ ਜਾਪ,
1: ਜਿਨ ਪ੍ਰਭ ਜਾਤਾ ਸੋ ਸੋਭਾ ਬੰਤ,
0: ਸਗਲ ਸੰਸਾਰ ਉਦਰੈ ਤਿਨ ਮੰਤ,
1: ਪ੍ਰਭ ਕੇ ਸੇਵਕ ਸਗਲ ਉਧਾਰਣ,
0: ਪ੍ਰਭ ਕੇ ਸੇਵਕ ਦੁਖ ਵਿਸਾਰਣ,
1: ਆਪੇ ਮੇਲ ਲੈ ਕਿਰਪਾਲ,
0: ਗੁਰ ਕਾ ਸ਼ਬਦ ਜਪ ਭਏ ਨਿਹਾਲ,
1: ਹੁਣ ਕੀ ਸੇਵਾ ਸੋਈ ਲਾਗੇ,
0: ਜਿਸਨੋ ਕਿਰਪਾ ਕਰੇ ਬਿਡ ਭਾਗੈ,
1: ਨਾਮ ਜਪਤ ਪਾਵੇ ਵਿਸਰਾਮ,
0: ਨਾਨਕ ਤਿਨ ਪੁਰ ਕੋ

ਸਾਖ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਣਨ ਹਾਰ ਜਾ ਕੈ ਸਿਮਰਨ ਉਤਰੀਐ ਨਾਨਕ ਤਿਸ ਬਲਿ

0: ਕਾਲ ਧਨ ਧਨ ਕਹਿ ਸਭ ਕੋਏ
1: ਮੁਖ ਉਜਲ ਹਰ ਦਰ ਕਹਿ ਸੋਏ
0: ਇਹੋ ਵਾਪਾਰ ਵਿਰਲਾ ਵਾਪਾਰ ਹੈ
1: ਨਾਨਕ ਤਾਕੇ ਸਦ ਵਲਿਆਰੇ
0: ਚਰਨ ਸਾਧਕੇ ਧੋਏ ਧੋਏ ਪੀਓ
1: ਅਰਪ ਸਾਧਕੋ ਆਪਣਾ ਜੀਓ
0: ਸਾਧ ਕੀ ਧੂਰ ਕਰੋ ਇਸ਼ਨਾਨ
1: ਸਾਧ ਉੱਪਰ ਜਾਈਏ ਕਰਵਾਨ
0: ਸਾਧ ਸੇਵਾ ਵਟ ਭਾਗੀ ਪਾਈਏ
1: ਸਾਧ ਸੰਗਤ ਕੀਰਤਨ ਗਾਈਏ
0: ਅਨਿਕ ਬੇਗੰਤੇ ਸਾਧੂ ਰਾਖੇ
1: ਹਰ ਗੁਣ ਗਾਏ ਅੰਮ੍ਰਿਤ ਰਸ ਚਾਖੇ

0: ਰਹਿ ਪੂਰਨ ਸਭ ਠਾਏ,
1: ਨਾਨਾ ਵਿਦ ਕਰਵੰਤ ਬਣਾਈ,
0: ਆਪਣੀ ਕੀਮਤ ਆਪੇ ਪਾਈ,
1: ਸਭ ਘਰ ਦਿਸਕੇ ਸਭ ਤਿਸਕੇ ਠਾਓ,
0: ਜਪ ਜਪ ਜੀਵੈ ਨਾਨਕ ਹਰ ਨਾਉ,
1: ਨਾਮ ਕੇ ਧਾਰੇ ਸਕਲੇ ਜੰਤ,
0: ਨਾਮ ਕੇ ਧਾਰੇ ਖੰਡ ਬ੍ਰਹਮੰਡ,
1: ਨਾਮ ਕੇ ਧਾਰੇ ਸਿਮਰਤ ਵੇਦ ਪ੍ਰਾਣ,
0: ਨਾਮ ਕੇ ਧਾਰੇ ਸੁਨਣ ਗਿਆਨ ਧਿਆਨ,
1: ਨਾਮ ਕੇ ਧਾਰੇ ਆਕਾਸ ਪਤਾਲ,
0: ਨਾਮ ਕੇ ਧਾਰੇ ਸਗਲ ਆਕਾਰ,
1: ਨਾਮ ਕੇ ਧਾਰੇ ਪੁਰੀਆ ਸਭ ਪਵਨ,
0: ਨਾਮ ਕੇ ਸੰਗੁਦਰੇ ਸੁਨ ਸ਼੍ਰਵਨ,
1: ਕਰ ਕਿਰਪਾ ਆਪਣੇ ਨਾਮ ਲਾਏ,
0: ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ,
1: ਰੂਪ ਸਤ ਜਾਕਾ ਸਤ ਸਥਾਨ,
0: ਪੁਰਖ ਸਤ ਕੇਵਲ ਪ੍ਰਧਾਨ,
1: ਕਰਤੂਤ ਸਤ ਸਤ ਜਾਕੀ ਬਾਣੀ,
0: ਸਤ ਪੁਰਖ ਸਭ ਵਾਹੇ ਸਮਾਨੀ,
1: ਸਤ ਕਰਮ ਜਾਕੀ ਰਚਨਾ ਸਤ,
0: ਮੂਲ ਸਤ ਸਤ ਉਤਪਤ,
1: ਸਤ ਕਰਨੀ ਨਿਰਮਲ ਨਿਰਮਲੀ,
0: ਵਿਸ਼ੇ ਬੁਝਾਏ ਤਿਸੈ ਸਭ ਭਲੀ,
1: ਸਤ ਨਾਮ ਪ੍ਰਭ ਕਾ ਸੁਖਦਾਈ,
0: ਵਿਸ਼ਵਾਸ ਸਤ ਨਾਨ ਗੁਰ ਤੇ ਪਾਈ,
1: ਸਤ ਬਚਨ ਸਾਧੂ ਉਪਦੇਸ਼,
0: ਸਤ ਤੇ ਜਨ ਜਾ ਕਰ ਤੈ ਪ੍ਰਵੇਸ਼,
1: ਨਿਰਤ ਬੁਝੇ ਜੇ ਕੋਏ,
0: ਨਾਮ ਜਪਤਾ ਕੀ ਗਤ ਹੋਏ,
1: ਆਪ ਸਤ ਕੀ ਅਸ ਸਤ,
0: ਆਪੇ ਜਾਣੇ ਆਪਣੀ ਮਿਤ ਗਤ,
1: ਜਿਸ ਕੀ ਸ੍ਰਿਸੁ ਕਰਨੇ ਹਾਰ,
0: ਅਵਰ ਨ ਬੂਝ ਕਰਤ ਵਿਚਾਰ,
1: ਕਰਤੇ ਕੀ ਮਿਤ ਨ ਜਾਣੇ ਕੀਆ,
0: ਨਾਨਕ ਜੋ ਤਿਸ ਭਾਵੈ ਸੋ ਵਰਤੀਆ,
1: ਬਿਸਮਨ ਬਿਸਮ ਭੈ ਬਿਸਮਾਦ,
0: ਜਿਨ ਬੂਝਿਆ ਤਿਸ ਆਇਆ ਸਵਾਦ,
1: ਰੱਬ ਕੇ ਰੰਗ ਰਾਜਨ ਰਹੇ,
0: ਗੁਰ ਕੈ ਵਚਨ ਪਦਾਰਥ ਲਹੇ,
1: ਉਦਾਤੇ ਦੁਖ ਕਟਨ ਹਾਰ,
0: ਜਾਗੈ ਸੰਗ ਤਰੈ ਸੰਸਾਰ,
1: ਜਨ ਕਾ ਸੇਵਕ ਸੋ ਵਡ ਭਾਗੀ,
0: ਜਨ ਕੈ ਸੰਗ ਏਕ ਲਿਵ ਲਾਗੀ।

0: ਸਪਸ਼ਟ ਕਰੀ। ਚਰਨ ਸਤ ਸਤ ਪਰਸਨਹਾਰ,
1: ਪੂਜਾ ਸਤ ਸਤ ਦੇ ਸੇਵਦਾਰ,
0: ਦਰਸ਼ਨ ਸਤ ਸਤ ਭੇਖਣਹਾਰ,
1: ਨਾਮ ਸਤ ਸਤ ਧਿਆਵਣਹਾਰ,
0: ਆਪ ਸਤ ਸਤ ਸਵਤਾਰੀ,
1: ਆਪੇ ਗੁਣ ਆਪੇ ਗੁਣਕਾਰੀ,
0: ਸ਼ਬਦ ਸਤ ਸਤ ਪ੍ਰਭ ਭਗਤਾ,
1: ਸੁਰਤ ਸਤ ਸਤ ਜਸੰਤਾ,
0: ਪੂਜਨਹਾਰ ਕੋ ਸਤ ਸਭ ਹੋਏ,
1: ਨਾਨਕ ਸਤ ਸਤ ਪ੍ਰਭ ਸੋਏ,
0: ਸਤ ਸਰੂਪ ਹਿਰਦੈ ਜਿਨ ਮਾਨਿਆ,
1: ਕਰਨ ਕਰਾਵਨ ਤਿਨ ਮੂਲ ਪਛਾਨਿਆ,
0: ਜਾ ਕੈ ਹਿਰਦੈ ਵਿਸ਼ਵਾਸ ਪ੍ਰਭ ਆਇਆ।

0: ਨੇਕੀ ਕੀਰੀ ਮਹਿ ਕਲ ਰੱਖੈ
1: ਭਸਮ ਕਰੇ ਲਸਕਰ ਕੋਟ ਲਖੈ
0: ਇਸਕਾ ਸਾਸ ਨ ਕਾਢਤ ਆਪ
1: ਤਾਕੂ ਰੱਖ ਦੇ ਕਰ ਹਾਥ
0: ਮਾਨਸ ਜਤਨ ਕਰਤ ਬਹੁ ਭਾਤ।

0: ਜਾਨੋ
1: ਆਠ ਪਹਿਰ ਪ੍ਰਭ ਸਹਿ ਹਜੂਰੇ
0: ਕੋ ਨਾਨਕ ਸਹੀ ਜਨ ਪੂਰੇ
1: ਮਨ ਮੇਰੇ ਤਿਨ ਕੀ ਓਟ ਲੇ
0: ਮਨ ਤਨ ਆਪਣਾ ਤਿਨ ਜਾਂਦੇ
1: ਤਿਨ ਜਨ ਆਪਣਾ ਪ੍ਰਭੂ ਪਛਾਤਾ
0: ਸੋ ਜਨ ਸਰਬ ਸੋ ਕਾ ਦਾਤਾ
1: ਇਸ ਕੀ ਸਰਨ ਸਰਬ ਸੁਖ ਪਾਵੇ।

0: ਸਿੱਕਾ ਸਿੱਖ ਵਡਭਾਗੀ ਹੈ।
1: ਸਤਿਗੁਰ ਸਿੱਕਾ ਹਲਤ ਬਲਤ ਸਵਾਰਾ,
0: ਨਾਨਕ ਸਤਿਗੁਰ ਸਿੱਕਾ ਜੀ ਨਾਲ ਸੰਭਾਰੈ,
1: ਗੁਰ ਕਾ ਗ੍ਰਹਿ ਸੇਵਕ ਜੋ ਰਹਾ,
0: ਗੁਰ ਕੀ ਆਗਿਆ ਮਨ ਮੈਂ ਸਹਿ,
1: ਆਪਸ ਕਉ ਕਰ ਕਛ ਨਾ ਜਨਾਵੈ,
0: ਹਰ ਹਰ ਨਾਮ ਹਿਰਦੈ ਸਦ ਧਿਆਵੈ,
1: ਮਨ ਵੇਚੈ ਸਤਿਗੁਰ ਕੈ ਪਾਸ,
0: ਸੇਵਕ ਕੇ ਕਾਰਜ ਰਾਸ,
1: ਸੇਵਾ ਕਰਤ ਹੋਏ ਨਿਕਾਮੀ,
0: ਜਿਸਕੋ ਹੋਤ ਪ੍ਰਾਪਤ ਸਵਾਮੀ,
1: ਆਪਣੀ ਕਿਰਪਾ ਜਿਸ ਆਪ ਕਰੇ,
0: ਨਾਨਕ ਸੋ ਸੇਵਕ ਗੁਰ ਕੀ ਮਤਲੇ,
1: ਬੀਸ ਬਿਸਵੈ ਗੁਰ ਕਾ ਮਨ ਮਾਨਾ,
0: ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ,
1: ਸੋ ਸਤਿਗੁਰ ਜਿਸ ਹਿਰਦੈ ਹਰ ਨਾਓ,
0: ਅਨਿਕ ਵਾਰ ਗੁਰ ਕਉ ਬਲ ਜਾਓ,
1: ਸਰਬ ਨਿਧਾਨ ਜੀ ਕਾ ਦਾਤਾ,
0: ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ,
1: ਬ੍ਰਹਮ ਹੈ ਜਨ ਜਨਮ ਹੈ ਪਾਰ ਬ੍ਰਹਮ,
0: ਕਹੇ ਆਪ ਨਹੀਂ ਕਛ ਭਰਮ,
1: ਸਹਿ ਸਿਆਣ ਭੁਲਿਆ ਨ ਜਾਈਆ,
0: ਨਾਨਕ ਐਸਾ ਗੁਰ ਬਿਡ ਭਾਗੀ ਪਾਈਐ,
1: ਸਭ ਦਰਸਨ ਪੇਖਤ ਪੁਨੀਤ,
0: ਪਰਸਤ ਚਰਨ ਗਤ ਨਿਰਮਲ ਰੀਤ,
1: ਭੇਟਤ ਸੰਗ ਰਾਮ ਗੁਣ ਰਵੇ,
0: ਆਰ ਬ੍ਰਹਮ ਕੀ ਦਰਗਹਿ ਗਵੇ,
1: ਸੁਣ ਕਰ ਬਚਨ ਕਰਨ ਆਗਾਨੇ,
0: ਮਨ ਸੰਤੋਖ ਆਤਮ ਪਤੀ ਆਨੇ,
1: ਪੂਰਾ ਗੁਰ ਅਖਿਆਓ ਜਾ ਕਾ ਮੰਤਰ,
0: ਇਸ ਦ੍ਰਿਸ਼ਟ ਭੇਖੈ ਹੋਏ ਸੰਤ,
1: ਗੁਣ ਬੇਅੰਤ ਕੀਮਤ ਨਹੀਂ ਪਾਏ,
0: ਨਾਨਕ ਜਿਸ ਭਾਵੈ ਤਿਸ ਲੈ ਮਿਲਾਏ,
1: ਇਹ ਵਾ ਏਕ ਉਸਤਰ ਅਨੇਕ,
0: ਤਤ ਪੁਰਖ ਪੂਰਨ ਬਵੇਕ,
1: ਕਾਹੂ ਬੋਲ ਨਾ ਪਹੁੰਚਤ ਪ੍ਰਾਣੀ,
0: ਅਗਮ ਅਗੋਚਰ ਪ੍ਰਭ ਨਿਰਬਾਨੀ,
1: ਨਿਰਾਹਾਰ ਨਿਰਵੈਰ ਸੁਖਦਾਈ,
0: ਤਾਕੀ ਕੀਮਤ ਕਿਨੈ ਨਾ ਪਾਈ,
1: ਅਨਕ ਭਗਤ ਬੰਧਨ ਨਿਤ ਕਰ,
0: ਚਰਨ ਕਮਲ ਹਿਰਦੈ ਸਿਮਰਹਿ,
1: ਤਦ ਬਲ ਹਾਰੀ ਸਤਿਗੁਰ ਆਪਣੇ,
0: ਨਾਨਕ ਜਿਸ ਪ੍ਰਸਾਦ ਹੈ ਸਾ ਪ੍ਰਭ ਜਪਨੇ,
1: ਇਹੋ ਹਰ ਰਸ ਪਾਵੈ ਜਨ ਕੋਏ,
0: ਅੰਮ੍ਰਿਤ ਪੀਵੈ ਅਮਰ ਸੋ ਹੋਏ,
1: ਉਸ ਪੁਰਖ ਕਾ ਨਾਹੀ ਕਦੇ ਵਿਨਾਸ,
0: ਜਾਕੈ ਮਨ ਪ੍ਰਗਟੇ ਗੁਣ ਤਾਸ,
1: ਆਠ ਪਹਿਰ ਹਰ ਕਾ ਨਾਮ ਲੇ,
0: ਸਚ ਉਪਦੇਸ਼ ਕਉ ਦੇ,
1: ਮੋਹ ਮਾਇਆ ਕੈ ਸੰਗ ਨ ਲੇਪ,
0: ਮਨ ਮੈਂ ਰਾਖੈ ਹਰ ਹਰ ਏਕ,
1: ਅੰਧਕਾਰ ਦੀਪਕ ਪ੍ਰਗਾਸੇ,
0: ਨਾਨਕ ਭਰਮ ਮੋਹ ਦੁਖ ਤਹਿਤੇ ਨਾਸੇ,
1: ਸ਼ਬਦ ਮਾਹੈ ਠਾਠ ਵਰਤਾਈ,
0: ਅਨੰਦ ਭਇਆ ਦੁਖ ਨਾਠੇ ਭਾਈ,
1: ਜਨਮ ਮਰਨ ਕੇ ਮਿਟੇ ਅੰਦੇਸੇ,
0: ਸਾਧੂ ਕੇ ਪੂਰਨ ਉਪਦੇਸੇ,
1: ਭਾਉ ਚੁਕਾ ਨਿਰਭਾਉ ਹੋਏ ਵਸੇ,
0: ਸਗਲ ਵਿਆਦ ਮਨ ਤੇ ਖੈ ਨਸੇ,
1: ਜਿਸਕਾ ਸਾਧ ਇਨ ਕਿਰਪਾ ਧਾਰੀ,
0: ਸਾਧ ਸੰਗ ਜਪ ਨਾਮ ਮੁਰਾਰੀ,
1: ਚਿਤ ਪਾਈ ਚੁਕੇ ਭ੍ਰਮ ਗਵਨ,
0: ਨਾਨਕ ਹਰ ਹਰ ਜਸ ਰਵਣ,
1: ਨਿਰਗੁਣ ਆਪ ਸਰਗੁਣ ਪੀ ਓਹੀ,
0: ਕਲਾ ਧਾਰ ਜਿਨ ਸਗਲੀ ਮੋਹੀ,
1: ਆਪਣੇ ਚਰਿਤ ਪ੍ਰਭ ਆਪ ਬਣਾਏ,
0: ਆਪੇ ਪਾਏ,
1: ਹਰ ਬਿਨ ਦੂਜਾ ਨਾਹੀ ਕੋਏ,
0: ਸਰਬ ਨਿਰੰਤਰ ਏਕੋ ਸੋਏ,
1: ਓਤ ਪੋਤ

0: ਚਾਲ ਨਕੰਮ ਨਿਰਧ ਮਹ ਔਰ ਧਾਰਹੁ
1: ਕਰਨ ਕਾਰਨ ਸੋ ਪ੍ਰਭ ਸਮਰਥ
0: ਦ੍ਰਿੜ ਕਰ ਗਾਹ ਨਾਮ ਹਰ ਵਥ
1: ਇਹ ਧਨ ਸੰਚਹੁ ਹੋ ਬਹੁ ਭਗਵੰਤ
0: ਸੰਤ ਜਨਾ ਕਾ ਨਿਰਮਲ ਮੰਤ
1: ਏਕਾਸ ਰੱਖੋ ਮਨ ਬਾਹੀ
0: ਕਰਮ ਰੋਗ ਨਾਨਕ ਮਿਟ ਜਾਹੈ
1: ਜਿਸ ਧਨ ਕਉ ਚਾਰ ਕੁੰਟ ਉਠਤਾਵਹਿ
0: ਸੋ ਧਨ ਹਰ ਸੇਵਾ ਤੇ ਪਾਵਹਿ
1: ਜਿਸ ਸੁਖ ਕਉ ਨਿਤ ਬਾਚਹਿ ਮੀਤ
0: ਸੋ ਸੁਖ ਸਾਧੁ ਸੰਗ ਪ੍ਰੀਤ
1: ਜਿਸ ਸੋਭਾ ਕਉ ਕਰਹਿ ਭਲੀ ਕਰਨੀ
0: ਸਾ ਸੋਭਾ ਭਜ ਹਰ ਕੀ ਸਰਣੀ
1: ਅਨਿਕੁ ਪਾਵੀ ਰੋਗ ਨਾ ਜਾਏ
0: ਰੋਗ ਮਿਟਾ।

0: ਮਹਾਂ ਸੁਖ ਹੋਏ,
1: ਹਰ ਰਸ ਪਾਵੈ ਬਿਰਲਾ ਕੋਈ,
0: ਜਨ ਜਾਖਿਆ ਸੇ ਜੰਤਰ ਤਨ,
1: ਪੂਰਨ ਪੁਰਖ ਨਹੀਂ ਡੋਲਾਨੇ,
0: ਸੁਭਰ ਭਰੇ ਪ੍ਰੇਮ ਰਸ ਰੰਗ,
1: ਉਪਜੈ ਚਾਉ ਸਾਧ ਕੈ ਸੰਗ,
0: ਪਰੇ ਸਰਨ ਆਨ ਸਭ ਤਿਆਗ,
1: ਅੰਤਰ ਪ੍ਰਗਾਸ ਅੰਦਿਨ ਲਿਵ ਲਾਗ,
0: ਬੜ ਭਾਗੇ ਜਪਿਆ ਪ੍ਰਭ ਸੋਏ,
1: ਨਾਨਕ ਨਾਮ ਰਤੇ ਸੁਖ ਹੋਏ,
0: ਸੇਵਕ ਕੀ ਮਨਸਾ ਪੂਰੀ ਭਈ,
1: ਗੁਰ ਤੇ ਨਿਰਮਲ ਮਤ ਲਈ,
0: ਜਨ ਕਉ ਪ੍ਰਭ ਹੋਇਓ ਦਇਆਲ,
1: ਸੇਵਕ ਕੀਨੋ ਸਦਾ ਨਿਹਾਲ,
0: ਬੰਧਨ ਘਾਟ ਮੁਕਤ ਜਨ ਭਇਆ,
1: ਜਨਮ ਮਰਨ ਦੁਖ ਭ੍ਰਮ ਗਇਆ,
0: ਐਚ ਪੁੰਨੀ ਸਰਧਾ ਸਭ ਪੂਰੀ,
1: ਲਭ ਰਹਿਆ ਸਦ ਸੰਗ ਹਜੂਰੀ,
0: ਜਿਸ ਕਾ ਸਾਧਨ ਲਿਆ ਮਿਲਾਏ,
1: ਨਾਨਕ ਭਗਤੀ ਨਾਮ ਸਮਾਏ,
0: ਜੋ ਕਿਉਂ ਬਿਸਰਾ

0: ਭਾਵੇ ਆਪਣਾ ਨਾਨਕ ਜਨ ਧਿਆਇਆ
1: ਰਾਜਨ ਸੰਤ ਕਰਹੁ ਇਹੁ ਕਾਮ
0: ਆਨ ਤਿਆਗ ਜਪਹੁ ਹਰਨਾਮ
1: ਸਿਮਰ ਸਿਮਰ ਸਿਮਰ ਸੁਖ ਪਾਵਹੁ
0: ਆਪ ਜਪਹੁ ਅਵਰਹਿ ਨਾਮ ਜਪਾਵਹੁ
1: ਭਗਤ ਭਾਏ ਤਰਿਆ ਸੰਸਾਰ
0: ਬਿਨ ਭਗਤੀ ਤਨ ਹੁਸੀ ਛਾਰ
1: ਸਰਬ ਕਲਿਆਣ ਸੁਖ ਨਿਧ ਨਾਮ
0: ਉਠਤ ਜਾਤ

0: ਆਪ ਮਿੱਤਰ ਸਤ ਭਾਈ
1: ਸਰਬ ਕਲਾਇਆ ਪੈ ਪ੍ਰਵੀਨ
0: ਵੇਦ ਕਦੇਵ ਕਹਾ ਕਉ ਜੇਨ
1: ਜਬ ਆਪਣ ਆਪਾ ਪੁਰ ਧਾਰੈ
0: ਕਉ ਸਗਨ ਆਪ ਸਗਨ ਕਹਾ ਵਿਚਾਰ
1: ਆਪਣ ਊਚ ਆਪਣ ਆਪ ਨੀਰਾ
0: ਕੌਣ ਠਾਕੁਰ ਕੌਣ ਕਹੀਆ ਚੇਰਾ
1: ਬਿਸਮਨ ਬਿਸਮ ਰਹੇ ਬਿਸਮਾਦ
0: ਨਾਨਕ ਆਪਣੀ ਗਾ

0: ਆਪ ਕਰ ਦੇਖੈ
1: ਖੇਲ ਸਕੋਚੈ ਤਉ ਨਾਨਕ
0: ਜੈ ਅਭਿਗਤ ਭਗਤ ਹੈ ਆਪ
1: ਜੈ ਬਸਰੈ ਪਾਸਾਰ ਸੰਤ ਪ੍ਰਤਾਪ
0: ਕਾਇਆ ਪੇ ਧਨੀ
1: ਉਨਕੀ ਸੋਭਾ ਉਨਹੂ ਬਣੀ
0: ਆਪ ਹੈ ਕੌਤਕ ਕਰੈ ਅਨੰਦ ਚੂਜ
1: ਆਪ ਹੈ ਰਸ ਭੋਗਨ ਨਿਰਜੋਗ
0: ਜਿਸ ਭਾਵੈ ਤਿਸੇ ਆਪਨ ਨਾ ਇਲਾਵੈ
1: ਜਿਸ ਭਾਵੈ

0: ਸ਼ਬਦੀ
1: ਆਪ ਕਥਾ ਆਪ ਸੁਣ ਨਿਹਾਰ
0: ਆਪਹਿ ਕਾ ਵਿਸਥਾਰ
1: ਜਾਂ ਤੈ ਸੁਭਾਵ ਹੈ ਤਾਂ ਸ੍ਰੇਸ਼ਟ ਉਪਾਏ
0: ਆਪਣੇ ਭਾਣੇ ਲਈ ਸਮਾਈ
1: ਤੁਮ ਤੇ ਭਿੰਨ ਨਹੀਂ ਕਿਛ ਹੋਏ
0: ਆਪਣ ਸੂ ਸਭ ਜਗਤ ਪੁਰੋਏ
1: ਜਾ ਕਉ ਪ੍ਰਭ ਜੀਉ ਆਪ ਬੁਝਾਏ
0: ਸੱਚ ਨਾਮ ਸੋਈ ਜਨ ਪਾਏ
1: ਜੋ ਸਮਦਰਸੀ ਤਤ ਕਾ ਬੇਤਾ
0: ਨਾਨਕ ਸਗਲ ਸ੍ਰਿਸ਼ਟ ਕਾ ਜੀਤਾ
1: ਜੀਵ ਜੰਤਰ ਸਭ ਦਾ ਕਹਿ ਹਾਥ
0: ਦੀਨ ਦਿਆਲ ਅਨਾਥ ਕੋ ਨਾਥ
1: ਜਿਸ ਰੱਖ ਹੈ ਤਿਸ ਕੋਇ ਨ ਮਾਰੈ
0: ਉਹ ਮੂਆ ਜਿਸ ਮਨੋ ਵਿਸਾਰੈ

0: ਪ੍ਰਭ ਉਪਰ ਹੋਵਤ ਕਿਰਪਾਲ
1: ਆਪਣੇ ਕਰਤਬ ਜਾਣੈ ਆਪ
0: ਅੰਤਰ ਜਾਮੀ ਰਹਿਓ ਬਿਆਪ
1: ਪ੍ਰਤ ਪਾਲ ਜੀ ਅਨੁਭਵ ਭਾਤ
0: ਜੋ ਜੋ ਰਚਿਓ ਸੋ ਤਿਸੈ ਧਿਆਤ
1: ਜਿਸ ਭਾਵੈ ਤਿਸ ਲੈ ਮਿਲਾਏ
0: ਭਗਤ ਕਰੈ ਹਰ ਕੇ ਗੁਣ ਗਾਏ
1: ਮਨ ਅੰਤਰ ਵਿਸ਼ਵਾਸ ਕਰ ਮਾਨਿਆ
0: ਕਰਨ ਹਾਰ ਨਾਨਕ ਇਕ ਜਾਣਿਆ
1: ਜਨ ਲਾਗਾ ਹਰ ਇਕ ਨਾਏ
0: ਕੀ ਆਸ ਨ ਬਿਰਥੀ ਜਾਏ
1: ਸੇਵਕ ਕਉ ਸੇਵਾ ਬਨ ਆਈ
0: ਕੰਬੂਜ ਪਰਮ ਪਦ ਪਾਈ
1: ਇਸੇ ਉਪਰ ਨਹੀਂ ਵਿਚਾਰ
0: ਰਾਖੈ ਮਨ ਬਸਿਆ ਨਿਰੰਕਾਰ
1: ਬੰਧਨ ਤੋਰ ਪੈ ਨਿਰਵੈਰ
0: ਕੰਨ ਦਿਨ

ਸਾਹਿਬ ਇੱਕ ਓਅੰਕਾਰ ਸਤਿ

0: ਦੁਖ ਬਾਰ ਹਰ ਸੁਖ ਘਰ ਲੈ ਜਾਏ।
1: ਗੁਰਮੁਖ ਨਾਮ ਗੁਰਮੁਖ ਵੇਦੰ ਗੁਰਮੁਖ ਰਹਿ ਸਮਾਈ,
0: ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ।
1: ਇਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ,
0: ਗੁਰਾ ਇੱਕ ਦੇਹ ਬੁਝਾਈ।

0: ਮੰਨੇ ਪਰਵਾਰ ਸਾਧਾਰ
1: ਮੰਨਾ ਤਾਰਾ ਤਾਰੇ ਗੁਰਸਿੱਖ ਮੰਨਾ ਨਾਨਕ ਭਵਹਿ ਨ ਭਿੱਖ
0: ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ
1: ਪੰਜ ਪਰਵਾਨ।

0: ਸਰਬ ਭਾਵ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ।
1: ਅਸੰਖ ਜਾਪ, ਅਸੰਖ ਭਾਉ, ਅਸੰਖ ਪੂਜਾ, ਅਸੰਖ ਤਪਤਾਉ,
0: ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਅਹਿ ਅਦਾਸ,
1: ਅਸੰਖ ਭਗਤ।

0: ਸੀ ਮਾਇਆ ਜਨ ਉਪਾਈ
1: ਕਰ ਵੇਖੇ ਕੀਤਾ ਆਪਣਾ ਜਿਤਸ ਦੀ ਵਡਿਆਈ
0: ਜੋ ਤਿਸ ਭਾਵ ਹੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ
1: ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ
0: ਮੁੰਦਾ ਸੰਤੋਖ ਸਾਰਾ ਪਰ ਝੋਲੀ ਧਿਆਨ

0: ਧਰਮ ਧਾਮ ਤੋਂ ਭਰਮਰੈ ਤੋਂ ਭੂਤ ਲੱਖ ਭੇਸ
1: ਅੰਗ ਰਾਗ ਰਾ ਰੰਗ ਜਾ ਕੇ ਜਾਤ ਪਾਤ ਨਾਮ
0: ਭੰਜਨ ਮੁਕਤ ਦਾਇਕ ਕਾਮ
1: ਆਪ ਰੂਪ ਮੀਕ ਅਨੁਸਤ ਏਕ ਪੁਰਖ ਅਵਧੂਤ
0: ਭੰਜਨ ਸਰਬ ਭੰਜਨ ਆਦ ਰੂਪ ਅਸੂਤ
1: ਅੰਗਹੀਨ ਭੰਗਨਾਤਮ ਏਕ ਪੁਰਖ ਅਪਾਰ
0: ਸਰਬ ਦਾਇਕ ਸਰਬ ਕਾਇਕ।

0: ਜਾਤ ਭਵਿਖ ਭਵਾਨ ਕੇ ਭੂਪਤ ਕੌਣ ਗਣੈ ਨਹੀਂ ਜਾਤ ਵਿਚਾਰੇ
1: ਸ੍ਰੀ ਭਗਵਾਨ ਭਜੇ ਪੈਰੋ ਅੰਤ ਕੌ ਅੰਤ

0: ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ।
0: ਚੌਪਈ ਸਾਹਿਬ ਏਕ ਓਮਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਬਿਓ ਬਚ ਬੇਨਤੀ, ਚੌਪਈ ਅਮਰੀ ਕਰੋ ਹੱਥ ਦੇ ਰੱਛਾ।
1: ਪੂਰਨ ਹੋਏ ਜਗ ਕੀ ਇੱਛਾ,
0: ਸਭ ਚਰਨਨ ਮਨ।

0: ਅਕਾਲ ਸਭ ਜਗਤ ਬਨਾਇਓ,
1: ਦੇਵਦਾਨ ਜਚਨ ਪਜਾਇਓ,
0: ਆਦ ਅੰਤ ਏਕੇ ਅਵਤਾਰਾ,
1: ਸੋਈ ਗੁਰੂ ਸਮਝਿਓ ਹਮਾਰਾ,
0: ਨਮਸਕਾਰ ਤੇ ਸਹੀ ਕੋ ਹਮਾਰੀ,
1: ਸਕਲ ਪ੍ਰਜਾ ਜਨ ਆਪ ਸਵਾਰੀ,
0: ਕਣ ਕੋ ਸਭ ਗੁਣ ਸੁਖ ਦਿਓ,
1: ਸਤਰਨ ਕੋ ਪਰਮੋ ਬਦ ਕੀਓ,
0: ਕਟ ਕੇ ਅੰਤਰ ਕੀ ਜਾਣਤ,
1: ਪਰੇ ਪੁਰੇ ਕੀ ਪੀਰ ਪਛਾਣਤ,
0: ਜੀਤੇ ਕੁੰਚਰ ਸੋਲਾ,
1: ਸਭ ਪਰ ਕਿਰਪਾ ਦੇਸ਼ ਪਰ ਭੂਲਾ,
0: ਸਤਨ ਦੁਖ ਪਾਏ ਤੇ ਦੁਖੀ,
1: ਸੁਖ ਪਾਏ ਸਾਧਨ ਕੇ ਸੁਖੀ,
0: ਏਕ ਏਕ ਕੀ ਪੀਰ ਪਛਾਣੇ,
1: ਕਟ ਕਟ ਕੇ ਪੜ ਪੜ ਕੀ ਜਾਣਾ,
0: ਜਬ ਉਦ ਕਰ ਕਰਾ ਕਰਤਾਰਾ,
1: ਪ੍ਰਜਾ ਧਰ ਤਬ ਦੇਹ ਅਪਾਰਾ,
0: ਜਬ ਆਕਰ ਕਰਤ ਹੋ ਕਬ ਹੋ,
1: ਤੁਮ ਮੈਂ ਮਿਲਤ ਦੇਹ ਧਰ ਸਭ ਹੋ,
0: ਜੀਤੀ ਬਦਨ ਸ੍ਰੀ

0: ਦੇ ਕੋ ਹੱਤਾ
1: ਲੋਕਿਆਂ ਕੋ ਯਾ ਕਰਤਾ
0: ਸ਼ਰੀਅਤ ਜੋ ਪਏ ਦੇ ਅੱਲਾ
1: ਓਨ ਕਰਾ ਗ੍ਰੰਥ ਤਦ ਕਾਲਾ
0: ਸਰਵਾਸ਼ਤ ਪਲ ਪਾਵੇ ਸੋਈ
1: ਦੋਖ ਨਾਥ ਸਾਹਿਬ ਆਪਦ ਕੋਈ ਅੜਲ
0: ਨੀ ਗੰਗ ਜਾ

ਸਿਮਰਤ ਸ਼ਾਸਤਰ ਵੇਦ ਸਭੇ ਕੋ ਭੇਦ ਕਰੀ ਹਮੇ ਇਕ ਨ ਜਾਣਿਓ। ਸਰੀਅਤ ਪਾਨ ਕਿਰਪਾ ਤੁਮਰੀ ਕਰਨ ਹੈ ਨਾ ਕਹੋ ਸਭ ਤੋ ਹੈ।

0: ਸਿਫਤ ਸਲਾਹ ਤੇਰੀ ਨਾਮ ਮਨ ਬਸਾਵੇ
1: ਨਾਮ ਜਨ ਕਾ ਮਨ ਵਸਿਆ ਵਾਜੇ ਸ਼ਬਦ ਕਲੇਰੇ
0: ਨਾਨਕ ਸੱਚੇ ਸਾਹਿਬ ਜੋ ਕਹੇ ਨਾਨਕ

0: ਵਾਚੇ ਪੰਚ ਸ਼ਬਦ ਸਿੱਧ ਘਰ ਸੁਭਾਗਾ ਘਰ ਸੁਭਾਗਾ ਸ਼ਬਦ ਵਾਚੇ ਕਲਾ ਜਿਤ ਘਰ ਧਾਰੀਆ
1: ਵਸ ਕੀਤੇ ਕਾਲ ਕੰਟਕ ਮਾਰਿਆ
0: ਤੁਰ ਕਰਮ ਪਾਇਆ ਤੁਰ ਜਨ ਕਾਉ ਸੇ ਨਾਮ ਹਰ ਕੈ ਲਾਗੇ
1: ਸੁਖ ਹੋਆ ਤਿਤ ਕਰ ਅਨਹਦ ਵਾਜੇ
0: ਸਾਚੀ ਲਿਵੈ ਬੈਨੋ ਦੇਹਨ ਮਾੜੀ ਦੇਹਨ ਮਾੜੀ ਲਿਵੇ ਵਾਜ ਹੋ ਗਿਆ ਕਰੇ ਵਿਚਾਰੀਆ
1: ਸਮਰਥ ਕੋਈ ਨਾਹੀ ਕਿਰਪਾ ਕਰ ਬਨਵਾਰੀਆ
0: ਵੇਦ ਨੋਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ
1: ਵਾਜੋ ਕਿਆ ਕਰੇ ਵਿਚਾਰੀਆ
0: ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ
1: ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ
0: ਕਰ ਕਿਰਪਾ ਕਿਰਪਾ ਕਲਵਿਕ ਕੱਟੇ ਗਿਆਨ ਅੰਜਨ ਸਾਰਿਆ
1: ਜਿਨਕਾ ਮੋਹ ਟੁੱਟਾ ਤਿਨਕਾ ਸਭ ਸੱਚੇ ਸਵਾਰਿਆ
0: ਕਹੈ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ
1: ਜਿਸ ਦੇ ਸੋਈ ਜਨ ਪਾਵੇ ਪਾਵੇ ਤਾਂ ਸੋ ਜਾਂਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ
0: ਇੱਕ ਭਰਮ ਭੁੱਲੇ ਫਿਰ ਇੱਕ ਨਾਮ ਲਾਗ ਸਵਾਰਿਆ
1: ਪ੍ਰਸਾਦੀ ਮਨ ਭਿਆ ਨਿਰਮਲ ਜਿਨਾ ਭਾਣਾ ਪਾਵੇ
0: ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ
1: ਆਹੋ ਸੰਤ ਪਿਆਰਿਓ ਅਕਥ ਕੀ ਕਰਹਿ ਕਹਾਣੀ
0: ਕਰਹਿ ਕਹਾਣੀ ਅਕਥ ਕੇਰੀ ਕਿਤ ਦੁਆਰਾ ਪਾਈਆ
1: ਮਨ ਤਨ ਸਭ ਸੋ

0: ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ
1: ਮਾਇਆ ਮੋਹਣੀ ਜਿਹਨੇ ਇਹ ਭਰਮ ਭੁਲਾਇਆ
0: ਮਾਇਆ ਤਾਂ ਮੋਹਣੀ ਤੈਨੇ ਕੀਤੀ ਜਿਨ ਠਕੋਲੀ ਪਾਈਆ
1: ਗੁਰਬਾਣ ਕੀਤਾ ਤਿਸੇ ਵਿਟੋ ਜਿਨ ਮੋਹ ਮੀਠਾ ਲਾਇਆ
0: ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ

0: ਮੁੱਲ ਨਾ ਕੀਚੈ ਜਿਤ ਅੰਤ ਪਛੋ ਤਾਈਐ
1: ਸਤਿਗੁਰੂ ਕਾ ਉਪਦੇਸ ਸੁਣ ਤੂੰ ਹੋਵਾ ਤੇਰਾ ਨਾਲੇ
0: ਕਹ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ
1: ਅਗਮ ਗੋਚਰਾ ਤੇਰਾ ਅੰਤ ਨਾ ਪਾਇਆ
0: ਤੋ ਨਾ ਪਾਇਆ ਕਿਵੇਂ ਤੇਰਾ ਆਪਣਾ ਆਪ ਤੂੰ ਜਾਣੇ
1: ਜੀ ਜਸ ਸਭ ਖੇਰ ਤੇਰਾ ਕਿਆ ਕੋ ਆਗਮ ਖਾਣੇ
0: ਵੇਖੇ ਸਭ ਤੂੰ ਹੈ ਜਿਨ ਜਗਤ ਉਪਾਇਆ
1: ਕਹ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ
0: ਨਰ ਮੁੰਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ
1: ਆਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ
0: ਜਨ ਸਭ ਤੋਂ ਉਪਾਏ ਇੱਕ ਵੇਖ ਪਰਸ

0: ਕਰ ਤਾ ਤ੍ਰਿਸ਼ਨਾ ਬਸ ਨਾਹੀ ਬੋਲਣਾ
1: ਅਨਿਆ ਸਿੱਖੇ ਵਾਹਨ ਸਿੱਖੇ ਏਤ ਮਾਰਗ ਜਾਣਾ
0: ਪ੍ਰਸਾਦੀ ਕਿਨੀ ਆਪ ਤਜਿਆ ਹਰ ਵਾਸ

0: ਸਾਬਕ ਜਿਨੀ ਧਿਆਇਆ
1: ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਓ ਪਵਿੱਤ ਸੰਗਤ ਸਭਾਈਆ
0: ਪਵਿੱਤ ਸੁਣਦੇ ਪਵਿੱਤ ਸੇਵ ਪਵਿੱਤ ਜਿਨੀ ਮਨ ਵਸਾਇਆ
1: ਕਹ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ
0: ਕਰਮੀ ਸਹਿਨ ਉਪਜੈ ਬਿਨ ਸਹਿਜੇ ਸਹਿਸਾ ਨਾ ਜਾਏ
1: ਨਾ ਜਾਏ ਸਹਿਸਾ ਕਥਾ ਸੰਜਮ ਰਹੇ ਕਰਮ ਕਮਾਏ
0: ਮਲੀਨ ਹੈ ਕਿ ਸੰਜਮ ਧੋਤਾ ਜਾਏ
1: ਮਨ ਧੋਵੋ ਸਤ ਲਗੋ ਹਰਿਆ ਰਹਾ ਚਿਤ ਲਾਏ
0: ਗੁਰ ਪ੍ਰਸਾਦੀ ਸਹਿਜ ਉਪਜੈ ਇਹ ਸਹਿਸਾ ਇਬਜਾਏ
1: ਜੀ ਹੋ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀ ਹੋ ਤਾਂ ਮੈਲੇ ਤੇਰੀ ਜਨਮ ਜੂਆ ਹਾਰਿਆ
0: ਦਸਣਾ ਵੱਡਾ ਰੋਗ ਲੱਗਾ ਮਨ ਮਨੋ ਵਸਾਰਿਆ
1: ਵੇਦਾਂ ਵਹਿ ਨਾਮ ਉੱਤਮ ਸੋ ਸੁਣੈ ਨਾਹੀ ਫਿਰ ਜਿਉਂ ਬੇਤਾਲਿਆ
0: ਨਾਨਕ ਜਿਨ ਸਤ ਜਿਆ ਕੂੜੇ ਲਾਗੇ

0: ਸਤਿਗੁਰੂ ਬਾਝੋ ਹੋਰ ਕੱਚੀ ਬਾਣੀ
1: ਸ਼ਬਦ ਰਤਨ ਹੈ ਹੀਰੇ ਜਿਤ ਜੜਾ
0: ਸ਼ਬਦ ਰਤਨ ਜਿਤ ਮਨ ਲਾਗਾ ਇਹੋ ਆਤਮਾ
1: ਸ੍ਰੀ ਮਨ ਮਿਲਿਆ ਸੱਚੇ ਲਾਇਆ ਭਾਉ
0: ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇ ਬੁਝਾਏ
1: ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ
0: ਸਿਵ ਸਾਕਤ ਆਪ ਉਪਾਇਕਾ ਕਰਤਾ ਆਪੇ ਹੁਕਮ ਵਰਤਾਏ
1: ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਬਿਝਾਏ
0: ਥੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ
1: ਗੁਰਮੁਖ ਜਿਸ ਨੂੰ ਆਪ

0: ਰਸ ਨਾ ਜਾਏ ਹੋਰ ਖੇਤਰ ਜਚਰ ਅਰਸ ਪੱਲਾ ਨਾ ਪਾਏ
1: ਹਰ ਰਸ ਪਾਏ ਪੱਲਾ ਪੀਆ ਹਰ ਰਸ ਬਹੁਤ ਨਾ ਲਾਗੇ ਆਏ
0: ਇਹੋ ਹਰ ਰਸ ਕਰਮੀ ਪਾਈਆ ਸਰ

0: ਆਪੇ ਮਾਤਾ ਆਪੇ ਪਿਤਾ ਜਿਨ ਜਿਉ ਪਾਏ ਜਗ ਦਿਖਾਇਆ
1: ਗੁਰ ਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਜ਼ਰੀ ਆਇਆ
0: ਨਾਨਕ ਸ੍ਰਿਸ਼ਟ ਕਾਮੂ ਰਚਿਆ ਜੋਤ ਰਾਖੀ

0: ਕਰਮ ਕਮਾਇਆ
1: ਸੁਧ ਸਰੀਰਾ ਜਾ ਤੂੰ ਜਗ ਮੈਂ ਆਇਆ
0: ਹਰ ਤੇਰਾ ਰਚਿਆ ਸੋ ਹਰ ਮਨ ਨਾ ਵਸਾਇਆ
1: ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ
0: ਇਹੋ ਸਰੀਰ ਪ੍ਰਵਾਨ ਹੋਇਆ ਜਿਨ ਸਤਿਗੁਰ ਸਿਉ ਚਿਤ ਲਾਇਆ
1: ਇਹ ਨਿਤ ਰਹੋ ਮੇਰੇ ਹੋ ਹਰ ਤੋ ਮੈਂ ਜੋਤ ਧਰੀ ਹਰ ਬਿਨ ਅਵਧ ਨਾ ਦੇਖੋ ਕੋਈ
0: ਨਜ਼ਰੀ ਹਰ ਨਿਹਾਲਿਆ
1: ਇਹ ਵਿੱਚ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਜ਼ਰੀ ਆਇਆ
0: ਸਾਡੀ ਪੂਜਾ ਜਾਂ ਵੇਖਾਂ ਹਰ ਇੱਕ ਹੈ ਹਰ ਬਿਨ ਅਵਰ

0: ਸਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ
1: ਗੁਰਦੁਆਰਾ ਲਾਏ ਭਾਵ ਨੇ ਕਿਸਨਾ ਨਦਵਾ ਦੁਆਰ ਦਿਖਾਇਆ
0: ਨੇਕ ਰੂਪ ਨੌ ਨਵਨਿਤ ਤਿਸਦਾ ਅੰਤ ਅਜਾਈ ਪਾਇਆ
1: ਕਹਿ ਨਾਨਕ ਹਰ ਪਿਆਰਾ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ
0: ਸਾਚਾ ਸੋਹਿਲਾ ਸਾਚੇ ਘਰ ਗਾਵੋ
1: ਗਾਵੋ ਤਾਂ ਸੋਹਿਲਾ ਘਰ ਸਾਚਾ ਜਿਥਾ ਸਦਾ ਸੱਚ ਧਿਆਵ ਹੈ
0: ਜੋ ਧਿਆਵ ਹੈ ਜਾਂ ਤੁਧ ਭਾਵ ਹੈ ਗੁਰਮੁਖ ਜਨਾ ਬਜਾਵੇ
1: ਇਹ ਸੱਚ ਸਭਨਾ ਕਾ ਖਤਮ ਹੈ ਜਿਸ ਬਖਸ਼ੇ ਸੋ ਜਨ ਪਾਵ ਹੈ
0: ਨਾਨਕ ਸੱਚ ਸੋਹਿਲਾ

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ। ਅਰਜਨ ਹਰ ਗੋਬਿੰਦ ਨਾਉ ਸਿਮਰੋ। ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ। ਜਿਸ ਡਿੱਠੈ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ ਕਰ ਨਉ ਨਿਦਾਵੈ ਧਾਏ। ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤੀਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖਿਆ ਨਿਟ ਕੀਤਾ ਤਿਨ੍ਹਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਿਥਵੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਵ ਤੇਗ ਪਤੇ ਬਿਰਧ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੁ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ

ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ਿਸ਼ ਕਰੋ। ਇਹ ਨਿਮਾਣਿਆਂ ਦੇ ਮਾਨ ਸਤਿਗੁਰੂ, ਨਿਤਾਣਿਆਂ ਦੇ ਤਾਨ ਸਤਿਗੁਰੂ, ਨਿਉਟਿਆਂ ਦੀ ਉਠ ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦਸੋਂ ਪਾਤਸ਼ਾਹ ਕੀ ਆਤਮਕ ਜੋਤ, ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਗਰੀਬ ਨਿਵਾਸ ਸਤਿਗੁਰੂ ਜੀ, ਆਪ ਜੀ ਨੇ ਅਪਾਰ ਬਖਸ਼ਿਸ਼ ਰਹਿਮਤ ਕੀਤੀ, ਸਮੂਹ ਸੰਗਤ ਨੂੰ ਅੰਮ੍ਰਿਤ ਵੇਲੇ ਦੇ ਜੱਗ ਨੇ ਬਖਸ਼ਿਸ਼ ਕੀਤੇ, ਅੰਮ੍ਰਿਤ ਵੇਲੇ ਪਾਵਨ ਤਖਤਾਂ ਤੇ ਆਪ ਜੀਆਂ ਨੇ ਪ੍ਰਕਾਸ਼ਮਾਨ ਹੋ ਕਰਕੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ, ਆਪ ਜੀ ਕਾ ਕੋਟਾਨ ਕੋਟ ਧੰਨਵਾਦ ਹੈ। ਸਤਿਗੁਰੂ ਜੀ ਆਪ ਜੀ ਦੀ ਕਿਰਪਾ ਸਦਕਾ ਆਪ ਜੀ ਕੇ ਹਜ਼ੂਰ ਸੁੰਦਰ ਦੀਵਾਨ ਸਜੇ, ਸਜੇ ਦੀਵਾਨਾਂ ਅੰਦਰ ਆਪ ਜੀ ਕੇ ਅੰਮ੍ਰਿਤਮਈ ਬਾਣੀ, ਸ੍ਰੀ ਸੁਖਮਨੀ ਸਾਹਿਬ ਜੀ ਕੇ ਪਾਠ, ਨਿਤਨੇ ਬਾਣੀਆਂ ਦੇ ਪਾਠ ਸੰਗਤੀ ਰੂਪ ਵਿੱਚ ਕੀਤੇ ਗਏ, ਆਪ ਜੀ ਕੇ ਅਗਾਧ ਬੋਧ ਬਾਣੀ ਪੜ੍ਹਦਿਆਂ ਆਪ ਜੀ ਕੇ ਦਾਸਰਿਆਂ ਪਾਸੋਂ ਹੋਈਆਂ ਬੇਅੰਤ ਭੁੱਲਾਂ ਆਪ ਜੀ ਨੇ ਮੁਆਫ਼ ਕਰ ਦੇਣੀਆਂ, ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਕੇ ਨਵਾਜਨਾ ਬਾਣੀ ਸ਼ੁੱਧ ਅਤੇ ਸਪਸ਼ਟ, ਪੜ੍ਹਨ ਸੁਣਨ ਅਤੇ ਵਿਚਾਰਨ ਦੀ ਦਾਤ ਪ੍ਰਦਾਨ ਕਰਨੀ ਗਰੀਬ ਨਿਵਾਜ ਬੇਅੰਤ ਸੰਗਤਾਂ ਨੇ। ਅੰਮ੍ਰਿਤ ਵੇਲੇ ਆਪ ਜੀ ਕੇ ਪਾਵਨ ਪਵਿੱਤਰ ਚਰਨ ਕਮਲਾਂ ਦੀਆਂ ਹਾਜ਼ਰੀਆਂ ਭਰੀਆਂ ਭੇਟਾਵਾਂ ਆਪ ਜੀ ਕੇ ਚਰਨਾਂ ਵਿੱਚ ਅਰਪਣ ਕੀਤੀਆਂ, ਰਹਿਮਤਾਂ ਕਰਨੀਆਂ, ਸਮੂਹ ਸੰਗਤ ਦੀ ਹਾਜ਼ਰੀ ਭੇਟਾ ਮਾਇਆ ਦਰ ਤੇ ਪ੍ਰਵਾਨ ਕਰਨੀ, ਸਭਨਾਂ ਨੂੰ ਧਰਮ ਘਰੋਂ ਨਾਮਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਨਾ, ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਘਰਾਂ ਪਰਿਵਾਰਾਂ ਵਿੱਚ ਸੁੱਖ ਵਰਤਾਉਣੀ, ਦੇਸ਼ ਪ੍ਰਦੇਸ਼ ਰੱਖਿਆ ਕਰਨੀ। ਸਤਿਗੁਰੂ ਜੀ ਬੇਅੰਤ ਸੰਗਤਾਂ ਵੱਲੋਂ ਮੀਡੀਏ ਦੇ ਮਾਧਿਅਮ ਰਾਹੀਂ ਹਾਜ਼ਰੀਆਂ ਭਰੀਆਂ ਗਈਆਂ, ਸੇਵਾਵਾਂ ਭੇਜੀਆਂ ਗਈਆਂ, ਗੁਰਮਤ ਅਨੁਸਾਰ ਸਭਨਾਂ ਦੀਆਂ ਮਨੋਕਾਮਨਾ ਮਨੋਭਾਵਨਾ ਸੰਪੂਰਨ ਕਰਨੀਆਂ। ਬੇਅੰਤ ਸੰਗਤਾਂ ਵੱਲੋਂ ਗੁਰੂ ਕੇ ਲੰਗਰਾਂ ਵਿੱਚ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ, ਸਮੂਹ ਸੰਗਤ ਦੀਆਂ ਸੇਵਾਵਾਂ ਹਾਜ਼ਰੀਆਂ ਦਰ ਤੇ ਪ੍ਰਵਾਨ ਕਰਦੇ ਹੋਏ ਸਭਨਾਂ ਨੂੰ ਦਰੋਂ ਘਰੋਂ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਨਾ, ਆਪਣੇ ਟਹਿਲੀਆਂ ਦੇ ਸਿਰ ਤੇ ਮੇਰ ਪਰਿਆਤ ਰੱਖਣਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਉਣਾ, ਭਾਵਨਾ ਸਹਿਤ ਪ੍ਰੀਤ ਸਹਿਤ ਆਪਣੇ ਦਰ ਘਰ ਦੀ ਸੇਵਾ ਦੇ ਯੋਗ ਬਣਾ ਲੈਣਾ। ਸਤਿਗੁਰੂ ਜੀ ਆਪ ਜੀ ਦੀ ਕਿਰਪਾ ਸਦਕਾ ਚਾਰ ਪੈਰਾਂ ਨੂੰ ਸੁੱਖ ਭਾਣੇ ਅੰਦਰ ਬਤੀਤ ਹੋਈ ਹੈ, ਦਿਨ ਚੜ੍ਹੇ ਆਪਣੇ ਭਾਣੇ ਅੰਦਰ ਬਤੀਤ ਕਰਾਉਣਾ, ਰਹਿਮਤਾਂ ਕਰਨੀਆਂ। ਗਰੀਬ ਨਿਵਾਜ ਇਸ ਵਕਤ ਦੀਵਾਨਾਂ ਦੀ ਸੰਪੂਰਨ ਧਨ ਮੁੱਖ ਰੱਖਦਿਆਂ ਆਪ ਜੀ ਕੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਜੀ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੀ, ਕਿਰਪਾ ਕਰੋ, ਸਮੂਹ ਸੰਗਤ ਦੀ ਗਰੀਬ ਨਿਵਾਜੀ ਕਰੋ, ਪਾਵਨ ਪਵਿੱਤਰ ਹੁਕਮ ਬਖਸ਼ੋ ਜੀ, ਹੁਕਮ ਤੇ ਚੱਲਣ ਦੀ ਮਤ ਬੁੱਧ ਪ੍ਰਦਾਨ ਕਰੋ, ਪਾਵਨ ਹਜ਼ੂਰੀ ਵਿੱਚ ਅਗਲੇ ਦੀਵਾਨ ਸਜਾਉਣ ਦੀ ਆਗਿਆ ਹੋਵੇ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ ਤਬੈ ਚਲਾਇਓ।

ਸ੍ਰੀ ਵਾਹਿਗੁਰੂ ਸਾਹਿਬ ਜੀ ਪ੍ਰਭ ਕੀ ਜੈ ਕਿਰਪਾ ਨਿਦਾਨ ਹਮ ਹਰ ਗੁਣ ਗਾਵਹਿਗੇ ਹਉ ਤੁਮਰੀ ਕਰੋ ਨਿਤ ਆਸ ਪ੍ਰਭ ਮੋਹਿ ਕਾਬੁ ਗਲ ਲਾਵਹਿਗੇ ਹਮ ਅਵਗੁਣ ਭਰੇ ਏਕ ਗੁਣ ਨਾਹੀ

ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਸਤਿਗੁਰੂ ਜੀ ਨੇ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ। ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀ ਆਪ ਜੀਆਂ ਜੀ ਹਾਜ਼ਰੀਆਂ ਭਰੀਆਂ ਹਨ। ਸਤਿਗੁਰੂ ਜੀ ਕਿਰਪਾ ਕਰਨ, ਸਭਨਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਦਰੋਂ ਘਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਨ ਜੀ। ਅੱਜ ਐਤਵਾਰ ਦਾ ਦਿਨ ਹੈ, ਸੋ ਸਾਰਾ ਦਿਨ ਗੁਰੂ ਦਰਬਾਰ ਸਜਣੇ ਹਨ। ਆਪ ਜੀਆਂ ਨੇ ਹਾਜ਼ਰੀਆਂ ਭਰ ਕੇ ਗੁਰਦੇਵ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਵਿਸ਼ੇਸ਼ ਕਰਕੇ ਸਾਡੇ ਪਾਸ ਅੱਜ ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਭੁਪਿੰਦਰ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਪਹੁੰਚ ਰਹੇ ਹਨ। ਉਹਨਾਂ ਦਾ ਸਮਾਂ ਹੋਏਗਾ ਸਵੇਰੇ 10:30 ਤੋਂ 11:30 ਵਜੇ ਤੱਕ। ਸੋ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਹਨ। ਬੇਨਤੀ ਹੈ 7, 8 ਅਤੇ 9 ਅਗਸਤ ਨੂੰ ਸਾਡੇ ਪਾਸ ਸਤਿਕਾਰਯੋਗ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ, ਉਹ ਵੀ ਪਹੁੰਚ ਰਹੇ ਹਨ। ਉਹਨਾਂ ਵੀ 3 ਦਿਨ ਆਪ ਸੰਗਤ ਦੇ ਗੁਰਬਾਣੀ ਕੀਰਤਨ ਰਾਹੀਂ, ਗੁਰਮਤਿ ਵਿਚਾਰਾਂ ਰਾਹੀਂ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੋਣਾ ਹੈ। ਸੋ ਆਪ ਜੀਆਂ ਨੇ ਸਮੇਂ ਸਿਰ ਪਹੁੰਚ ਕੇ ਲਾਹੇ ਪ੍ਰਾਪਤ ਕਰਨੇ ਹਨ ਜੀ। ਆਓ, ਹੁਣ ਸਮਾਂ ਹੋਇਆ ਹੈ ਅੰਮ੍ਰਿਤ ਬਾਣੀ ਆਸਾ ਕੀ ਵਾਰ ਦੇ ਕੀਰਤਨ ਦਾ। ਸਤਿਕਾਰਯੋਗ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਅਤੇ ਉਹਨਾਂ ਦਾ ਜਥਾ ਆਪ ਜੀ ਨੂੰ ਗੁਰਬਾਣੀ ਕੀਰਤਨ ਨਾਲ ਜੋੜੇਗਾ। ਪਿਆਰ ਸਹਿਤ ਹਾਜ਼ਰੀਆਂ ਭਰੀਏ, ਭੁੱਲਾਂ ਚੁੱਕਾਂ ਦੀ ਖਿਮਾ, ਸਮੂਹ ਸੰਗਤ ਦਾ ਧੰਨਵਾਦ।

ਸੇਵਕ ਸੇਵੈ ਕਰਮ ਚੜਾਓ, ਭਿੰਨੀ ਰਹਿਣ ਜਿਨਾ ਮਨ ਚਾਓ, ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲੰਘਾਏ ਪਾਰ। ਕੋਲੂ ਚਰਖਾ ਚੱਕੀ ਚੱਕ, ਥਲ ਵਾਰੋਲੇ ਬਹੁਤ ਅਨੰਤ, ਲੱਟ

0: ਸਾਧ ਸੰਗਤ ਜੀ
1: ਬੋਲੋ ਜੀ
0: ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਜਗੋਤੀ ਪਾਸ਼ੇ ਦਸਵੀਂ ਪ੍ਰਿਥਮ ਭਗਵਤੀ ਸਿਮਰ ਕਹੇ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਤੇ ਹੋਏ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰ ਆਏ ਸ੍ਰੀ ਹਰ ਕ੍ਰਿਸ਼ਨ ਤੇ ਆਏ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਉਹਨੇ ਜਾਵੇ ਤਾਂ ਆਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਹਿਬ ਥਾਈ ਹੋਏ ਸਹਾਏ ਦਸਾਂ ਪਾਤਸ਼ਾਹ ਦੇ ਪਵਿੱਤਰਾਤਮਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਾੜਦਾਰ ਦਾ ਧਿਆਨ ਕਰਕੇ ਘਰ ਸਾਹਿਬ ਬੋਲੋ ਜੀ ਵਾਹਿਗੁਰੂ ਗਰੀਬ ਨਿਵਾਸ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ 40 ਬੁਕਤ ਹੱਟੀਆਂ ਜਾਪੀਆਂ ਤਪੀਆਂ ਜਿਹਨਾਂ ਨਾਮ ਜਾਪਿਆ ਵਣ ਛਕਿਆ ਦੇ ਚਲਾਈ ਤੇ ਵਾਹੀ ਦੇ ਕੇ ਡਿਢ ਕੀਤਾ ਤੇ ਨਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤੇ ਬੰਦ ਬੰਨ ਕਟਵਾਏ ਖੋਪੜੀਆਂ ਲਵਾਈਆਂ ਚਰਖੜੀਆਂ ਤੇ ਚੜੇ ਆ ਰਹੇ ਨਚਰਾਏ ਗਏ ਗੁਰਦੁਆਰੇ ਸਿਆ ਵਾਸਤੇ ਕੁਰਬਾਨੀਆਂ ਕੀਤੀਆਂ ਧਰਮ ਨੇ ਆ ਰਿਹਾ ਸੀ ਕਿਸੇ ਦੇ ਕੇਸਾਂ ਸਤਸੰਗ ਨਿਭਾਇਆ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਭ ਗੁਰਦੁਆਰੇ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤਾਵ ਹੈ ਜਿਤ ਆਵਣ ਕਾ ਸਦਕਾ ਸਰਬ ਸੁੱਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਦਾ ਰੱਖਿਆ ਰਿਆਇਤ ਦੇਖ ਦੇਖ ਕੀ ਫਤਿਹ ਬਿਰਧ ਕੀ ਪਹਿਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹਾ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਕਿਉਂਕਿ ਆ ਚੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਜ ਕੇ ਰਾਖੇ ਆਪ ਵਾਹਿਗੁਰੂ ਗੁਰੂ ਕੀ ਬਨਵਾਜ ਪੰਜ ਸਦਾ ਸ਼ਾਹੀ ਦਤਾਰ ਜੀ ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਹਨਾਂ ਤੋਂ ਆਪ ਦੇ ਪੰਥ ਨੂੰ ਛੋੜਿਆ ਗਿਆ ਹੈ ਹੁਣ ਇਹ ਖੁੱਲ੍ਹੇ ਦਰਸ਼ਨ ਦੇ ਦਾਤ ਸਿਆਰ ਸੰਭਾਲ ਦਾਦਾ ਆਪਣੀ ਖਾਲਸਾ ਜੀ ਨੂੰ ਬਖਸ਼ੋ ਫਿਰ ਓਟਿਆਂ ਦੀ ਓਟ ਗੁਰੂ ਨਿਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਹੋ ਦੋਹੇ ਕਰ ਜੋੜ ਕਰੋ ਅਰਦਾਸ ਭਾਵੇ ਤਾਣੇ ਰਾਸ ਇਹ ਗਰੀਬ ਨਿਵਾਸ ਜੀ ਆਪ ਦੇ ਚੰਨ ਕਾਮਨਾ ਤੇ ਅਰਦਾਸ ਕੀਤੀ ਆਪ ਨੇ ਬਖਸ਼ਿਸ਼ ਕੀਤੀ ਹੈ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋਏ ਸੰਗਤਾਂ ਨੂੰ ਦਰਸ਼ਨ ਦਾ ਦੇ ਕੇ ਨਿਹਾਲ ਦਰਸਾ ਦਿਓ ਬੇਅੰਤ ਬਾਣੀਆਂ ਦੇ ਪਾਠ ਹੋਏ ਐਸ ਵੇ ਰਾਗੀ ਸਿੰਘਾਂ ਨੇ ਆਪਦੇ ਚਰਨਾਂ ਅਰਸ਼ਾ ਕੀ ਵਾਰ ਦੇ ਕੀਰਤਨ ਕੀਤੇ ਨੇ 6 ਬੜੀਆਂ ਨਾਨਕ ਸਾਹਿਬ ਦੇ ਕੀਰਤਨ ਦੇ ਦਰ ਕਿਰਪਾ ਕਰੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ ਪੜ੍ਹੀ ਬਾਣੀ ਸੋਧ ਕੇ ਸੱਚਖੰਡ ਪ੍ਰਵਾਨ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦਿਆਂ ਨੂੰ ਚਾਣਿਕ ਬਾਦਾ ਕਰੋ ਜੀ ਅੱਗੋਂ ਤੋਂ ਸ਼ੁੱਧ ਤੇ ਪਿੱਤਰ ਬਾਣੀ ਉਚਾਰਨ ਦੀ ਬਲ ਬੁੱਧੀ ਬਖਸ਼ਿਸ਼ ਕਰੋ ਗਰੀਬ ਨਿਵਾਸ ਇਸ ਖੁਸ਼ੀ ਵਿੱਚ ਆਪ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਿੱਤਰ ਕੜਾਬ ਚੰਦ ਦੇਖਣ ਤਿਆਰ ਕਰ ਹੱਦ ਤਾਰ ਆਪ ਦੀ ਭੋਗ ਲਾਓ ਸ਼ੀਤ ਪ੍ਰਸਾਦ ਸਾਹ ਸੰਗਤ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪ ਬਖਸ਼ਿਸ਼ ਕਰੋ ਦਤਾਰ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਪ੍ਰਦੇਸ਼ ਰੱਖਿਆ ਬਖਸ਼ਿਸ਼ ਕਰੋ ਜੀ ਗਰੀਬ ਨਿਵਾਸ ਆਪ ਜੀ ਬਖਸ਼ਿਆ ਦਾਤਾਂ ਦੇ ਲੰਗਰਾਂ ਚੁੱਟ ਸਵਾਰੀਆਂ ਪ੍ਰਵਾਨ ਕਰਨੀ ਆਪਦੇ ਚਰਨਾਂ ਸੇਵਾ ਕਰ ਰਹੇ ਸਾਰੇ ਟਹਿਰੀਆਂ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਟਿਕਲਾ ਬਖਸ਼ੋ ਅਤੇ ਸਦਾ ਹੀ ਆਪਣੇ ਚਰਨਾਂ ਸੇਵਾ ਕਰਨ ਦੀ ਭਾਵਨਾ ਬਖਸ਼ਿਸ਼ ਪਾਲਦਾ ਕਰੋ ਗੁਰੂ ਗਰੀਬ ਨਿਵਾਸ ਉਤਾਰ ਦਿਓ ਅੰਮ੍ਰਿਤ ਵੇਲੇ ਤੋਂ ਲੈ ਕੇ ਦਾਤੀਆਂ ਆਈਆਂ ਸਭ ਸੰਗਤਾਂ ਦੀ ਹਾਜ਼ਰੀ ਦਾਤ ਪ੍ਰਵਾਨ ਕਰੋ ਘੜੀਆਂ ਲਿਖ ਕੇ ਲਾਓ ਸੰਗਤਾਂ ਦਾ ਦਾਤੀ ਸਿਰ ਫੁੱਲ ਪੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਤਾਂ ਦਰ ਗੁਰੂ ਗ੍ਰੰਥ ਸਾਹਿਬ ਦਾ ਜੀ ਆਪ ਦਰ ਕਰ ਸਕਦਾ ਹੈ ਭਾਈ ਸੋਹਣ ਸਿੰਘ ਦਾ ਦਤਾਰ ਜੀ ਪਰਿਵਾਰ ਦੀ ਤੰਦਰੁਸਤੀ ਸੁੱਖ ਸ਼ਾਂਤੀ ਚਾਢੀ ਕਰਾ ਵਾਸਤੇ ਬੇਨਤੀ ਕਰਦੇ ਹਾਂ ਅਤੇ ਆਪ ਦੇ ਬਖਸ਼ਿਆਂ ਦਾਤਾਂ ਦਾ ਧੰਨਵਾਦ ਕਰਦੇ ਹਾਂ ਦਤਾਰ ਜੀ ਆਪ ਦੇ ਬਖਸ਼ਿਆਂ ਦਾਤਾਂ ਵਿੱਚ ਦਤਾਰ ਬੇਅੰਤ ਮਾਇਆ ਆਪ ਦੇ ਚਰਨਾਂ ਦੀ ਭੇਟਾ ਕੀਤੀ ਪ੍ਰਵਾਨ ਕਰਦੇ ਦਤਾਰ ਬਖਸ਼ਿਸ਼ ਕਰੋ ਅਤੇ ਆਪ ਕਹਿੰਦੇ ਕਮਾਈਆਂ ਸਫਲ ਕਰੋ ਘਰ ਜਵਾਬ ਦੇ ਦਤਾਰ ਬਖਸ਼ਿਸ਼ ਕਰਦੇ ਹੋਏ ਸਾਰੇ ਧਰੋਤਾ ਪਰਿਵਾਰ ਵਿੱਚ ਤੰਦਰੁਸਤੀ ਸੁੱਖ ਸ਼ਾਂਤੀ ਚਾਢੀ ਕਲਾ ਕਰਨੀ ਅਤੇ ਬਖਸ਼ੇ ਕਰੋ ਸੇਵਕਾਂ ਦੀ ਤਰ੍ਹਾਂ ਸ਼ੁਭਕਾਮਨਾ ਪੂਰਨ ਕਰੋ ਆਪਣੇ ਚਰਨਾਂ ਜੋ ਗਰੀਬ ਨਿਵਾਸ ਦਾਤਾਂ ਬਖਸ਼ਿਸ਼ ਕਰਕੇ ਸਦਾ ਆਪਣੇ ਚਰਨਾਂ ਨਿਵਾਸ ਆਪਣੇ ਸੇਵਕ ਨਿਵਾਜ ਕਿਰਪਾਲਤਾ ਕਰਨੀ ਅਤੇ ਆਪਣੇ ਚਰਨਾਂ ਸੇਵਾ ਦੀ ਦਾਤ ਬਖਸ਼ਿਸ਼ ਕਰਨੀ ਕਿਰਪਾ ਦਤਾਰ ਦਾਤਾਂ ਇਲਾਜ ਪਦ ਰੱਖੋ ਸਦਾ ਸ਼ੁਭਕਾਮਨਾ ਵਰਤਨਾਂ ਦਾ ਪੂਰੀਆਂ ਕਰੋ ਜੀ ਦਤਾਰ ਮਿਹਰਤ ਕਰੋ ਗਰੀਬ ਨਿਵਾਸ ਜੀਓ ਖਾਲਸਾ ਪੰਥ ਸੇਵ ਕੌਮ ਨੂੰ ਏਕਤਾ ਸੁਭਾਗ ਪਿਆਜ ਬਖਸ਼ਿਸ਼ ਕਰਕੇ ਸੱਚ ਨੂੰ ਦਾਜ ਬਖਸ਼ੋ ਚਾਨਣ ਜੋੜੋ ਜਵਾਨ ਦਾ ਪਿਆਰ ਰੱਖੇ ਦਤਾਰ ਹਾਰ ਮੈਦਾਨ ਜਵਾਨ ਫਤਿਹ ਬਖਸ਼ਿਸ਼ ਪਾਲਦਾ ਕਰੋ ਜੀ ਗੁਰੂ ਗਰੀਬ ਨਿਵਾਸ ਦੂਰ ਦਰਾਜ ਘਰਾਂ 'ਚ ਬੈਠੀਆਂ ਲਾਈਵ ਕਥਾ ਗੀਤ ਨੂੰ ਸਰਵਣ ਕਰ ਰਹੀਆਂ ਸਾਰੀ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰੋ ਘੜੀਆਂ ਲਿਖ ਕੇ ਲਾਓ ਦਤਾਰ ਆਪਣੇ ਕਿਹੜੇ ਭਾਗ ਜੀ ਸੰਗਤਾਂ ਨੂੰ ਤੋਂ ਬਖਸ਼ੇ ਸੰਗਤ ਆਪਦੇ ਚਰਨਾਂ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਹਾਂ ਬੇਅੰਤ ਮਾਇਆ ਆਉਣ ਲਈ ਗੁਰੂ ਘਰ ਨੂੰ ਗੁਰੂ ਘਰ ਸੇਵਾ ਸਿੰਘ ਅਵਤਾਰ ਸੰਗਤਾਂ ਮਾਇਆ ਪੇਟਾ ਕਰ ਰਹੀ ਚਰਨਾਂ ਪ੍ਰਵਾਨ ਕਰੋ ਬਖਸ਼ਿਆ ਦੀਆਂ ਕਮਾਈਆਂ ਸਫਲ ਕਰੋ ਘਰ ਜਵਾਬ ਦੇ ਦਤਾਰ ਸਾਹਿਬ ਸੰਗਤਾਂ ਦੀਆਂ ਸ਼ੁਭਕਾਮਨਾਵਾਂ ਸਭ ਪੂਰੀਆਂ ਕਰੋ ਜੀ ਦਤਾਰ ਮਿਹਨਤ ਕਰਿਆਓ ਸੇਵਾ ਪ੍ਰਵਾਨ ਕਰੋ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ੋ, ਪਵਿੱਤਰ ਹੁਕਮਨਾਮੇ ਦੀ ਬਖਸ਼ਿਸ਼ ਕਰੀ ਪ੍ਰੰਤ ਅੱਜ ਦੇ ਐਤਵਾਰ ਦੇ ਹਫ਼ਤਾ ਵਾਰੀ ਕਥਾ ਕੀ ਦਰਬਾਰ ਦੀ ਰਮਤਾ ਵਾਰ ਦੀ ਆਗਾ ਬਖਸ਼ੋ, ਰਹਿੰਦੇ ਘਰ ਸਵਾਰ ਕੇ ਚੰਨਾ ਸੁਣਾ ਦੀ ਬਣਾ ਦਿੱਤਾ, ਸ਼ੁੱਧ ਅਤੇ ਪਵਿੱਤਰ ਸੇਵਾ ਲਿਆ ਦੀ ਵਾਧਾ ਕਰ ਦਿੱਤਾ, ਸਹੀ ਪਿਆਰੇ ਮੇਰੇ ਜਿਹੜੇ ਰਾਵ ਦਾ ਨਾਮ ਦਿੱਤਾ ਹੋਇਆ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਾਈ ਅਕਾਲ ਕੇ ਤਵੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਭੋਜ ਹੈ ਕੋਜ ਜਗਦ ਮਹਿਲ ਰਾਜ ਕਰੇਗਾ ਖਾਲਸਾ ਆਗੀ ਰਹੇ ਨਾ ਕੋਏ ਖੁਆਰ ਹੋਏ ਸਾ ਮਿਲੇਂਗੇ ਬਜੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹੈ ਚੜ੍ਹੇ ਤੋ ਉਤਰੇ ਪਾ ਜੋ ਚੜ੍ਹਦਾ ਕਰ ਸੇਵ ਦੇ ਗੁਰੂ ਪਾਰੇ ਉਤਾਰਨ ਹਾ ਖੰਡ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਤੇ ਇਲਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਇਲਾਹੀ ਬਾਣੀ ਦੇ ਪਾਠ ਭਾਵ ਹੁਕਮਨਾਮਾ ਇਲਾਹੀ ਬਾਣੀ ਦੇ ਕੀਰਤਨ ਕਥਾ ਸਰਨ ਕਰਕੇ ਰੁਝੇਵੇਂ ਭਰੇ ਜੀਵਨ ਵਿੱਚੋਂ ਕੁਝ ਪਲਾਂ ਨੂੰ ਸਫਲ ਬਣਾ ਰਹੀ ਪਰਮ ਸਤਿਕਾਰ ਜੋ ਸਤਸੰਗ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਰਨੀ ਕਿਰਪਾ ਇੱਕ ਵਾਰੀ ਫਿਰ ਆਪ ਜੀ ਨੇ, ਕਿਉਂਕਿ ਇਸ ਦੇ ਵਿੱਚ ਮੇਰਾ ਵੀ ਭਲਾ ਅਤੇ ਤੁਹਾਡਾ ਵੀ ਭਲਾ ਜਦੋਂ ਫਤਿਹ ਸਾਂਝੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ। ਸਾਹਿਬਾਂ ਦੀ ਪਾਰ ਬਖਸ਼ਿਸ਼ ਹੋਈ ਹੈ ਕਿ ਅਰਦਾਸ ਤੋਂ ਉਪਰੰਤ ਸਾਨੂੰ ਬੜਾ ਹੀ ਸੁੰਦਰ ਹੁਕਮਨਾਮਾ ਸਰਵਣ ਕਰਨ ਨੂੰ ਮਿਲਿਆ ਹੈ। ਬਹੁਤ ਕੁਛ ਹੈ ਉਸ ਦੇ ਵਿੱਚ। ਗੁਰੂ ਨਾਲ ਜੁੜਨ ਦੀ ਗੱਲ ਵੀ ਹੋਈ ਹੈ, ਮੈਂ ਉਸ 'ਤੇ ਸਮਾਂ ਨਹੀਂ ਲਾਉਣਾ। ਉਸ ਦੀ ਕਥਾ ਕਰਨਗੇ ਪੰਡਿਤ ਮਾਨ ਵਿਦਵਾਨ ਅਤੇ ਕਥਾਕਾਰ ਸਤਿਕਾਰਯੋਗ ਗਿਆਨੀ ਗੁਰਮੇਲ ਸਿੰਘ ਜੀ ਟਾਂਟੇ ਵਾਲੇ। ਅੱਜ ਉਹਨਾਂ ਦੇ ਇਸ ਫੇਰੀ ਦਾ ਆਖਰੀ ਦਿਨ ਹੈ। ਦੁਪਹਿਰ ਵੇਲੇ ਆਪਾਂ ਉਹਨਾਂ ਨੂੰ ਦੂਸਰੇ ਜੋ ਉਹਨਾਂ ਦਾ ਹੈਗਾ ਕਥਾ ਦਾ ਸਮਾਂ, ਉਸ ਸਮੇਂ ਆਪਾਂ ਨੇ ਉਹਨਾਂ ਨੂੰ ਸਨਮਾਨ ਵੀ ਕਰਨਾ ਇੱਥੋਂ ਦੀ ਸੰਗਤ ਵੱਲੋਂ। ਸੋ ਸੂਚਨਾਵਾਂ, ਹੁਣ ਪਹਿਲਾਂ ਤਾਂ ਕਿ ਆਪਾਂ ਨੌਰਥ ਸਾਊਥ ਹਾਲ ਦੇ ਵਾਸਤੇ ਥੋੜ੍ਹੇ ਢਿੱਲੇ ਪੈ ਗਏ ਹਾਂ। ਮਾਂ ਹੋਰ ਆਉਣੀ ਚਾਹੀਦੀ ਹੈ ਗੁਰੂ ਦੀ ਬਖਸ਼ ਦੁਆਰਾ। ਜਸਵੰਦ ਸਭ ਨੇ ਕੱਢਣ ਦੀ ਕੋਸ਼ਿਸ਼ ਕਰਨੀ, ਅਤੇ ਜਿਨ੍ਹਾਂ ਨੇ ਅੱਗੇ ਕੱਢ ਲਈ ਆ, ਜੇ ਗੁਰੂ ਬਖਸ਼ ਕਰਦਾ ਤਾਂ ਉਹ ਹੋਰ ਵੀ ਦੇ ਸਕਦੇ ਨੇ। ਅਤੇ ਦੂਸਰੀ ਹੈ ਜੀ ਬੇਨਤੀ, ਸਰਬੱਤ ਦੇ ਭਲੇ ਲਈ ਸਹਿਜ ਪਾਠ ਰੱਖਣੇ। ਜਿੱਥੇ ਸਰਬੱਤ ਦੇ ਭਲੇ ਲਈ ਰੱਖਣੇ, ਉੱਥੇ ਆਪਣਾ ਭਲਾ ਵੀ ਹੋ ਜਾਣਾ ਗੁਰੂ ਪਿਆਰਿਓ। ਕਿਉਂਕਿ ਹਰ ਸਿੱਖ ਨੂੰ ਗੁਰੂ ਸਾਹਿਬਾਂ ਨੇ ਕਿਹਾ ਕਿ ਉਹ ਆਪਣੇ ਜੀਵਨ ਦੇ ਵਿੱਚ ਜੇ ਹੋਰ ਨਹੀਂ ਤਾਂ ਕੁਝ ਘੱਟੋ ਘੱਟ ਇੱਕ ਸਹਿਜ ਪਾਠ ਤਾਂ ਕਰ ਲਵੇ, ਹੋਰ ਕੁਛ ਨਹੀਂ, ਘੱਟੋ ਘੱਟ ਕਿਹਾ ਨਾ ਮਾਤਰ। ਅਤੇ ਇਹਦਾ ਮਤਲਬ ਆਪਾਂ ਕਰਾਂਗੇ ਤਾਂ ਹੋਣਾ ਜੀ ਫਿਰ। ਸੋ ਉਸ ਪਾਸੇ ਧਿਆਨ ਦਿਓ, ਰੱਖ ਲਓ ਹਜੇ ਵੀ ਨਹੀਂ ਰੱਖੇ ਤਾਂ। ਅੱਗੇ ਚਲੀਏ ਜੀ। ਖਾਲਸਾ ਸਕੂਲ ਦੀ ਦਾ ਦਾਖਲਾ ਸ਼ੁਰੂ ਹੋਇਆ ਜੀ ਇੰਟਰਨੈਟ 'ਤੇ। ਅਤੇ ਉਸ ਤੋਂ ਅਗਲੀ ਬੇਨਤੀ ਅੱਜ ਦੇ ਬਾਰੇ। ਅੱਜ ਸਾਡੇ ਪਾਸ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਤੋਂ ਆ ਰਹੇ ਨੇ ਭਾਈ ਸ਼ਾਹ ਭਾਈ ਭੁਪਿੰਦਰ ਸਿੰਘ ਜੀ ਹਜ਼ੂਰੀ ਰਾਗੀ, ਜਿਨ੍ਹਾਂ ਦਾ ਸਮਾਂ ਨੋਟ ਕਰ ਲਓ 10:30 ਤੋਂ 11:30। ਪਹਿਲਾਂ ਉਹਨਾਂ ਨੇ ਸਾਨੂੰ 11:30 ਤੋਂ 12:30 ਦਿੱਤਾ ਸੀ, ਫਿਰ ਉਹਨਾਂ ਦੀ ਕੋਈ ਮਜਬੂਰੀ ਹੋ ਗਈ ਅਤੇ ਉਹਨਾਂ ਨੇ ਸਾਨੂੰ ਪਿੱਛੇ ਕਰ ਦਿੱਤਾ। 10:30 ਤੋਂ 11:30 ਸਮਾਂ ਹੈ, ਨੋਟ ਕਰ ਲਓ। ਜੋ ਘਰ ਬੈਠੇ ਨੇ ਉਹਨਾਂ ਨੂੰ ਬੇਨਤੀ ਆ ਕੇ ਸਰਵਣ ਕਰਨਾ, ਤਾਂ ਕਿ ਆਪ ਜੀ ਆਨੰਦ ਮਾਣ ਸਕੋ ਉਸ ਪਵਿੱਤਰ ਸਥਾਨ ਦਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜੀ ਦਾ ਇੱਥੇ, ਕਿਉਂਕਿ ਉਹ ਕੀਰਤਨ ਬਹੁਤ ਵਧੀਆ ਉਹ ਵੀ ਕਰਦੇ ਨੇ, ਸਾਡੇ ਵੀ ਕੀਰਤਨ ਵਧੀਆ ਕਰਦੇ ਨੇ। ਕਿਉਂਕਿ ਮੈਂ ਅੱਗੇ ਕਈ ਵਾਰੀ ਕਿਹਾ ਮੇਰੇ ਵਾਸਤੇ ਸਾਰੇ ਵਧੀਆ ਨੇ ਜਿਹੜੇ ਕਰਦੇ ਨੇ ਕੀਰਤਨ, ਮੈਨੂੰ ਤਾਂ ਨਹੀਂ ਆਉਂਦਾ ਜੀ। ਸੋ ਨੋਟ ਕਰ ਲੈਣਾ, ਉਹ ਆ ਕੇ ਹਾਜ਼ਰੀ ਭਰਨੀ ਹੈ। 7 ਅਗਸਤ ਨੂੰ ਆ ਗਿਆ ਸਮਾਂ, ਪਵਿੱਤਰ ਦਿਹਾੜਾ, ਧੰਨ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਜੀ। ਸਵੇਰੇ ਸ਼ਾਮ ਵਧੇਰੇ ਸਮੇਂ ਕੀਰਤਨ ਦਰਬਾਰ ਹੋਣਗੇ। 8 ਨੂੰ ਹੈ ਮੋਰਚਾ ਗੁਰੂ ਕਾ ਬਾਗ ਦਾ ਇਤਿਹਾਸਿਕ ਦਿਹਾੜਾ। 7-8-9 ਨੂੰ ਸਾਡੇ ਪਾਸ ਆ ਰਹੇ ਨੇ ਸੰਤ ਰਣਜੀਤ ਸਿੰਘ ਜੀ ਖਾਲਸਾ ਟੰਡੀਆਂ ਵਾਲੇ। 7-8 ਨੂੰ ਸ਼ਾਮ ਨੂੰ ਦਾ ਸਮਾਂ ਹੈ ਕੀਰਤਨ ਅਤੇ ਕਥਾ ਦਾ 6-9। 9 ਨੂੰ ਐਤਵਾਰ ਨੂੰ ਉਹਨਾਂ ਦਾ ਕੀਰਤਨ ਅਤੇ ਕਥਾ ਦਾ ਸਮਾਂ ਹੈ ਦੁਪਹਿਰ ਵੇਲੇ 11:00-2:00। ਸੋ ਨੋਟ ਕਰ ਲਓ। ਉਸ ਤੋਂ ਅੱਗੇ ਚਲੀਏ ਜੀ। 16 ਤਰੀਕ ਨੂੰ ਆਪਣੇ ਇੱਕ ਵਿਸ਼ੇਸ਼ ਪ੍ਰੋਗਰਾਮ ਹੋਣ ਜਾ ਰਿਹਾ, ਨੋਟ ਕਰ ਲੈਣਾ ਸਭ ਨੇ। ਹੈਲਥ ਫੇਅਰ ਪਹਿਲੀ ਵਾਰ ਲੱਗ ਰਿਹਾ ਸਾਡੇ ਹੈਲਥ ਫੇਅਰ ਦੇ ਵਿੱਚ। ਉਹਨੇ ਕਾਫ਼ੀ ਕੁਛ ਚੈੱਕ ਕਰਨਾ, ਸਾਡੇ ਬਲੱਡ ਪ੍ਰੈਸ਼ਰ, ਬਲੱਡ ਸ਼ੂਗਰ, ਹੋਰ ਕਾਫ਼ੀ ਕੁਛ ਉਹਨਾਂ ਨੇ ਚੈੱਕ ਕਰਨਾ ਹੈਗਾ। ਸਾਰਾ ਕੁਛ ਫ੍ਰੀ ਹੋਏਗਾ ਜੀ, ਆਪਣੇ ਗੁਰੂ ਘਰ ਵੱਲੋਂ ਹੋ ਰਿਹਾ ਉਹ। ਅਤੇ ਮੈਂ ਧੰਨਵਾਦੀ ਹਾਂ ਸਮੂਹ ਕਮੇਟੀ ਦਾ ਜਿਹੜੇ ਇਹ ਪ੍ਰੋਗਰਾਮ ਅਜਿਹੇ ਕਰਨ ਲੱਗੇ ਨੇ, ਕਿਉਂਕਿ ਜਿੱਥੇ ਸਾਨੂੰ ਕੰਮਾਂ ਕਾਰਾਂ 'ਚ ਟਾਈਮ ਨਹੀਂ ਮਿਲਦਾ,
ਉੱਥੇ ਐਤਵਾਰ ਆ ਕੇ ਅਸੀਂ ਉਸ ਦਿਨ ਆਪਣੇ ਕੁਝ ਨਾ ਕੁਝ ਚੈੱਕ ਕਰਵਾ ਸਕਾਂਗੇ ਤਾਂ ਕਿ ਜੇ ਕੋਈ ਰੱਬ ਨਾ ਕਰੇ ਕੋਈ ਗੱਲ ਹੋਵੇ ਤਾਂ ਉਹਦਾ ਫਿਰ ਇਲਾਜ ਕਰਾ ਸਕੀਏ। ਨਹੀਂ ਤਾਂ ਕਈ ਵਾਰੀ ਹੁੰਦਾ ਕੰਮ 'ਤੇ ਆਪਾਂ ਉਹ ਹੁੰਦੀ ਹੈ ਕੋਈ ਗੱਲ ਸਰੀਰ ਨੂੰ ਆਪਾਂ ਕਹਿੰਦੇ ਕੋਈ ਨਹੀਂ ਆਪੇ ਠੀਕ ਹੋ ਜਾਣਾ ਜੀ ਇਹ, ਪਰ ਕਈ ਵਾਰੀ ਉਹ ਠੀਕ ਹੋ ਜਾਂਦਾ ਕਈ ਵਾਰ ਨਹੀਂ ਵੀ ਹੁੰਦਾ ਦੋਨੋਂ ਤਰ੍ਹਾਂ। ਪਰ ਜੇ ਚੈੱਕ ਕਰ ਲਈਏ ਤਾਂ ਫਿਰ ਆਪਾਂ ਨੂੰ ਦਵਾਈ ਲੈਣ ਦਾ ਫਾਇਦਾ ਹੋ ਜਾਊਗਾ ਜੇ ਕੋਈ ਗੱਲ ਹੋਵੇ ਤਾਂ। ਸੋ ਸਭ ਨੇ ਕੋਸ਼ਿਸ਼ ਕਰਨੀ ਸਾਰੀਆਂ ਉਮਰਾਂ ਵਾਸਤੇ, ਵੱਡੇ ਛੋਟਿਆਂ ਵਾਸਤੇ। ਉਹ ਹੈਲਥ ਫੇਅਰ ਖੁੱਲ੍ਹਾ ਹੈਗਾ ਉਸ ਦਿਨ, ਸਮਾਂ ਉਸਦਾ ਹਜੇ 10 ਸਵੇਰ ਤੋਂ ਲੈ ਕੇ 2 ਵਜੇ ਦੁਪਹਿਰ ਤੱਕ, 4 ਘੰਟੇ ਦਾ ਸਮਾਂ। ਅਤੇ ਹੋ ਰਿਹਾ ਹੈਗਾ ਜੀ, ਆ ਰਹੀਆਂ ਜਿਹੜੀ ਬੰਦੇ ਅਤੇ ਬੀਬੀਆਂ ਬੇ ਏਰੀਆ ਇੰਡੀਅਨ ਐਸੋਸੀਏਸ਼ਨ ਆਫ ਨਰਸ ਦੇ ਉਹ ਆ ਕੇ ਕਰ ਰਹੇ ਨੇ ਹਾਂਜੀ। ਸੋ ਉਹਨਾਂ ਦਾ ਧੰਨਵਾਦ ਆ ਜਿਹੜਾ ਆ ਕੇ ਉਹ ਫੇਰ ਲਾ ਰਹੇ ਨੇ ਸਾਡੇ ਕਹਿਣ 'ਤੇ। 17 ਅਗਸਤ ਨੂੰ ਸੰਗਰਾਂਦ ਹੈ, ਸਵੇਰੇ ਸ਼ਾਮ ਵਧੇਰੇ ਕੀਰਤਨ ਲਈ ਕੀਰਤਨ ਦਰਬਾਰ ਹੋਣਗੇ ਜੀ। 22 ਅਗਸਤ ਨੂੰ ਹੈ ਸਿੱਖ ਹੈਰੀਟੇਜ ਨਾਈਟ, ਅਰਥਕੁਏਕ ਦੀ ਸੌਕਰ ਗੇਮ ਦੇ ਵਿੱਚ 7:30 ਵਜੇ ਸ਼ਾਮ ਨੂੰ ਮਨਾਈ ਜਾ ਰਹੀ ਹੈ। ਅਤੇ 30 ਅਗਸਤ ਨੂੰ ਸੰਪੂਰਨਤਾ ਦਿਵਸ ਆ ਗਿਆ ਧੰਨ ਧਰੂ ਗ੍ਰੰਥ ਸਾਹਿਬ ਜੀ ਦਾ। ਇੱਕ ਸੀ ਪਹਿਲਾਂ ਪ੍ਰਕਾਸ਼ ਵੀ ਹੋਇਆ, ਉਦੋਂ ਹਾਲੇ ਥੋੜ੍ਹੇ ਅੰਗ ਸਨ, 964 ਅੰਗ ਸੀਗੇ, ਅਤੇ ਫਿਰ 1340 ਹੋ ਗਏ ਜਦੋਂ ਸੰਪੂਰਨਤਾ ਹੋਈ। ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸੰਪੂਰਨਤਾ ਕਰਨ ਤੋਂ ਬਾਅਦ ਫਿਰ ਉਸ ਦਿਨ ਸਾਰਾ ਕੁਛ ਕੀਤਾ, ਉਹ ਦਿਨ ਆਪਾਂ ਨੇ ਮਨਾਉਣਾ ਹੈਗਾ। 7 ਸਤੰਬਰ ਦੀ ਗੱਲ ਕਰ ਲਈਏ, ਲੇਬਰ ਡੇ ਆ ਗਿਆ, ਪਰ 11, 12, 13 ਸਤੰਬਰ ਨੂੰ 31 ਰਾਗ ਦਰਬਾਰ ਵੀ ਹੋਣ ਜਾ ਰਿਹਾ ਜੀ। ਉੱਥੇ ਇੱਕ ਕਈ ਆ ਰਿਹਾ ਗੁਰਪੁਰਬ, ਸੋ 11, 12, 13 'ਚ 2-3 ਗੁਰਪੁਰਬ ਉਹ ਵੀ ਮਨਾਏ ਜਾ ਸਕਣਗੇ, ਜਿਸ ਤਰ੍ਹਾਂ ਨਾਲ ਉਸ ਦੇ ਵਿੱਚ ਆਉਂਦਾ 12 ਸਤੰਬਰ ਨੂੰ ਹੋਰ ਵੀ ਆ ਜਾਂਦਾ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਵੀ ਆ ਗਿਆ ਉੱਥੇ। ਅਤੇ ਗੁਰੂ ਸਾਹਿਬਾਂ ਦੇ ਵੀ ਹੈ, ਮੈਂ ਉਸ ਸਮਾਂ ਹਾਲੇ ਇੱਥੇ ਨਹੀਂ ਵਿੱਚ ਐਡ ਕੀਤੀਆਂ ਸੂਚਨਾਵਾਂ, ਉਹ ਅਗਲੇ ਹਫ਼ਤੇ ਕਰ ਲਵਾਂਗਾ। ਸੋ ਆਓ ਹੁਣ ਆਪਾਂ ਅੱਜ ਦੇ ਹੁਕਮਨਾਮੇ ਦੀ ਕਥਾ ਸਰਵਣ ਕਰੀਏ, ਸਤਿਕਾਰਯੋਗ ਗਿਆਨੀ ਗੁਰਮੇਲ ਸਿੰਘ ਜੀ ਟੋਰਾਂਟੋ ਵਾਲਿਆਂ ਪਾਸੋਂ। ਅਤੇ ਮੈਂ ਉਹਨਾਂ ਦਾ ਨਿੱਜੀ ਤੌਰ 'ਤੇ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਨੂੰ ਪਿਛਲੇ 4 ਹਫ਼ਤੇ ਇਲਾਹੀ ਬਾਣੀ ਦੀ ਕਥਾ ਸਰਵਣ ਕਰਵਾਈ ਹੈ। ਹਾਰਦਿਕ ਧੰਨਵਾਦ ਸਮੂਹ ਸੰਗਤਾਂ ਵੱਲੋਂ ਅਤੇ ਸਮੂਹ ਕਮੇਟੀ ਵੱਲੋਂ ਵੀ। ਆਓ ਹੁਣ ਕਥਾ ਸਰਵਣ ਕਰੀਏ, ਨਾਲ ਉਹਦੇ ਸਾਥ ਦੇ ਰਹੇ ਨੇ ਭਾਈ ਸਾਹਿਬ ਕਿਰਪਾਲ ਸਿੰਘ ਜੀ ਅਟਵਾਲ, ਸਾਡੇ ਆਪਣੇ ਉਹ ਮੈਂਬਰ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਆਲਮ ਵੇਲ ਕਰਕੇ ਕਲਗੀਧਰ ਪਾਤਸ਼ਾਹ ਗਰੀਬ ਨਵਾਜ਼ ਜੀ ਦੀ ਬਖਸ਼ੀ ਹੋਈ ਗੁਰੂ ਫਤਿਹ ਨਾਲ ਸਾਂਝ ਪਾਈਏ। ਸਾਰੀ ਸੰਗਤ ਪਿਆਰ ਸਹਿਤ ਆਖੋ ਜੀ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
0: ਪਰਮ ਸਨਮਾਨ ਯੋਗ ਪਤਤ ਪਾਵਨ ਦਇਆ ਸਿੰਧ ਕਿਰਪਾ ਨਿਧ ਰੂਹਾਨੀਅਤ ਦੇ ਭੰਡਾਰ ਗੁਰੂ ਗਰੀਬ ਨਿਵਾਜ ਰਾਜਨ ਮੈਂ ਤੋਂ ਰਾਜਾ ਕਹੀਐ ਭੂਮਣ ਮੈਂ ਭੂਮਾ ਠਾਕੁਰ ਮੈਂ ਠਕੁਰਾਈ ਤੇਰੀ ਕੋਮਣ ਸਿਰ ਕੋਮਾ ਪਿਤਾ ਮੇਰੋ ਬੜੋ ਧਨੀ ਅਗਮਾ ਉਸ ਤਤ ਕਵਣ ਕਰੀ ਜੈ ਕਰਤੇ ਭੇਖ ਰਹੇ ਬਿਸਮਾ ਸੁਖੀਅਨ ਮੈਂ ਸੁਖੀਆ ਤੂੰ ਕਹੀ ਆਹ ਦਾਤਣ ਸਿਰ ਦਾਤਾ ਤੇਜਨ ਮੈਂ ਤੇਜਵੰਸੀ ਤੇਰੀ ਰਸੀਅਨ ਮੈਂ ਰਤਾ ਸੂਰਨ ਮੈਂ ਤੂੰ ਸੂਰਾ ਕਹੀਐ ਭੋਗਣ ਮੈਂ ਭੋਗੀ ਗ੍ਰਸਤਨ ਮੈਂ ਤੂੰ ਬੜੋ ਗ੍ਰਸਤੀ ਜੋਗਨ ਮੈਂ ਜੋਗੀ ਕਰਤਨ ਮੈਂ ਤੂੰ ਕਰਤਾ ਕਹੀਐ ਆਚਾਰਨ ਮੈਂ ਆਚਾਰੀ ਸਾਹਨ ਮੈਂ ਤੂੰ ਸਾਚਾ ਸਾਹਾ ਵਾਪਾਰਨ ਮੈਂ ਵਾਪਾਰੀ।

ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬਾਰਗਾ ਅੰਦਰ ਗੁਰੂ ਕੀ ਸਾਜੀ ਅਤੇ ਨਿਵਾਜੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਅਤਿ ਸਤਿਕਾਰਯੋਗ ਸਾਧ ਸੰਗਤ ਜੀ ਸਤਿਗੁਰਾਂ ਦੀ ਅਪਾਰ

0: सिमर प्रभ अपना मन तन भय अरोगा कोट बिघन लाथे प्रभ सरना प्रगटे भले संजोगा प्रभ बाणी शब्द सो भाखिया गाव हो सुनो पढ़ो नित पहाई गुर पूरे तू राखिया साचा साहिब अमित वडाई भगत वशल दयाला संता की पैज रखदा आया आद बिरद प्रत पाल मेरे गुरु दा बिरद है। वो अपने प्यारियां दी हमेशा पैज सवारदा है, गुरु कर दी ऐसी वडियाई है। जदों भी सिख मेरे साहबां दी पावन हजूरी अंदर पहुंचदा है, जन्मां जन्मांतरां दे कीते होए कर्म जड़े ने जरूर बर जरूर कट्टी जांदे ने। ਉਹ ਜਿਹੜੇ ਕਰਮ ਨੇ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਭੋਗੇ ਬਿਨ ਭਾਗੇ ਨਹੀਂ ਕਰਮ ਗਤੀ ਬਲਵਾਨ। ਬੜੀ ਤਕੜੀ ਗਤੀ ਹੁੰਦੀ ਹੈ ਕਰਮਾਂ ਦੀ। ਜਿਸ ਵੇਲੇ ਗੁਰੂ ਦਾ ਸਿੱਖ ਗੁਰੂ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਆਉਂਦਾ ਹੈ, ਉਹਨਾਂ ਕਰਮਾਂ ਦਾ ਬਹੁਤ ਜਲਦ ਨਾਲ ਨਿਬੇੜਾ ਹੋ ਜਾਂਦਾ ਹੈ। ਭੋਗਣ ਵਿੱਚ ਤਾਂ ਆਉਂਦੇ ਨੇ ਪਰ ਨਬੇੜਾ ਬੜੀ ਜਲਦੀ ਹੋ ਜਾਂਦਾ ਹੈ। ਗੁਰੂ ਦੀ ਕਿਰਪਾ, ਗੁਰੂ ਚਰਨਾਂ ਦੀ ਸ਼ਰਨ ਵਿੱਚ ਆ ਕੇ ਬਖਸ਼ਿਸ਼ ਵਰਤਾਉਂਦੇ ਨੇ। ਇੱਕ ਵਾਰ ਪਿਆਰ ਦਾ ਸਬੂਤ ਦੇ ਕੇ ਆਖੋ ਸਤਨਾਮ ਸ਼੍ਰੀ
1: ਵਾਹਿਗੁਰੂ।
0: ਤੁਸੀਂ ਕਹੋ ਉਹ ਕਿਵੇਂ? ਕਲਗੀਧਰ ਪਾਤਸ਼ਾਹ ਗਰੀਬ ਨਿਵਾਜ ਨਾਸਰੋ ਮਨਸੂਰ ਗੁਰਗੋਬਿੰਦ ਸਿੰਘ ਏਜ ਦੀ ਮਨਜੂਰ ਗੁਰਗੋਬਿੰਦ ਸਿੰਘ ਜੁਮਲਾ ਫੈਜ਼ ਨੂਰ ਗੁਰਗੋਬਿੰਦ ਸਿੰਘ ਹੱਕਰਾ ਗੰਜੂਰ ਗੁਰਗੋਬਿੰਦ ਸਿੰਘ ਸ਼ਾਹੇ ਸ਼ੈਣ ਸ਼ਾਹ ਗੁਰਗੋਬਿੰਦ ਸਿੰਘ ਬਰਦੋ ਆਲਮ ਸ਼ਾਹ ਗੁਰਗੋਬਿੰਦ ਸਿੰਘ ਤੇਗ ਰਾਫਾ ਤਾਹ ਗੁਰਗੋਬਿੰਦ ਸਿੰਘ ਖਾਲਸਾ ਦੇ ਕੀਨੋ ਗੁਰਗੋਬਿੰਦ ਸਿੰਘ ਹੱਕ ਹੱਕ ਆਗਾਹ ਗੁਰਗੋਬਿੰਦ ਸਿੰਘ ਸ਼ਾਹੇ ਸ਼ੈਣ ਸ਼ਾਹ ਗੁਰਗੋਬਿੰਦ ਸਿੰਘ ਹੱਕ ਹੱਕ ਆਈਨਾ ਗੁਰਗੋਬਿੰਦ ਸਿੰਘ ਹੱਕ ਹੱਕ ਆਦੇਸ਼ ਗੁਰਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰਗੋਬਿੰਦ ਸਿੰਘ ਬੇਕਸਾਰਾ ਯਾਰ ਗੁਰਗੋਬਿੰਦ ਸਿੰਘ। ਜਿੰਨੀ ਮਰਜ਼ੀ ਕਲਗੀਧਰ ਪਾਤਸ਼ਾਹ ਜੀ ਦੀ ਉਸਤਤ ਕਰੀ ਜਾਈਏ, ਉਸਤਤ ਕਦੇ ਸਮਾਪਤ ਨਹੀਂ ਹੋਇਆ ਕਰਦੀ। ਕਲਗੀਧਰ ਪਾਤਸ਼ਾਹ ਮਹਾਰਾਜ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਮੈਂ ਬੋਲ ਤਾਂ ਕਹਿ ਰਿਹਾ, ਕਰਮ ਜੀਵ ਦੇ ਜੁੜੇ ਜਾਣੇ ਅਣਜਾਣੇ ਹੁੰਦੇ ਨੇ, ਉਹਨਾਂ ਕਰਮਾਂ ਦੀ ਗਤੀ ਬੜੀ ਬਲਵਾਨ ਹੋਇਆ ਕਰਦੀ ਹੈ, ਪਰ ਗੁਰੂ ਦੀ ਰਹਿਮਤ ਦੁਆਰੇ ਬਹੁਤ ਜਲਦ ਨਾਲ ਬਤੀਤ ਹੋ ਜਾਂਦੇ ਨੇ। ਸਤਿਗੁਰੂ ਮਹਾਰਾਜ ਦੇ ਕੋਲ ਇੱਕ ਬਾਜ ਹੈ, ਤੁਹਾਨੂੰ ਪਤਾ ਹੈ ਆਪਾਂ ਕਹਿੰਦੇ ਬਾਜਾਂ ਵਾਲਾ। ਸਤਿਗੁਰੂ ਸ਼ਿਕਾਰ ਨੂੰ ਚੜੇ ਨੇ ਇੱਕ ਗਟਾਰ ਜਿਹੜੀ ਹੈ ਚਿੜੀ ਤਰ੍ਹਾਂ ਦੀ ਕਾਲੀ ਜੀ, ਉਹ ਮਹਾਰਾਜ ਪਕੜ ਕੇ ਲਿਆਏ। ਜਿਸ ਵੇਲੇ ਮਹਾਰਾਜ ਆ ਕੇ ਤਖ਼ਤ ਤੇ ਸੁਭਾਏ ਮਾਨ ਹੋਏ ਨੇ, ਇਹਨੇ ਚਿਰ ਨੂੰ ਇੱਕ ਬੈਰਾਗੀ ਸਾਧੂ ਸਤਿਗੁਰੂ ਮਹਾਰਾਜ ਜੀ ਦੀ ਮਹਿਮਾ ਸੁਣ ਕੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਦੀਦਾਰ ਕਰਨ ਵਾਸਤੇ ਅਨੰਦਪੁਰ ਸਾਹਿਬ ਪਹੁੰਚਿਆ। ਪਤਾ ਕੀਤਾ ਸਤਿਗੁਰੂ ਮਹਾਰਾਜ ਦੇ ਬੇਅੰਤ ਸੰਗਤਾਂ ਦਰਸ਼ਨ ਦੀਦਾਰ ਕਰ ਰਹੀਆਂ ਨੇ। ਬੈਰਾਗੀ ਸਾਧੂ ਜਾਪ ਕਰਨ ਵਾਲਾ, ਭਾਵਨਾ ਵਾਲਾ, ਅੰਦਰ ਦਇਆ ਵਾਲਾ, ਸਤਿਗੁਰੂ ਮਹਾਰਾਜ ਨੇ ਉਹਦੇ ਸ਼ੰਕੇ ਵੀ ਦੂਰ ਕਰਨੇ ਨੇ। ਜਿਸ ਵੇਲੇ ਸਤਿਗੁਰੂ ਮਹਾਰਾਜ ਦੇ ਕੋਲ ਪਹੁੰਚਿਆ, ਨਮਸਕਾਰ ਕੀਤੀ ਤਾਂ ਗਰੀਬ ਨਿਵਾਜ ਚੋਜੀ ਪ੍ਰੀਤਮ ਨੇ ਇੱਕ ਅਨੋਖਾ ਚੋਜ ਵਰਤਾ ਦਿੱਤਾ। ਆਖੋ ਸਤਨਾਮ ਸ਼੍ਰੀ
1: ਵਾਹਿਗੁਰੂ।
0: ਇੱਕ ਅਨੋਖਾ ਜਿਹਾ ਚੋਜ ਮੇਰੇ ਸਾਹਿਬਾਂ ਨੇ ਵਰਤਾ ਦਿੱਤਾ, ਚੋਜੀ ਮੇਰੇ ਗੋਬਿੰਦਾ, ਚੋਜੀ ਮੇਰੇ ਪਿਆਰਾ। ਚੋਜ ਕੀ ਹੈ? ਜੋ ਸਤਿਗੁਰਾਂ ਨੇ ਉਹ ਗਟਾਰ ਚਿੜੀ ਜਿਹੜੀ ਹੈ ਉਹ ਪੰਛੀ ਪਕੜਿਆ ਹੋਇਆ ਹੈ, ਤਾਂ ਇੱਕ ਪਾਸੇ ਬਾਜ ਹੈ, ਮਹਾਰਾਜ ਨੇ ਉਸ ਜਿਉਂਦੇ ਜਾਨਵਰ ਦਾ ਮਾਸ ਜਿਹੜਾ ਉਹ ਬਾਜ ਤੋੜ ਤੋੜ ਕੇ ਖਾਣਾ ਸ਼ੁਰੂ ਕਰ ਦਿੱਤਾ। ਬੈਰਾਗੀ ਸਾਧੂ ਨੇ ਵੇਖਿਆ ਮਹਾਰਾਜ ਵੱਲੇ, ਬੜਾ ਹੈਰਾਨ ਹੋਇਆ, ਕਹਿਣ ਲੱਗਾ ਮੈਂ ਸੁਣਿਆ ਸੀ ਇਹਨਾਂ ਦੇ ਅੰਦਰ ਦਇਆ ਬੜੀ ਹੈ, ਮੈਂ ਸੁਣਿਆ ਸੀ ਇਹ ਕਿਰਪਾਲੂ ਬੜੇ ਨੇ, ਇਹ ਰੱਬੀ ਰੂਪ ਨੇ, ਪਰ ਮੈਂ ਤੇ ਆ ਕੇ ਐਸੀ ਮਨ ਨੂੰ ਚੋਟ ਲੱਗੀ ਹੈ ਵੀ ਇਹ ਤੇ ਦਇਆ ਤੋਂ ਬਹੁਤ ਦੂਰ ਨੇ। ਮੇਰੇ ਅੱਖਾਂ ਦੇ ਸਾਹਮਣੇ ਵੇਖਣ ਦੀ ਗੱਲ ਹੈ, ਸੋਚੀ ਜਾ ਰਿਹਾ ਹੈ, ਇੱਕ ਜੀਂਦੇ ਜਾਨਵਰ ਦਾ ਮਾਸ ਜਿਹੜਾ ਹੈ ਉਹ ਬਾਜ ਤੋੜ ਤੋੜ ਕੇ ਖਾ ਰਿਹਾ ਹੈ। ਤਾਂ ਮਹਾਰਾਜ ਸਭ ਕੁਝ ਜਾਣਦੇ ਨੇ, ਬਿਨ ਬੋਲਿਆ ਸਭ ਕੁਛ ਜਾਣਦਾ, ਸਾਡੇ ਅੰਦਰ ਦੇ ਫੁਰਨਿਆਂ ਨੂੰ ਗੁਰੂ ਹਰ ਵੇਲੇ ਜਾਣਦਾ ਹੈ, ਹਰ ਵੇਲੇ ਜਾਣਦਾ। ਮਤਾਂ ਕੋਈ ਸੋਚੇ ਗੁਰੂ ਨਹੀਂ ਜਾਣਦਾ, ਗੁਰੂ ਹਰ ਵੇਲੇ ਸੁਣਦਾ ਵੀ ਹੈ, ਗੁਰੂ ਵੇਖਦਾ ਵੀ ਹੈ, ਤਾਂ ਗੁਰੂ ਸਾਡੇ ਅੰਦਰ ਦੇ ਫੁਰਨਿਆਂ ਨੂੰ ਹਾਂਜੀ ਜਾਣਦਾ ਵੀ ਹੈ। ਜਿਸ ਵੇਲੇ ਉਹਦੇ ਮਨ ਚ ਸੋਚ ਆਈ ਤਾਂ ਗਰੀਬ ਨਿਵਾਜ ਥੋੜਾ ਜਿਹਾ ਮੁਸਕਰਾ ਕੇ ਉਸ ਬੈਰਾਗੀ ਸਾਧੂ ਵੱਲੇ ਮੁਸਕਰਾ ਕੇ ਕਹਿਣ ਲੱਗੇ, ਬੈਰਾਗੀ ਜੀ ਮਨ ਵਿੱਚ ਸ਼ੰਕੇ ਪੈਦਾ ਹੋ ਗਏ ਨੇ। ਆਖੋ ਸਤਨਾਮ ਸ਼੍ਰੀ, ਸਾਡੇ ਅੰਦਰ ਵੀ ਸ਼ੰਕਾ ਪੈਦਾ ਹੋ ਜਾਂਦਾ, ਮਨ ਅੰਦਰ ਸ਼ੰਕੇ ਪੈਦਾ ਹੋ ਗਏ ਨੇ। ਹਾਂ ਗਰੀਬ ਨਿਵਾਜ, ਮਹਾਰਾਜ ਕਹਿੰਦੇ ਕੀ ਸ਼ੰਕਾ ਹੋਇਆ ਹੈ? ਕਹਿਣ ਲੱਗੇ ਗਰੀਬ ਨਿਵਾਜ, ਸੁਣਿਆ ਸੀ ਵੀ ਤੁਸੀਂ ਦਿਆਲੂ ਤਾਂ ਕਿਰਪਾਲੂ ਬੜੇ ਉਹ ਕਲਗੀਧਰ ਪਾਤਸ਼ਾਹ ਜੀ, ਪਰ ਮੇਰੇ ਅੰਦਰ ਸ਼ੰਕਾ ਐਸਾ ਪੈਦਾ ਹੋ ਗਿਆ ਜਿਉਂਦੀ ਜਾਨਵਰ ਦਾ ਤੁਸੀਂ ਮਾਸ ਤੋੜ ਤੋੜ ਕੇ ਖਰਵਾ ਰਹੇ ਹੋ, ਇਹ ਕਾਰਨ ਕਰਕੇ ਮੇਰੇ ਅੰਦਰ ਸ਼ੰਕਾ ਪੈਦਾ ਹੋਇਆ ਹੈ। ਤਾਂ ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਬੈਰਾਗੀ ਜੀ ਅਗਰ ਇਹ ਸਾਡੀ ਹਜ਼ੂਰੀ ਅੰਦਰ ਨਾ ਆਉਂਦੇ ਤਾਂ ਇਹਨਾਂ ਦੇ ਅਜੇ ਕਈ ਜਨਮ ਹੋਰ ਲੰਘ ਜਾਣੇ ਸੀ, ਇਹਨਾਂ ਦੇ ਕਈ ਜਨਮ ਹੋਰ ਲੰਘ ਜਾਣੇ ਸੀ ਜੇ ਤੁਸੀਂ ਇਹਨਾਂ ਦੀ ਵਾਰਤਾ ਪੁੱਛਦੇ ਹੋ ਤਾਂ। ਗਰੀਬ ਨਿਵਾਜ ਕਹਿਣ ਲੱਗੇ, ਕਲਗੀਧਰ ਚਮਤਕਾਰ ਵਿੱਚ ਇਹ ਬਚਨ ਬੜੇ ਪਿਆਰੇ ਲਿਖੇ ਨੇ ਖੁਲਾਸਾ ਕਰਕੇ। ਗਰੀਬ ਨਿਵਾਜ ਕਹਿਣ ਲੱਗੇ, ਇਹ ਜਿਹੜਾ ਆਵਾਜ ਹੈ ਨਾ, ਇੱਕ ਬਹੁਤ ਵੱਡਾ ਜ਼ਿਮੀਂਦਾਰ ਸੀ, ਆ ਜੋ ਗਟਾਰ ਹੈ ਚਿੜੀ ਹੈ ਇਹ ਰਾਜੇ ਬਾਦਸ਼ਾਹ ਦਾ ਵਜ਼ੀਰ ਸੀ, ਇਹਨਾਂ ਦੋਨਾਂ ਦੀ ਆਪਸ ਵਿੱਚ ਬਹੁਤ ਖਹਿਬਾਜ਼ੀ ਸੀ ਤੇ ਇਸ ਵਜ਼ੀਰ ਨੇ ਬਾਦਸ਼ਾਹ ਰਾਜੇ ਨੂੰ ਕਹਿ ਕੇ ਤੇ ਇਹਦਾ ਸਾਰੇ ਦਾ ਸਾਰਾ ਪਿੰਡ ਉਜਾੜ ਦਿੱਤਾ, ਇਹਨੂੰ ਵੀ ਉਜੜ ਕੇ ਜਾਣਾ ਪਿਆ। ਜਿਵੇਂ ਕਿਵੇਂ ਦੂਸਰੀ ਵਾਰ ਫਿਰ ਇਹਨੇ ਪਿੰਡ ਵਸਾਉਣ ਦਾ ਯਤਨ ਕੀਤਾ, ਪਰ ਇਸ ਵਜ਼ੀਰ ਨੇ ਜੋ ਇਹ ਗਟਾਰ ਚਿੜੀ ਬਣੀ ਹੋਈ ਹੈ ਨੇ ਦੂਜੀ ਵਾਰ ਫਿਰ ਪਿੰਡ ਉਜਾੜ ਦਿੱਤਾ। ਜਿਵੇਂ ਕਿਵੇਂ ਯਤਨ ਕਰਕੇ ਤੀਜੀ ਵਾਰ ਵਸਾਇਆ ਤਾਂ ਤੀਜੀ ਵਾਰ ਵੀ ਉਜਾੜ ਦਿੱਤਾ। ਬਸ ਇਸ ਘਸਮ ਘਸ ਦੇ ਵਿੱਚ ਬੋਲ ਚਾਲ ਵਿੱਚ ਦੋਨਾਂ ਦੀ ਮੌਤ ਹੋ ਗਈ, ਕਿਉਂਕਿ ਮੌਤ ਤਾਂ ਜ਼ਰੂਰੀ ਹੈ ਨਾ, ਇਸ ਸੰਸਾਰ ਵਿੱਚ ਜੋ ਆਇਆ ਉਹ ਜਾਵੇਗਾ ਵੀ ਤਾਂ ਅਵਾਸ਼ੀ ਜਾਵੇਗਾ, ਮਰਨ ਲਿਖਾਏ ਮੰਡਲ ਮੈਂ ਆਏ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਬਾਜ ਸਾਡੇ ਕੋਲ ਆ ਗਏ ਦਾ ਸ਼ਿਕਾਰ ਹੋ ਗਿਆ ਹੈ, ਇਹ ਗਟਾਰ ਸਾਡੇ ਕੋਲ ਆ ਗਈ ਹੈ, ਸਾਡੀ ਹਜ਼ੂਰੀ ਅੰਦਰ ਆ ਗਈ ਹੈ, ਹੁਣ ਇਹਨਾਂ ਦਾ ਜਿਹੜਾ ਤਿੰਨ ਜਨਮਾਂ ਦਾ ਲੇਖਾ ਹੈ ਨਾ, ਤਿੰਨ ਜਨਮਾਂ ਦਾ, ਤਿੰਨ ਵਾਰ ਇਹਨਾਂ ਨੇ ਇੱਕ ਦੂਜੇ ਨੂੰ ਉਜਾੜਿਆ ਹੈ ਤੇ ਤਿੰਨ ਵਾਰ ਇਹਨਾਂ ਨੇ ਇੱਕ ਦੂਜੇ ਤੋਂ ਲੇਖੇ ਜੋਖੇ ਲੈਣੇ ਸੀ, ਬਸ ਇਹ ਸਾਡੇ ਕੋਲ ਆਉਣ ਕਰਕੇ ਇਸੇ ਜਨਮ ਵਿੱਚ ਹੀ ਸਮਾਪਤੀ ਹੋ ਗਈ ਹੈ। ਆਖੋ ਸਤਨਾਮ ਸ਼੍ਰੀ, ਮੇਰੇ ਕਹਿਣ ਤੋਂ ਮੁਰਾਦ ਕੀ ਹੈ, ਕਰਮ ਜ਼ਰੂਰ ਨੇ ਪਰ ਜਿਸ ਵੇਲੇ ਗੁਰੂ ਦੀ ਹਜ਼ੂਰੀ ਅੰਦਰ ਆ ਜਾਈਦਾ ਹੈ ਨਾ, ਤਾਂ ਸਤਿਗੁਰੂ ਮਹਾਰਾਜ ਉਹਨਾਂ ਲੇਖਾਂ ਨੂੰ ਖਤਮ ਕਰ ਦਿੰਦੇ ਨੇ, ਬਸ ਉਹ ਛਿਣ ਦੇ ਵਿੱਚ ਹੀ ਲੰਘ ਜਾਂਦੇ। ਜਿਵੇਂ ਉਹ ਬਚਨ ਆਇਆ ਸੀ ਅੱਜ ਤੂੰ ਸੂਲੀ ਤੇ ਚੜ ਜਾਣਾ ਸੀ ਤਾਂ ਉਹਨੂੰ ਖਜ਼ਾਨੇ ਮਿਲ ਜਾਣੇ ਸੀ, ਉਹ ਸੂਲੀ ਦੀ ਸੂਲ ਜਿਹੜੀ ਹੈ ਉਹ ਤੇਰੀ ਗੁਜ਼ਰ ਗਈ ਹੈ। ਤਾਂ ਵੱਡਿਆਂ ਭਾਗਾਂ ਵਾਲੇ ਹੋ, ਗੁਰੂ ਵਾਲੇ ਹੋ, ਗੁਰੂ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਆ ਕੇ ਗੁਰੂ ਸਾਹਿਬ ਜੀ ਨੂੰ ਬੇਨਤੀ ਕਰਿਆ ਕਰੀਏ। ਗਰੀਬ ਨਿਵਾਜ ਜਦੋਂ ਤੁਸੀਂ ਤਰੁੱਠਦੇ ਹੋ ਨਾ, ਫਿਰ ਲੇਖੇ ਜੋਖੇ ਖਤਮ ਹੋ ਜਾਂਦੇ ਨੇ, ਫਿਰ ਤੁਹਾਡਾ ਬਿਰਧ ਹੈ ਧਰਮ ਰਾਏ ਦਰ ਕਾਗਦ ਫਾਰੇ ਜਣ ਨਾਨਕ ਲੇਖਾ ਸਮਝਾ, ਧਰਮ ਰਾਏ ਅਬ ਕਹਾਂ ਕਰੇ ਗੋ ਜੋ ਫਾਟਿਓ ਸਗਲੋ ਲੇਖਾ, ਲੇਖਾ ਕੋਈ ਨਾ ਪੁੱਛਈ ਜਾਂ ਹਰ ਬਖਸ਼ਣ ਦਾ ਤੁਸੀਂ ਬਖਸ਼ ਦਿੰਦੇ ਹੋ, ਇਹ ਤੁਹਾਡਾ ਬਿਰਧ ਹੈ। ਸਤਿਗੁਰੂ ਜੀ ਰਹਿਮਤਾ ਕਰਨ, ਤੁਹਾਡੀ ਇਕਾਗਰਤਾ ਬਣ ਗਈ ਹੋਰ ਬਣ ਜਾਵੇ। ਅੱਜ ਜਿਸ ਵੇਲੇ ਸਤਿਗੁਰੂ ਮਹਾਰਾਜ ਜੀ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋਏ ਨੇ, ਪਾਵਨ ਮੁੱਖ ਵਾਕ ਸਾਹਿਬ ਜੀ ਦੀ ਰੋਜ਼ਾਨਾ ਸਾਨੂੰ ਬਖਸ਼ਿਸ਼ ਹੁੰਦੀ ਹੈ, ਅੱਜ ਦੇ ਜਿਵੇਂ ਅੰਮ੍ਰਿਤ ਬਚਨ ਆ ਰਹੇ ਨੇ, ਆਓ ਅੰਮ੍ਰਿਤ ਬਚਨਾਂ ਨਾਲ ਗੁਰੂ ਸਵਾਰੀ ਸੰਗਤ ਜੀ ਸਾਂਝ ਕਰਨ ਦਾ ਯਤਨ ਕਰੀਏ।

0: ਧੰਨ ਗੁਰੂ ਨਾਨਕ ਦੇ ਮਹਾਰਾਜ ਧਨਾਸਰੀ ਰਾਗ ਦੇ ਵਿੱਚ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ ਨੇ 660 ਉੱਤੇ ਸਤਿਗੁਰਾਂ ਦਾ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਮੁੱਖ ਵਾਕ ਸਾਹਿਬ ਜੀ ਦੀ ਦਾਤ ਪ੍ਰਾਪਤ ਹੋਈ ਹੈ। ਦੋ ਪੌੜੀਆਂ ਭਾਈ ਗੁਰਦਾਸ ਸਾਹਿਬ ਜੀ ਦੀਆਂ ਪੜ੍ਹੀਏ ਬਾਬਾ ਜੀ ਦੀ ਉਸਤਤ ਵਿੱਚ। ਬਾਬਾ ਫਿਰ ਮੱਕੇ ਗਇਆ ਨੀਲ ਬਸਤਰ ਧਾਰੇ ਬਨਵਾਰੀ, ਆਸਾ ਹੱਥ ਕਿਤਾਬ ਕਛ ਕੂਜਾ ਬਾਗ ਮਸੱਲਾ ਧਾਰੀ, ਜੇ ਬੈਠਾ ਮਸੀਤ ਵਿੱਚ ਜਿੱਥੇ ਹਾਜੀ ਹੱਜ ਗੁਜਾਰੀ, ਜਾਂ ਬਾਬਾ ਸੁੱਤਾ ਰਾਤ ਨੂੰ ਵੱਲ ਮਹਿਰਾਬੇ ਪਾਏ ਪਸਾਰੀ, ਜੀਵਨ ਮਾਰੀ ਲੱਤ ਦੀ ਕਿਹੜਾ ਸੁੱਤਾ ਕੁਫਰ ਕੁਫਾਰੀ, ਲੱਤਾਂ ਵੱਲ ਖੁਦਾਏ ਦੇ ਕਿਉਂ ਕਰ ਹੋਏ ਪਿਆ ਬਜ਼ਗਾਰੀ, ਟੰਗੋਂ ਪਕੜ ਘਸੀਟਿਆ ਫਿਰਿਆ ਮੱਕਾ ਕਲਾ ਦਿਖਾਰੀ, ਹੋਏ ਹੈਰਾਨ ਕਰਨ ਜੋ ਹਾਰੀ। ਨਮਸਕਾਰਾਂ ਕਰਦੇ ਫਿਰ ਪੁੱਛਦੇ ਨੇ, ਪੁੱਛਣ ਗੱਲ ਇਮਾਨ ਦੀ, ਕਾਜੀ ਮੁੱਲਾ ਇਕੱਠੇ ਹੋਈ, ਵੱਡਾ ਸਾਂਗ ਵਰਤਾਇਆ ਲੱਖ ਨਾ ਸਕੇ ਕੁਦਰਤ ਕੋਈ, ਪੁੱਛਣ ਖੋਲ ਕਿਤਾਬ ਨੂੰ ਹਿੰਦੂ ਵੱਡਾ ਕੇ ਮੁਸਲਮ ਨੋਈ। ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਵਾਜੋ ਦੋਨ ਹੋ ਰਹੀ। ਆਪਾਂ ਸ਼ੁਭ ਅਮਲ ਕਰਨ ਵਾਸਤੇ ਗੁਰੂ ਸਾਹਿਬ ਜੀ ਦੀ ਹਜ਼ੂਰੀ ਅੰਦਰ ਬਾਰਗਾ ਅੰਦਰ ਸਜ ਬੈਠੇ ਹੋ। ਤੁਹਾਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਘਰ ਪਹਿਲੀ ਸੁਰਤਾਲ ਦੇ ਵਿੱਚ ਸ਼ਬਦ ਉਚਾਰਨ ਦੀ ਸਾਹਿਬਾਂ ਨੇ ਹਦਾਇਤ ਕੀਤੀ ਹੈ। ਚਾਰ ਪਦਿਆਂ ਵਾਲਾ ਸ਼ਬਦ ਹੈ, ਆਰੰਭ ਵਿੱਚ ਮੂਲ ਮੰਤਰ ਬਖਸ਼ਦੇ ਹਨ।
1: ਇੱਕ ਓਅੰਕਾਰ,
0: ਇੱਕ ਕੀ ਉਹ ਦੁੱਤੀ ਪਰਮੇਸ਼ਰ ਹੈ, ਕੇਵਲ ਉਹ ਇੱਕ ਹੀ ਹੈ। ਤੂੰ ਆਦ ਪੁਰਖ ਪਰੰਪਰ ਕਰਤਾ ਜੀ, ਤੁਦ ਜੇਵਡ ਅਵਰ ਨ ਕੋਈ, ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ, ਤੂੰ ਨਿਹਚਲ ਕਰਤਾ ਸੋਈ। ਉਹ ਓਅੰਕਾਰ ਸਾਰਿਆਂ ਦਾ ਪ੍ਰਕਾਸ਼ ਰੂਪ ਹੈ, ਕੀਤਾ ਪਸਾਓ ਜਾਂ ਇਉਂ ਕਹਿ ਲੋ, ਏਕੋ ਕਵਾਓ ਤਿਸਤੇ ਹੋਏ ਲੱਖ ਦਰਿਆਓ।
1: ਸਤ ਨਾਮ,
0: ਸਤ ਕੀ ਹੈ, ਨਾਸ ਤੋਂ ਰਹਿਤ ਹੈ, ਬਾਕੀ ਸਭ ਨਾਸਵੰਤ ਹੈ, ਦ੍ਰਿਸ਼ਟਮਾਨ ਹੈ ਸਗਲ ਮੱਥੇ ਨਾ। ਨਾਮ ਉਹਦਾ ਪ੍ਰਸਿੱਧ ਹੈ, ਨਾਮ ਦੀ ਵਡਿਆਈ ਹੈ, ਨਾਮ ਕਰਕੇ ਹੀ ਸੰਸਾਰ ਦਾ ਪਸਾਰਾ ਖਿਲ ਰਿਹਾ ਹੋਇਆ ਹੈ।
1: ਕਰਤਾ ਪੁਰਖ,
0: ਉਹ ਫਿਰ ਸਾਰਿਆਂ ਦਾ ਕਰਤਾ ਹੈ, ਪੁਰਖ ਕੇ ਜਰੇ ਜਰੇ ਵਿੱਚ ਸਮਾਇਆ ਹੈ, ਪੁਰਖ ਕੇ ਜਰਕਾਂ ਤੋਂ ਰੱਖਣ ਵਾਲਾ ਹੈ। ਏਕਾ ਪੁਰਖ ਸਬਾਈ ਨਾਰ, ਕੇਵਲ ਆਪਾਂ ਜੀਵ ਰੂਪ ਇਸਤਰੀਆਂ, ਕੇਵਲ ਸਾਡਾ ਪਤੀ ਪ੍ਰਮਾਤਮਾ ਹੈ।
1: ਨਿਰਭਉ ਨਿਰਵੈਰ,
0: ਫਿਰ ਉਹ ਭਾਈ ਕਿਸੇ ਤੋਂ ਡਰਦਾ ਨਹੀਂ, ਉਹਨੂੰ ਡਰ ਕਾਹਦਾ, ਉਹਦੇ ਤੇ ਜੀਵ ਪੈਦਾ ਕੀਤੇ ਹੋਏ ਨੇ। ਹਰਨਾਕਸ਼ ਨੇ ਡਰਾਉਣ ਦਾ ਯਤਨ ਕੀਤਾ ਹੈ, ਪਰ ਉਹ ਡਰਿਆ ਥੋੜੀ ਹੈ। ਉਹ ਤੇ ਨਰਸਿੰਘ ਦਾ ਰੂਪ ਧਾਰਨ ਕਰਕੇ ਜਿੰਨੇ ਅਨੇਕਾਂ ਹੀ ਵਰ ਲਏ ਸੀ, ਵੀ ਨਾ ਅੰਦਰ ਮਰਾਂ, ਨਾ ਦਿਨੇ ਮਰਾਂ, ਨਾ ਬਾਹਰ ਮਰਾਂ, ਨਾ ਸ਼ਾਮ ਮਰਾਂ। ਨਰਸਿੰਘ ਦਾ ਅੱਧਾ ਨਰ ਦਾ ਰੂਪ, ਅੱਧਾ ਸ਼ੇਰ ਦਾ ਰੂਪ ਹੈ। ਆਪਣੇ ਪੱਟਾਂ ਤੇ ਰੱਖ ਕੇ ਉਹਨੂੰ ਨੌਵਾਂ ਨਾਲ ਬਲੌਂਦਰ ਕੇ ਅਨਾਂਤਰੀਆਂ ਬਾਹਰ ਕੱਢ ਦਿੱਤੀਆਂ। ਉਹਨੂੰ ਡਰ ਕਾਹਦਾ ਹੈ, ਡਰਦਾ ਤੇ ਹਮੇਸ਼ਾ ਪਾਪੀ ਪੁਰਸ਼ ਹੁੰਦਾ ਹੈ। ਸੋ ਡਰ ਜੇ ਪਾਪ ਕਮਾਉਂਦਾ ਧਰਮੀ ਵਕਸੇਤ, ਪਾਪੀ ਪੁਰਸ਼ ਡਰਦਾ ਹੈ। ਅਨਕਾਏ ਰਾਤੜਿਆ ਵਟ ਦੁਹੇਲੀ ਰਾਮ, ਪਾਪ ਕਮਾਵਦਿਆ ਤੇਰਾ ਕੋਏ ਨਾ ਬੇਲੀ ਰਾਮ। ਉਹ ਡਰਦਾ ਹੈ, ਧਰਮੀ ਥੋੜੀ ਡਰਦਾ, ਧਰਮੀ ਸਦਾ ਆਨੰਦ ਵਿੱਚ ਰਹਿੰਦਾ ਹੈ। ਗੁਰੂ ਸਦਾ ਡਰ ਤੋਂ ਰਹਿਤ ਹੈ, ਵੈਰ ਤੋਂ ਰਹਿਤ ਹੈ, ਗੁਰੂ ਕਿਸੇ ਨਾਲ ਵੈਰ ਨਹੀਂ ਕਰਦਾ।
1: ਅਕਾਲ ਮੂਰਤ,
0: ਰੂਪ ਅਥਵਾ ਕਾਲ ਤੋਂ ਰਹਿਤ ਹੈ, ਕਿਸੇ ਕਾਰੀਗਰ ਦੀ ਮੂਰਤੀ ਉੱਕਰੀ ਨਹੀਂ ਹੈ, ਉਹ ਤਾਂ ਰੂਪ ਰੇਖਾ ਤੋਂ ਰਹਿਤ ਹੈ। ਰੂਪ ਨ ਰੇਖ ਨ ਰੰਗ ਕੇਸ਼, ਤ੍ਰਿਹੋ ਗੁਣ ਤੇ ਪ੍ਰਭ ਭਿੰਨ।
1: ਅਜੂਨੀ ਸਭੰਗ,
0: ਉਹ ਮੁੱਖ ਜਲੋ ਜਿੱਤ ਕਹਿ ਠਾਕੁਰ, ਜੋਨੀ ਉਹ ਮੁੱਖ ਸੜ ਜਾਵੇ, ਉਹ ਗੁਰੂ ਜੋਨਾ ਤੋਂ ਰਹਿਤੇ, ਜੇ ਜੋਨਾ ਵਿੱਚ ਤੇ ਫਿਰ ਮਰਨ ਵਿੱਚ ਵੀ ਹੋਵੇਗਾ। ਸੁਤੇ ਹੀ ਪ੍ਰਕਾਸ਼, ਆਪਣੇ ਆਪ ਤੋਂ ਹੀ ਹੋਇਆ ਹੈ।
1: ਗੁਰ ਪ੍ਰਸਾਦ,
0: ਗੁਰ ਚੇਤਨ ਹੈ, ਜਿਹਦੀ ਚੇਤਨ ਸੱਤਾ ਸਾਡੇ ਸਰੀਰ ਵਿੱਚ ਕੰਮ ਕਰ ਰਹੀ ਹੈ। ਸਰੀਰ ਚੱਲ ਰਿਹਾ, ਨੇਤਰ ਵੇਖ ਰਹੇ ਨੇ, ਕੰਨ ਸੁਣ ਰਹੇ ਨੇ, ਜ਼ਬਾਨ ਚੱਲ ਰਹੀ ਹੈ, ਵੱਖ ਵੱਖ ਇੰਦਰੇ ਕੰਮ ਕਰਦੇ ਨੇ। ਪ੍ਰਸਾਦ ਕੀ ਆਨੰਦ ਸਰੂਪ ਹੈ, ਗੁਰੂ ਨੂੰ ਮਿਲਣ ਕਰਕੇ ਗੁਰੂ ਸਵਾਰੀ ਸੰਗਤ ਜੀ ਹਮੇਸ਼ਾ ਹੀ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਆਨੰਦ ਭਇਆ ਮੇਰੀ ਮਾਏ, ਸਤ ਗੁਰੂ ਮੈਂ ਪਾਇਆ, ਜੈਸਾ ਸਤਿਗੁਰ ਸੁਣੀ ਦਾ ਤੈ ਸੋ ਹੀ ਮੈਂ ਡੀਠ, ਵਿਛੁੜਿਆ ਮੇਲੇ ਪ੍ਰਭੂ ਹਰ ਦਰਗ ਹੈ ਕਾ ਬਸੀਠ, ਹਰ ਨਾਮੋ ਮੰਤਰ ਦ੍ਰਿੜਾਏ ਦਾ ਕੱਟੇ ਹੋ ਮੈਂ ਰੋਗ, ਨਾਨਕ ਸਤਿਗੁਰ ਤਿੰਨਾ ਮਲਾਇਆ ਜਿੰਨਾ ਧੁਰੇ ਪਾਇਆ ਸੰਜੋਗ। ਵੱਡੇ ਸੰਜੋਗਾਂ ਵਾਲੇ ਆਨੰਦ

0: ਆਖੋ ਸਤਨਾਮ ਸ਼੍ਰੀ
1: ਵਾਹਿਗੁਰੂ।
0: ਜੀਵ ਰੂਪ ਇਸਤਰੀ ਹੈ, ਸੰਸਾਰ ਵੱਲੇ ਆਪਾਂ ਗੌਹ ਨਾਲ ਦੇਖੀਏ, ਕੋਈ ਤਨ ਦੁਖੀ, ਕੋਈ ਮਨ ਦੁਖੀ, ਕੋਈ ਚਿੰਤਾ ਚਿੱਤ ਉਦਾਸ, ਥੋੜੇ ਥੋੜੇ ਸਭ ਦੁਖੀ। ਕੇਵਲ ਮਹਾਰਾਜ ਕਹਿੰਦੇ ਨੇ ਕਵੀ ਜੀ, ਸੁਖੀ ਹਰੀ ਕੇ ਤਾਂ ਜਿਹੜੇ ਰੱਬ ਦੇ ਪਿਆਰੇ ਨੇ ਉਹ ਸੁਖੀ ਨੇ। ਤਾਂ ਬਾਬਾ ਫਰੀਦ ਸਾਹਿਬ ਜੀ ਦੇ ਬੜੇ ਸੋਹਣੇ ਬੋਲ ਨੇ, ਫਰੀਦਾ ਮੈਂ ਜਾਣਿਆ ਦੁੱਖ ਮੁਝ ਕੂ, ਦੁੱਖ ਸਬਾਇਆ ਜਗ, ਉੱਚੇ ਚੜ ਕੇ ਦੇਖਿਆ ਤਾਂ ਘਰ ਘਰ ਇਹਾ ਧਾਗ। ਆਪਣੀ ਸੁਰਤ ਨੂੰ ਉੱਚੇ ਖੜਿਆ ਹੈ, ਘਰਾਂ ਵੱਲੇ ਨਿਗਾਹ ਮਾਰੀ ਹੈ, ਕਿਸੇ ਵਿੱਚ ਥੋੜਾ ਦੁੱਖ ਹੈ, ਕਿਸ ਵਿੱਚ ਬਹੁਤ ਹੈ, ਕਿਸ ਵਿੱਚ ਬਹੁਤ ਹੈ, ਕਿਸੇ ਥੋੜਾ ਹੈ ਦੁੱਖ ਹੈ। ਦੁੱਖ ਕੀਆਂ ਪੰਡਾਂ ਖੁੱਲੀਆਂ, ਸੁੱਖ ਨਾ ਨਿਕਲਿਓ ਕੋਏ, ਕੋਈ ਸੁੱਖ ਨਜ਼ਰ ਨਹੀਂ ਆ ਰਿਹਾ। ਇਹ ਤੇ ਬਾਤ ਇੱਕ ਸੰਸਾਰ ਦੀ ਵੱਖਰੀ ਹੈ ਨਾ। ਜੇ ਆਪਾਂ ਗੌਹ ਨਾਲ ਅਵਤਾਰਾਂ ਵੱਲੇ ਦੇਖੀਏ ਤਾਂ ਸੰਸਾਰ ਵਿੱਚ ਜਿਹੜੇ ਆਏ ਨੇ ਮਹਾਰਾਜ ਕਹਿੰਦੇ ਦੁੱਖ ਕਰਕੇ ਉਹ ਵੀ ਗਏ ਨੇ। ਮੈਂ ਰਾਤੀ ਇੱਕ ਸ਼ਬਦ ਪੜ੍ਹ ਰਿਹਾ ਸੀ, ਤੁਹਾਨੂੰ ਕੇਵਲ ਸਰਵਣ ਕਰਵਾ ਦਿਆਂ। ਸਹੰਸਰ ਦਾਨ ਦੇ ਇੰਦਰ ਰੋਆਇਆ, ਪਰਸਰਾਮ ਰੋਵੈ ਘਰ ਆਇਆ, ਅਜੈ ਸ ਰੋਵੈ ਭੀਖਿਆ ਖਾਏ, ਐਸੀ ਦਰਗਹਿ ਮਿਲੈ ਸਜਾਏ, ਰੋਵੈ ਰਾਮ ਨਿਕਾਲਾ ਭਇਆ। ਦੇਖੋ ਰੋਣਾ ਪੈ ਗਿਆ। ਸੀਤਾ ਲਖਮਨ ਵਿਛੜ ਗਿਆ, ਰੋਵੈ ਦੈਸਰ ਲੰਕ ਗਵਾਏ, ਜਿਨ ਸੀਤਾ ਆਂਦੀ ਡੌਰੂ ਆਏ, ਰੋਵੈ ਪਾਂਡਵ ਭਏ ਮਜ਼ੂਰ, ਜਿਨਕੇ ਸਵਾਮੀ ਰਹਿਤ ਹਦੂਰ, ਰੋਵੈ ਜਨ ਮੇਜਾ ਖੋਏ ਗਿਆ, ਇੱਕ ਹੀ ਕਾਰਨ ਪਾਪੀ ਭਇਆ, ਰੋਵੈ ਸਿੱਖ ਮਸਾਇਕ ਪੀਰ, ਅੰਤ ਕਾਲ ਮਤ ਲਾਗੈ ਭੀੜ, ਰੋਵੈ ਰਾਜੇ ਕੰਨ ਪੜਾਏ, ਘਰ ਘਰ ਮਾਂਗੇ ਭੀਖਿਆ ਜਾਏ, ਰੋਵੈ ਕਿਰਪਣ ਸੰਚੈ ਤਨ ਜਾਏ, ਪੰਡਿਤ ਰੋਵੈ ਗਿਆਨ ਗਵਾਏ, ਉਹ ਬਾਲੀ ਰੋਵੈ ਨਾਹੇ ਪਤਾਰ, ਨਾਨਕ ਦੁਖੀਆ ਸਭ ਸੰਸਾਰ, ਮੰਨੇ ਨਾਓ ਸੋਈ ਜਨ ਜਾਏ, ਔਰੀ ਕਰਮਣਾ ਲਿਖੈ ਲਾਏ। ਮਹਾਰਾਜ ਕਹਿੰਦੇ ਹੋਰ ਕੰਮ ਨਹੀਂ ਪੈਂਦੇ, ਨਾਮ ਕਰਕੇ ਸੁੱਖ ਮਿਲਦਾ ਹੈ। ਜੀਵ ਰੂਪ ਇਸਤਰੀ ਸੰਸਾਰ ਵੱਲੇ ਵੇਖਦੀ ਹੈ, ਕਹਿਣ ਲੱਗੀ ਦੁੱਖਾਂ ਨੇ ਘੇਰਿਆ ਹੋਇਆ ਹੈ, ਜਿਹਦੇ ਵਿੱਚ ਵਿਕਾਰ ਵੀ ਮੌਜੂਦ ਨੇ, ਈਰਖਾ ਦਵੈਸ਼ ਬਖੀਲੀ ਹੈ, ਸ਼ਬਦ ਸਪਰਸ਼ ਰੂਪ ਰਸ ਗੰਧ ਹੈ। ਤੇ ਜਦੋਂ ਮੈਂ ਇਹਨਾਂ ਵੱਲੇ ਦੇਖਦੀ ਹਾਂ ਤੇ ਮੇਰੀ ਨਿਮਾਣੀ ਜਿੰਦ ਜਿਹੜੀ ਹੈ ਉਹ ਡਰਦੀ ਹੈ, ਮੇਰਾ ਪਰਲੋਕ ਘਰ ਵਿੱਚ ਹਾਲ ਕੀ ਹੋਵੇਗਾ। ਜਿਵੇਂ ਪ੍ਰਤੱਖ ਘਰ ਵਿੱਚੋਂ ਭੈਣ ਜਿਹੜੀ ਸਹੁਰੇ ਘਰ ਜਾਂਦੀ ਹੈ, ਪਤੀ ਦਾ ਸੁਭਾਅ ਪਤਾ ਨਹੀਂ ਹੈ, ਕਿਵੇਂ ਦਾ ਹੋਵੇਗਾ। ਥਰ ਹਰ ਕੰਪੈ ਬਾਲਾ ਜੀਓ, ਨਾ ਜਾਣੋ ਕਿਆ ਕਰਸੀ ਪੀਓ, ਪੀਓ ਮੀਨਜ ਮੈਂ ਨਹੀਂ ਜਾਣਦੀ ਵੀ ਪਤੀ ਪਤੀ ਦਾ ਮੇਰੇ ਨਾਲ ਕਿਹੋ ਜਿਹਾ ਵਰਤਾਵਾ ਹੋਵੇਗਾ। ਇਹ ਬਾਹਰਲੀ ਬਾਤ ਹੈ। ਤੇਵੇਂ ਜੀਵ ਰੂਪ ਇਸਤਰੀ ਜਿਹੜੀ ਹੈ ਉਹ ਸੰਸਾਰ ਵੱਲੇ ਜਦੋਂ ਵਿਚਰਦੀ ਹੈ ਤਾਂ ਸੰਸਾਰ ਵੱਲੇ ਵਿਚਰਨ ਕਰਕੇ ਝਾਤ ਮਾਰਦੀ ਹੈ, ਕਹਿਣ ਲੱਗੀ ਦੁੱਖਾਂ ਨਾਲ ਘਿਰੇ ਹੋਏ ਆ, ਮੇਰੀ ਜਿੰਦ ਡਰਦੀ ਹੈ, ਜਾਣੇ ਜਾਂ ਅਣਜਾਣੇ ਅਨੇਕਾਂ ਹੀ ਪਾਪ ਕਰਮ ਵੀ ਹੋ ਜਾਂਦੇ ਨੇ। ਜਿਹਨੂੰ ਗਰੀਬ ਨਿਵਾਜ ਕਹਿੰਦੇ ਨਾਰ ਅਚੇਤ ਪਾਪ ਤੇ ਡਰ ਰੇ, ਅਚਣ ਚੇਤ ਹੋ ਜਾਂਦੇ ਨੇ ਜਿਹੜੇ ਗੁਰਮੁਖ ਨੇ, ਉਹ ਕਹਿੰਦੇ ਜਿੰਦ ਡਰਦੀ ਹੈ, ਮੈਂ ਕਿਹਦੇ ਅੱਗੇ ਪੁਕਾਰ ਕਰਾਂ, ਭਾਵ ਕਿਹਦੇ ਅੱਗੇ ਜੋਦੜੀ ਕਰਾਂ, ਕਿਹਦੇ ਅੱਗੇ ਫਰਿਆਦ ਕਰਾਂ। ਤਾਂ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ

ਦੀਨਨ ਕੀ ਪ੍ਰਤ ਪਾਲ ਕਰ। ਤੁਸਾਂ ਨੇ ਬਹੁਤ ਵਾਰ ਸੁਣਿਆ, ਸਾਰਾ ਸੁਣਾਉਣ ਦੀ ਲੋੜ ਨਹੀਂ ਹੈ। ਸਦਾ ਸਦਾ ਹਰ ਇੱਕ ਦਾ ਦਾਤਾ ਹੈ, ਜਿਹੜਾ ਔਂਗਣਾਂ ਨੂੰ ਦੇਖਦਾ ਹੋਇਆ ਵੀ ਰੋਜੀ ਦੇ ਰਿਹਾ ਹੈ, ਜਿਹਨੂੰ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਨਿਰਧਾਰ ਕੋ ਆਧਾਰ, ਆਸਰਾ ਨਿਰਾਸਨ ਕੋ, ਨਾਥ ਹੈ ਨਾਥਨ ਕੋ, ਦੀਨ ਕੋ ਦਿਆਲ ਹੈ, ਸਰਨ ਅਸਰਨ ਔਰ ਨਿਰਤਨ ਕੋ ਹੈ ਧਨ, ਟੇਕ ਅੰਦਨ ਕੀ ਕਿਰਪਣ ਕੋ ਕਿਰਪਾਲ ਹੈ, ਅਕਿਰਤ ਧਨ ਕੇ ਦਾਤਾਰ, ਪਤਤ ਪਾਵਨ ਪ੍ਰਭ, ਨਰਕ ਨਿਵਾਰਨ ਪ੍ਰਤੱਗਿਆ ਪ੍ਰਤਪਾਲ ਹੈ, ਅਵਗਣ ਹਰਨ ਕਰਨ ਕਰਤੱਗਿਆ ਸੁਆਮੀ, ਸੰਗੀ ਸਰ ਬੰਗ ਰਸ ਰਸਕ ਰਸਾਲ ਹੈ। ਜਿਹੜਾ ਸਾਰਿਆਂ ਦਾ ਦਾਤਾ, ਦੁੱਖ ਵਿਸਾਰਨ, ਉਹ ਤੇਰੇ ਸਾਰੇ ਦੁੱਖਾਂ ਨੂੰ ਗਵਾ ਦੇਵੇਗਾ। ਸੇਵਿਆ ਉਹਨੂੰ, ਸਿਮਰ ਉਹਨੂੰ, ਯਾਦ ਕਰ, ਉਹਦੇ ਹਰ ਵੇਲੇ ਪੁਕਾਰ ਕਰੀ ਚੱਲ। ਜਿਵੇਂ ਕਬੀਰ ਸਾਹਿਬ ਜੀ ਕਹਿੰਦੇ ਨੇ, ਕਬੀਰ ਕੇਸੋ ਕੇਸੋ ਕੂਕੀ ਹੈ, ਨਾ ਸੋਈ ਹੈ ਆਸਾਰ, ਰਾਤ ਦਿਵਸ ਕੇ ਕੂਕਣੇ ਕਬੋ ਕੇ ਸੁਣੇ ਪੁਕਾਰ, ਨਾਲ ਨਾਲ ਦੀ ਬੇਨਤੀ ਕਰ ਗਰੀਬ ਨਿਵਾਜ, ਲੇਖੇ ਕਰਕੇ ਛੁਟਕਾਰਾ ਨਹੀਂ ਹੁੰਦਾ, ਲੇਖੇ ਕਤੇ ਨਾ ਛੁਟੀ ਹੈ, ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਪੁਕਾਰ ਹੈ, ਹੇ ਗਰੀਬ ਨਿਵਾਜ ਤੁਹਾਡੇ ਕੋਲ ਬਖਸ਼ਣ ਵਾਲਾ ਘਰ ਹੈ, ਤੁਸੀਂ ਬਖਸ਼ ਲਓ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਇੱਥੋਂ ਤੱਕ ਬੇਨਤੀ ਕਰਨੀ ਹੈ। ਸਵਾਸਾਂ ਦੀ ਲੜੀ ਚੱਲ ਰਹੀ ਹੈ, ਹਰ ਸਵਾਸ ਨਾਲ ਭੁੱਲ ਜਾਂਦੇ ਹਾਂ। ਗਰੀਬ ਨਿਵਾਜ ਜੀ ਦੇ ਅੰਮ੍ਰਿਤ ਬਾਚਾ ਨੇ ਸਾਸ ਸਾਸ ਦੋ ਵਾਰ ਬੋਲਾਇਆ, ਸਾਸ ਸਾਸ ਹਮ ਅਸੀਂ, ਸਾਸ ਸਾਸ ਹਮ ਭੁੱਲਣ ਹਾਰੇ, ਭੁੱਲ ਜਾਂਦੇ ਹਾਂ, ਹੋ ਜਾਂਦੇ ਨੇ ਜਾਣੇ ਅਣਜਾਣੇ, ਸਾਸ ਸਾਸ ਹਮ ਭੁੱਲਣ ਹਾਰੇ, ਤੁਮ ਸਮਰੱਥ ਅਗਮ ਪਾਰੇ, ਸਰਨ ਪਰੇ ਕੀ ਰਾਖ ਦਿਆਲਾ, ਨਾਨਕ ਤੁਮਰੇ ਗੋਪਾਲ, ਨਾਨਕ ਤੁਮਰੇ ਬਾਲ ਗੋਪਾਲਾ। ਗਰੀਬ ਨਿਵਾਜ ਤੁਹਾਡੇ ਤੇ ਫਿਰ ਇਹ ਵੀ ਬੇਨਤੀ ਕਰ ਦੇਣੀ ਹੈ, ਤੁਹਾਡੇ ਤੇ ਮੈਨੂੰ ਭਰੋਸਾ ਹੈ, ਤੁਹਾਡੇ ਤੇ ਮੈਨੂੰ ਮਾਣ ਹੈ, ਜਿਵੇਂ ਬੱਚਿਆਂ ਨੂੰ ਮਾਪਿਆਂ ਤੇ ਮਾਣ ਹੁੰਦਾ ਹੈ। ਮਾਣ ਕਰੋ ਤਦ ਉਪਰੇ ਮੇਰੇ ਪ੍ਰੀਤਮ ਪਿਆਰੇ, ਹੇ ਪਿਆਰੇ ਜੀ ਮੈਨੂੰ ਤੁਹਾਡੇ ਤੇ ਭਰੋਸਾ ਹੈ, ਤੁਸੀਂ ਮੇਰੇ ਮਾਂ ਬਾਪ ਹੋ ਨਾ। ਮਾਣ ਕਰੋ ਤਦ ਉਪਰੇ ਮੇਰੇ ਪ੍ਰੀਤਮ ਪਿਆਰੇ, ਹਮ ਅਪਰਾਧੀ ਸਦ ਭੂਲ ਤੇ ਤੁਮ ਬਖਸ਼ਣ ਹਾਰੇ, ਹਮ ਅਵਗੁਣ ਕਰੇ ਅਸੰਖ ਨੀਤ, ਤੁਮ ਨਿਰਗੁਣ ਦਾ ਤਾਰੇ, ਦਾਸੀ ਸੰਗਤ, ਹਾਂਜੀ ਦਾਸੀ ਸੰਗਤ ਪ੍ਰਭੂ ਤਿਆਗ, ਇਹ ਜਿਹੜੇ ਨੇ ਕਰਮ ਹਵਾਰੇ, ਇਹ ਸਾਡੇ ਕਰਮ ਨੇ, ਤੁਹਾਨੂੰ ਛੱਡ ਕੇ ਤੇ ਦਾਸੀਆਂ ਦੀ ਪੂਜਾ ਕਰਦੇ ਫਿਰਦੇ ਆ, ਹੋਰ ਥਾਂ ਤੇ ਰੁੜਦੇ ਫਿਰਦੇ ਆ। ਦਾਸੀ ਸੰਗਤ ਪ੍ਰਭੂ ਤਿਆਗ, ਇਹ ਕਰਮ ਹਮਾਰੇ, ਤੁਮ ਦੇਵੋ ਸਭ ਕੁਛ ਦਇਆ ਧਾਰ, ਹਮ ਕਿਰਤ ਕਨਾਰੇ, ਲਾਗ ਪਰੇ ਤੇਰੇ ਦਾਨ ਸਿਉ ਨਹਿ ਚਿਤ ਖਸਮਾਰੇ, ਪ੍ਰਭ ਤੁਝ ਤੇ ਬਾਹਰ ਕੇਸ ਨਹੀਂ ਭਵ ਕਾਟਨ ਹਾਰੇ, ਕਹੋ ਨਾਨਕ ਸਰਨ ਦਿਆਲ ਗੁਰ ਲੇਹੋ ਮੁਗਦ ਉਧਾਰੇ। ਮੂਰਖ ਦਾ ਬੇੜਾ ਪਾਰ ਕਰ ਦਿਓ, ਮਹਾਰਾਜ ਕਹਿੰਦੇ ਉਹਨੂੰ ਸਿਮਰ ਤੇ ਉਹਦੇ ਅੱਗੇ ਅਰਦਾਸ।

0: ਇਹ ਜੰਦੇ ਜਦੋਂ ਉਹਨੂੰ ਸੇਵੇਂਗੀ ਫਰਿਆਦ ਕਰੇਗੀ ਡਰ ਕੇ ਤੇ ਤੈਨੂੰ ਇਹ ਗਿਆਨ ਮਿਲ ਜਾਵੇਗਾ ਜਿਸ ਸਾਹਿਬ ਦੇ ਅੱਗੇ ਪੁਕਾਰ ਕਰਨੀ ਹੈ ਨਾ ਉਹ ਸਦਾ ਨਵੀਨ ਹੈ ਉਹ ਸਦਾ ਇੱਕ ਬਰਾਬਰ ਹੈ ਨਾ ਉਹ ਬੁੱਢਾ ਨਾ ਉਹ ਬਾਲਾ ਮਹਾਰਾਜ ਹੋਰ ਕਹਿੰਦੇ ਨੇ ਫਿਰ ਇਹ ਗੱਲ ਤੇ ਭਰੋਸਾ ਰੱਖਣਾ ਹੈ ਉਹ ਸਾਰਿਆਂ ਦਾ ਦਾਤਾ ਹੈ ਸਾਰਿਆਂ ਦਾ ਦਾਤਾ ਹੈ ਜਾਂ ਇਹੋ ਇੱਕੋ ਹੀ ਗੱਲ ਵਿੱਚ ਨਿਬੇੜਾ ਕਰ ਲਓ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈਏ
1: ਰਹਾਓ
0: ਵਿਸ਼ਰਾਮ ਦੇ ਕੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਪਹਿਲੇ ਪਾਤਸ਼ਾਹ ਜੀ ਅਪਾਰ ਬਖਸ਼ਿਸ਼

ਤੇਰੀਏ ਨਿਮਾਣੀਏ ਜੰਦੇ, ਤੂੰ ਡਰ ਨਾ, ਤੂੰ ਡਰ ਨਾ, ਤੂੰ ਪਾਪ ਕਰਮਾ ਤੂੰ ਗੁਰੇਜ ਕਰ ਲਿਆ ਹੈ। ਅੰਨ ਦਿਨ ਦਿਨ ਰਾਤ ਰਾਤ ਦਿਨ ਉਹਦੇ ਸਿਮਰਨ ਨਾਲ ਜੁੜੀ ਰਹੋ, ਉਹਦੀ ਸੇਵਾ ਵਿੱਚ ਲੱਗੀ ਰਹੋ, ਉਹਦੇ ਅੱਗੇ ਬੇਨਤੀਆਂ ਕਰ। ਉਹ ਸਾਹਿਬ ਹੈ ਤਾਂ ਉਹਦਾ ਲਾਭ ਕੀ ਹੋਵੇਗਾ? ਹਰ ਇੱਕ ਬੰਦਾ ਕਹਿੰਦਾ ਜੀ ਆਹ ਕੰਮ ਕੀਤਾ ਤਾਂ ਮੈਨੂੰ ਫਾਇਦਾ ਕੀ ਹੈ, ਆਹ ਕੰਮ ਕੀਤਾ ਤਾਂ ਮੈਨੂੰ ਕੀ ਫਾਇਦਾ ਹੋਵੇਗਾ? ਜੇ ਤੂੰ ਰਾਤ ਦਿਨ ਉਹਨੂੰ ਸੇਵੇਗੀ, ਸਿਮਰੇਗੀ, ਯਾਦ ਕਰੇਗੀ, ਤਾਂ ਗੁਰੂ ਨਾਨਕ ਦੇਵ ਮਹਾਰਾਜ ਨੇ ਬੜੇ ਪਿਆਰੇ ਬਚਨ ਕਹੇ ਨੇ, ਅੰਤ ਛਡਾਏ ਸੋਏ। ਜਿਵੇਂ ਕਿਸੇ ਨੇ ਪਕੜਿਆ ਹੋਵੇ, ਪੁਲਿਸ ਪਕੜ ਕੇ ਲੈ ਜਾਵੇ, ਕੋਈ ਛਡਾਉਣ ਵਾਲਾ ਹੋਵੇ ਤਾਂ ਰਾਈਟ ਵੇ ਛਡਾ ਦਿੰਦਾ ਹੈ, ਕੋਈ ਹੋਰ ਗੱਲਾਂ ਬਣ ਜਾਂਦੀਆਂ ਨੇ, ਅਨੇਕਾਂ ਬਾਤਾਂ ਬਣ ਜਾਂਦੀਆਂ ਨੇ। ਉਥੋਂ ਛੁੱਟ ਜਾਣਾ ਤਾਂ ਸੰਸਾਰ ਦੀ ਗੱਲ ਵੱਖਰੀ ਹੈ, ਪਰ ਜਦੋਂ ਪਰਲੋਕ ਘਰ ਵਿੱਚ

0: ਕੰਮਾਂ ਦੇ ਵਸ ਪੈ ਜਾਵੇਗੀ ਨਾ ਮੇਰੀ ਜੰਦੇ, ਉੱਥੋਂ ਫਿਰ ਪਰਮਾਤਮਾ ਤੋਂ ਬਿਨਾਂ ਛਡਾਉਣ ਵਾਲਾ ਕੋਈ ਨਹੀਂ ਹੈ। ਉੱਥੇ ਤਾਂ ਕੇਵਲ ਉਹੀ ਛਡਾਉਣ ਵਾਲਾ ਹੈ, ਉੱਥੇ ਉਹਦਾ ਨਾਮ ਹਾਜ਼ਰ ਹੋਵੇਗਾ ਜਿੱਥੇ ਕਹਿੰਦੇ ਜਹ ਮਾਤ ਪਿਤਾ ਸੁਤਮੀਤ ਨਾ ਪਾਈ ਮਨ ਊਹਾ ਨਾਮ ਤੇਰਾ, ਉਹ ਤੈਨੂੰ ਛਡਾਵੇਗਾ। ਜਹ ਮਹਾ ਭਿਆਨ ਦੂਤ ਜਮ ਦਲ ਹੈ ਤਹ ਕੇਵਲ ਨਾਮ ਸੰਗ
1: ਤੇਰਾ,
0: ਜਹ ਮੁਸ਼ਕਲ ਹੋਵੇ ਅਤ ਪਹਾਰੀ ਹਰ ਕੋ ਨਾਮ ਖਿਨ
1: ਮਾਹੇ ਉਹਦਾ।
0: ਸਾਹਿਬ ਜੀ ਕਹਿੰਦੇ ਅੰਤ ਨੂੰ ਉਹ ਤੇਰਾ ਛੁਟਕਾਰਾ ਬੰਦ ਖਲਾਸੀ, ਅਥਵਾ ਅੰਤ ਨੂੰ ਜੇ ਤੂੰ ਸਿਮਰੇਗੀ ਤੇ ਤੇਰਾ ਜੂਨਾ ਤੋਂ ਛੁਟਕਾਰਾ ਹੋ ਜਾਵੇਗਾ, 84 ਲੱਖ ਦਾ ਜਿਹੜਾ ਮੁੱਕ ਜਾਵੇਗਾ।
2: ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ।
0: ਕਾਮਣੀ ਹੁੰਦਾ ਅਰਥ ਜੀ ਇਸਤਰੀ ਦਾ, ਹੇ ਮੇਰੀ ਜੀਵ ਰੂਪ ਇਸਤਰੀਏ ਜਾਂ ਮੇਰੀਏ ਜੰਦੇ ਤੂੰ ਸੁਣ, ਪਿਆਰ ਵਿੱਚ ਸੁਣ, ਪਾਰ ਉਤਾਰਾ ਹੋਏ, ਤੇਰਾ ਸੰਸਾਰ ਸਮੁੰਦਰ ਤੋਂ ਬੇੜਾ ਪਾਰ ਹੋ ਜਾਵੇਗਾ। ਬੇੜਾ ਪਾਰ ਹੋ ਜਾ ਭਾਵ ਕੇ ਤੂੰ ਤਰ ਜਾਵੇਗੀ, ਇਹ ਬੇੜਾ ਤਿਆਰ ਕਰ ਰਹੇ ਹੋ ਤਾਂ ਮਹਾਰਾਜ ਕਹਿੰਦੇ ਜਿਨ੍ਹਾਂ ਬੇੜਾ ਤਿਆਰ ਕੀਤਾ ਉਹ ਪਾਰ ਹੋ ਜਾਂਦੇ ਨੇ, ਜੇ ਸਮਾਂ ਲੰਘ ਗਿਆ ਤਾਂ ਫਰੀਦ ਸਾਹਿਬ ਜੀ ਕਹਿੰਦੇ ਬੇੜਾ ਬੰਧ ਨਾ ਸਕਿਓ ਬੰਧਨ ਕੀ ਵੇਲਾ, ਪਰ ਸਰਵਰ ਜਬ ਉਛਲੈ ਤਬ ਤਰਨ ਦੁਹੇਲਾ। ਪਾਤਸ਼ਾਹ ਜੀ ਕਹਿੰਦੇ ਤਰਨਾ ਬੜਾ ਔਖਾ ਹੋ ਜਾਂਦਾ ਹੈ।
2: ਦਇਆਲ ਤੇਰਾ ਨਾਮ ਤਰਾ,
0: ਨਾਮ ਹੈ ਘਰ ਦਾ, ਉਹਦੇ ਘਰ ਵਿੱਚ ਸਦਾ ਦਇਆ ਵਰਤਦੀ ਹੈ। ਸੰਸਾਰੀ ਘਰ ਹੈ ਜੀ, ਜਿੱਥੇ ਬੰਦਾ ਕਹਿੰਦਾ ਜੀ ਮੈਂ ਦਇਆਵਾਨ ਹੈ, ਉਧਰ ਕਦੇ ਕ੍ਰੋਧ ਵੀ ਆ ਜਾਂਦਾ ਹੈ, ਕਦੇ ਵਿਕਾਰ ਪੈਦਾ ਹੋ ਜਾਂਦੇ, ਪਰ ਨਿਰੰਕਾਰ ਦੇ ਘਰ ਵਿੱਚ ਆਲਾ ਨਾਮ ਹੈ ਘਰ ਦਾ, ਉਹਦੇ ਘਰ ਵਿੱਚ ਹਮੇਸ਼ਾ ਕਿਰਪਾਲਤਾ ਹੀ ਹੈ। ਧੌਲ ਧਰਮ ਦਇਆ ਕਾ, ਉਹਦੇ ਘਰ ਵਿੱਚ ਇਹ ਕਿਰਪਾ ਵਰਤਦੀ ਹੈ, ਤਾਂ ਉਹ ਦਇਆਲੂ ਹੋ ਕੇ ਨਾਮ ਦਿੰਦਾ ਹੈ। ਤੇ ਜਦੋਂ ਜੀਵ ਰੂਪ ਇਸਤਰੀ ਨਾਮ ਜਪੇਗੀ ਤਾਂ ਮਹਾਰਾਜ ਕਹਿੰਦੇ ਤਰਾ ਸੰਸਾਰ ਤੋਂ ਤਰ ਜਾਵੇਗੀ। ਨਾਲ ਨਾਲ ਬੇਨਤੀ ਕਰਨੀ ਹੈ, ਮੋਕੋ ਤਾਰ ਲੇ ਰਾਮਾ ਤਾਰ ਲੇ, ਮੋਕੋ ਤਾਰ ਲੇ ਰਾਮਾ ਤਾਰ ਲੇ, ਮੈਂ ਅਜਾਣ ਜਣ ਤਰਬੇ ਨਾ ਜਾਣੋ। ਇੱਥੇ ਸਮਝ ਵਾਲੇ ਬਣ ਕੇ ਨਹੀਂ ਆਉਣਾ, ਸਿਆਣਪ ਵਾਲੇ ਬਣ ਕੇ ਨਹੀਂ ਆਉਣਾ, ਹੁਸ਼ਿਆਰੀ ਚੁਲਾਕੀ ਵਾਲੇ ਬਣ ਕੇ ਨਹੀਂ ਆਉਣਾ, ਨਾ ਇਹਦੇ ਨਾਲ ਉਹਦੀ ਪ੍ਰਾਪਤੀ ਨਹੀਂ ਹੋਣੀ। ਇੱਥੇ ਤੇ ਨਿਮਾਣੇ ਤੇ ਨਿਤਾਣਿਆਂ ਨੂੰ ਨਿਮਾਣ ਮਿਲਦਾ ਹੈ, ਜਿਹੜੇ ਨਿਮਾਣੇ ਤੇ ਨਿਤਾਣੇ ਹੋ ਕੇ ਆਉਂਦੇ ਨੇ ਉਹਨਾਂ ਨੂੰ ਗੁਰੂ ਗੱਲ ਵਕੜੀ ਵਿੱਚ ਲਾ ਲੈਂਦਾ ਹੈ, ਫਿਰ ਉਹਨਾਂ ਨੂੰ ਦਇਆ ਘਰ ਵਿੱਚ ਆ ਕੇ ਨਾਮ ਦਿੰਦਾ ਹੈ, ਨਾਮ ਦੁਆਰੇ ਤਰ ਜਾਂਦੇ ਹਨ।
2: ਸਦ ਕੁਰਬਾਨ ਜਾਓ,
0: ਜਿਹੜੀਆਂ ਨਾਮ ਜਪਣ ਵਾਲੀਆਂ ਰੂਹਾਂ ਨੇ ਨਾ, ਪਿਆਰੇ ਗੁਰਸਿੱਖ ਨੇ, ਜਿਨ੍ਹਾਂ ਨੂੰ ਨਾਮ ਨਹੀਂ ਵਿਸਰਦਾ, ਜਿਨ੍ਹਾਂ ਨਾਲ ਵਿਸਰਿਆ ਨਾਮ ਸੇਕ ਨਿਹਿਆ, ਉਹਨਾਂ ਤੋਂ ਸਦਾ ਭਾਈ ਕੁਰਬਾਨ ਜਾਈਏ, ਬਲਹਾਰ ਜਾਈਏ ਜੀ,
2: ਰਹਾਓ,
0: ਵਿਸ਼ਰਾਮ ਦੇ ਕੇ ਕਿਰਪਾ ਕਰਦੇ ਨੇ ਸਤਿਗੁਰੂ ਸਾਹਿਬ।

ਸਚਾਤੋ ਭਾਵ ਉਹ ਜੁਗੋ ਜੁਗ ਅਟਲ ਹੈ, ਉਹ ਸਦੀਵ ਕਾਲ ਰਹਿਣ ਵਾਲਾ ਹੈ। ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ ਸਾਚਾ ਸਰਭੰਗ। ਤੇ ਫਿਰ ਕਮਾਲ ਦੀ ਗੱਲ ਹੈ, ਉਹ ਸਾਰਿਆਂ ਵਿੱਚ ਮੌਜੂਦ ਵੀ ਹੈ, ਜੁਗੋ ਜੁਗ ਜਿਹੜਾ ਅਟਲ ਹੈ ਉਹ ਸਾਰਿਆਂ ਵਿੱਚ ਮੌਜੂਦ ਵੀ ਹੈ। ਤਾਂ ਹੀ ਤਾਂ ਮਹਾਰਾਜ ਕਹਿੰਦੇ ਨੇ, ਅਵਲ ਅੱਲਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ, ਲੋਗਾ ਭਰਮ ਨਾ ਭੁੱਲੋ ਭਾਈ, ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਹਿਓ ਸਰਬ ਥਾਈ। ਮਹਾਰਾਜ ਕਹਿੰਦੇ ਉਹ ਸੱਚਾ ਹੈ, ਜੁਗੋ ਜੁਗ ਅਟਲ ਹੈ, ਉਹ ਤੋਂ ਬਿਨਾਂ ਹੋਰ

ਗੁਰੂ ਦੀ ਨਜ਼ਰ ਆ, ਜਿੰਨੇ ਪਿਆਰੇ ਬੈਠੇ ਗੁਰੂ ਦੀ ਨਜ਼ਰ ਦੇ ਕਿਰਪਾ ਦੇ ਪਾਤਰ ਹੋ। ਜਿੰਨਾ ਉੱਤੇ ਨਜ਼ਰ ਹੈ, ਕਿਰਪਾ ਹੈ, ਉਹ ਲਮੇਰਾ ਸਮਾਂ ਜਾਂ ਜਿੰਨਾ ਕੁ ਸਮਾਂ ਬਖਸ਼ਿਆ ਗੁਰੂ ਹਜੂਰੀ ਵਿਚ ਬੈਠ ਕਰਕੇ ਗੁਰੂ ਦੇ ਸੱਚੇ ਨਾਮ ਨੂੰ ਜਪਦੇ ਨੇ, ਅੰਮ੍ਰਿਤ ਬਾਣੀ ਦਾ ਕੀਰਤਨ ਸੁਣਦੇ ਨੇ, ਅੰਮ੍ਰਿਤ ਬਾਣੀ ਦੀ ਕਥਾ ਸੁਣਦੇ ਨੇ, ਇਹੀ ਜਾਪ

0: ਜਿਨ੍ਹਾਂ ਦੇ ਅੰਦਰ ਪ੍ਰੇਮ ਲੱਗਾ ਗੁਰੂ ਤੋਂ ਬਿਨਾਂ ਰਹਿ ਨਹੀਂ ਸਕਦੇ ਹੋ, ਰਹਿ ਨਾ ਸਕੇ ਬਿਨ ਦੇਖੇ ਪ੍ਰੀਤਮਾ ਮੈਂ ਨੀਰ ਵਾਹੇ ਵਾਹੇ
1: ਚੱਲੇ
0: ਜੀ। ਜਿਵੇਂ ਗੁਰੂ ਅੰਗਦ ਦੇਵ ਮਹਾਰਾਜ ਕਹਿੰਦੇ ਨੇ, ਜਿਸ ਪਿਆਰੇ ਸਿਓ ਨੇਹੋ ਤਿਸ ਆਗੈ ਮਰ ਚੱਲੀਐ, ਤੁਝ ਬਾਝ ਪਿਆਰੇ ਕੇਵਰਾਂ ਕਿਵੇਂ ਰਵਾਂ, ਮੇਥੋਂ ਰਿਹਾ ਨਹੀਂ ਜਾਂਦਾ। ਜਿਵੇਂ ਮਾਂ ਪੁੱਤਰ ਦੀ ਪ੍ਰੀਤੀ ਹੁੰਦੀ ਹੈ, ਅਜੇ ਉਹ ਪ੍ਰੀਤੀ ਅਧੂਰੀ ਵੀ ਹੋ ਜਾਂਦੀ ਹੈ, ਜਿਨ੍ਹਾਂ ਦੀ ਗੁਰੂ ਨਾਲ ਪ੍ਰੀਤੀ ਉਹ ਬਣ ਜਾਂਦੀ ਹੈ, ਉਹ ਫਿਰ ਗੁਰੂ ਤੋਂ ਬਿਨਾਂ ਰਹਿੰਦੇ ਨਹੀਂ। ਇਹ ਵਡਿਆਈ ਮੈਨੂੰ ਦੇ ਦਿਓ, ਮੇਰਾ ਤੁਹਾਡੇ ਨਾਲ ਇੱਕ ਮਿੱਕ ਦਾ ਪ੍ਰੇਮ ਬਣ ਜਾਵੇ ਜੀ।
1: ਜਿਤ ਨਾਮ ਤੇਰੇ ਲਾਗ ਰਹਾ,
0: ਵਡਿਆਈ ਬਖਸ਼ੋ ਦਿਨ ਰਾਤ ਮੈਂ ਵਾਹਿਗੁਰੂ ਗੁਰੂ ਗੁਰੂ ਗੁਰੂ ਗੁਰੂ ਜੀ ਦੇ ਨਾਮ ਵਿੱਚ, ਮੂਲ ਮੰਤਰ ਦੇ ਨਾਮ ਵਿੱਚ, ਬਾਣੀ ਦੇ ਵਿੱਚ ਲੱਗਾ।

0: ਵਾਹਿਗੁਰੂ।
1: ਗਰੀਬ ਨਿਵਾਜ ਤੁਸੀਂ ਤੇ ਸਾਡਾ ਭਲਾ ਕਰਦੇ ਹੋ, ਤੁਮ ਕਰੋ ਭਲਾ ਹਮ ਭਲੋ ਨਾ ਜਾਣੈ, ਤੁਮ ਸਦਾ ਸਦਾ ਦਇਆਲਾ। ਕਈ ਵਾਰ ਮਨ ਚ ਸ਼ੰਕਾ ਆਉਂਦਾ ਵੀ ਗੁਰੂ ਕੋਲ ਆਏ ਆ, ਆਯੋ ਕਿਉਂ ਹੋ ਗਿਆ, ਕਿਸੇ ਸਿਆਣੇ ਬਾਬੇ ਕੋਲ ਹੀ ਤੁਰ ਚੱਲੀ ਗਏ। ਹਾਂਜੀ, ਕਿਸੇ ਸਿਆਣੇ ਬਾਬੇ ਨੂੰ ਪੁੱਛ ਲਈਏ, ਗੁਰੂ ਤੇ ਕੁਛ ਦੱਸਦਾ ਹੀ ਨਹੀਂ ਹੈ, ਉਹਨੂੰ ਪੁੱਛੀਏ ਵੀ ਸਾਡਾ ਭਲਾ ਕਿਵੇਂ ਹੋਵੇ। ਤਾਂ ਮਹਾਰਾਜ ਕਹਿੰਦੇ ਜਿਹੜਾ ਪਿਆਰੀ ਨਿਮਾਣੀ ਜਿੰਦ ਗੁਰਸਿੱਖ ਹੈ ਨਾ, ਨਾ ਉਹ ਦੂਜੇ ਕੋਲ ਨਹੀਂ ਜਾਂਦਾ। ਕੀ ਕਹਿੰਦਾ ਮਹਾਰਾਜ, ਤੁਹਾਥੋਂ ਬਿਨਾਂ ਦੂਜਾ ਕੋਈ ਹੈ ਹੀ ਨਹੀਂ ਹੈ, ਮੈਂ ਕਿਹਦੇ ਕੋਲ ਪੁਕਾਰ ਕਰਾਂ, ਜੇ ਪੁਕਾਰ ਮੇਰੀ ਫਰਿਆਦ ਹੈ ਤੇ ਕੇਵਲ ਗੁਰੂ ਦੇ ਅੱਗੇ ਹੈ ਤਾਂ ਮੇਰੇ ਗੁਰੂ ਦਾ ਬਿਰਧ ਹੈ। ਤੀਨੇ ਤਾਪ ਨਿਵਾਰਨ ਹਾਰਾ ਦੁੱਖ ਹਣਤਾ ਸੁਖ ਰਾਸ, ਤਾਂ ਕੋ ਬਿਘਨ ਕੋ ਲਾਗੇ ਜਾਂ ਕੀ ਪ੍ਰਭ ਆਗੇ
0: ਅਰਦਾਸ।
1: ਅਰਦਾਸ ਉਹਦੇ ਅੱਗੇ ਪੁਕਾਰ ਕਰਨਾ ਕਰ। ਹਾਂਜੀ
0: ਰਹਾ।

ਆਪਣੇ ਸਾਹਿਬ ਨੂੰ ਸੇਵਣਾ ਹੈ, ਹੋਰ ਅਵਰ ਨਾ ਜਾਂਚੋ, ਹੋਰ ਕਿਸੇ ਕੋਲ ਜਾ ਕੇ ਨਹੀਂ ਮੰਗਣਾ, ਦਾਤਾ ਉਹ ਨਾ ਮੰਗੀਏ ਫਿਰ ਮੰਗਣ ਜਾਈਏ, ਹੋਰਾਂ ਕੋਲ ਜਾ ਕੇ ਨਹੀਂ ਮੰਗਣਾ, ਜੇ ਹੋਰ ਥਾਂ ਤੇ ਜਾਵੇਗਾ ਤਾਂ ਮਾਰ ਵੀ ਪੈ ਸਕਦੀ ਹੈ। ਜੈਸੇ ਬਛੜਾ ਬਿਸ਼ਰ ਪਰੈ ਆਣ ਗਾਏ ਥਨ, ਮਾਰਤ ਹੈ ਲਾਤ, ਜਿਹੜਾ ਗਾਂ ਦਾ ਵੱਛਾ ਵੱਛੀ ਹੈ, ਮੱਝ ਦਾ ਕੱਟਾ ਕੱਟੀ ਹੈ, ਦੁੱਧ ਨਾ ਪਾਣ ਕਰੇ, ਉਹਦੇ ਥੱਲੇ ਜਾਵੇਗਾ ਮਾਂ ਨੂੰ ਛੱਡ ਕੇ, ਉੱਥੇ ਲਾਤੀ ਵੱਜਣੀ ਹੈ, ਉੱਥੇ ਦੁੱਧ ਥੋੜੀ ਮਿਲਣਾ ਹੈ, ਮਾਂ ਕੋਲ ਜਾਵੇਗਾ ਤਾਂ ਮਿਲ ਸਕਦਾ ਹੈ, ਸਿੱਖ ਗੁਰੂ ਕੋਲ ਜਾਵੇਗਾ ਤਾਂ ਮਿਲ ਸਕਦਾ, ਹੋਰ ਥਾਂ ਤੋਂ ਨਹੀਂ ਮਿਲਣਾ। ਇਸ ਕਰਕੇ ਮਹਾਰਾਜ ਮੈਂ ਹੋਰਾਂ ਕਿਸੇ ਕੋਲੋਂ ਨਹੀਂ ਮੰਗਦਾ।

ਨਾਮ ਨਹੀਂ ਵਿਸਰਦਾ ਜਿਨ੍ਹਾਂ ਦੀ ਗੁਰੂ ਅੱਗੇ ਪੁਕਾਰ ਹੈ, ਅਸੀਂ ਉਹਨਾਂ ਦੇ ਦਾਸਾਂ ਦੇ ਦਾਸ ਹਾਂ। ਥੋੜੇ ਥੋੜੇ ਸਮੇਂ ਵਿੱਚ ਛਿਨ ਮਾਤਰ ਉਹਨਾਂ ਤੋਂ ਕੁਰਬਾਨ ਕੁਰਬਾਨ, ਟੁਕੜੇ ਵਾਰ ਨੇ ਫੁਲਹਾਰ ਨੇ,

ਗੁਰਚਰਨੀ ਜਾ ਕਾ ਮਨ ਲਾਗਾ ਨਾਨਕ ਦਾਸ ਤੇ ਸੰਪੂਰਨ ਭਾਗਾ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਪਵਿੱਤਰ ਤੇ ਲਾਹੇ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਲਾਹੇ ਬਾਣੀ ਦੇ ਕੀਰਤਨ ਤੇ ਕਥਾ ਸਰਵਣ ਕਰਕੇ ਬਖਸ਼ਾਂ ਲੈ ਰਹੀ ਪਰਮ ਸਤਿਕਾਰ ਜੋ ਸਤਸੰਗ ਜੀਓ ਆਪ ਗੁਰਾਂ ਦੀ ਬਖਸ਼ੀ ਹੋਈ ਫਤਿਹ ਸਾਂਝੀ ਕਰਨ ਦੀ ਕਿਰਪਾਲਤਾ ਕਰਨੀ ਜੀ ਸਭ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਤਿਕਾਰਯੋਗ ਗਿਆਨੀ ਗੁਰਮੇਲ ਸਿੰਘ ਜੀ ਟਾਂਟੋ ਵਾਲੇ, ਜਿਨ੍ਹਾਂ ਨੇ ਆਪ ਜੀ ਨੂੰ ਅੱਜ ਦੇ ਹੁਕਮਨਾਮੇ ਦੀ ਕਥਾ ਸਰਵਣ ਕਰਵਾਈ। ਨਾਲ ਉਹਨਾਂ ਦੇ ਸਾਥ ਦੇ ਸਨ ਭਾਈ ਸਾਹਿਬ ਭਾਈ ਕਿਰਪਾਲ ਸਿੰਘ ਜੀ ਤਵਾਰ। ਸੋ ਉਹਨਾਂ ਦਾ ਦੋਹਾਂ ਦਾ ਹਾਰਦਿਕ ਧੰਨਵਾਦ ਜੀ। ਹੁਣ ਆਪ ਜੀ ਨੂੰ ਕੀਰਤਨ ਸਰਵਣ ਕਰਾਉਣਗੇ ਠੀਕ 10:30 ਵਜੇ ਤੱਕ। ਸਤਿਕਾਰਯੋਗ ਭਾਈ ਸਾਹਿਬ ਕਿਰਪਾਲ ਸਿੰਘ ਜੀ, ਰਸੀਲਾ ਜੀ ਅਤੇ ਉਹਨਾਂ ਦਾ ਜਥਾ ਹਜ਼ੂਰੀ ਰਾਗੀ ਸਿੱਖ ਦਰਬਾਰ ਸ੍ਰੀ ਬੰਗਲਾ ਸਾਹਿਬ ਦਿੱਲੀ ਵਾਲੇ ਅਤੇ ਹਜ਼ੂਰੀ ਰਾਗੀ ਸਿੱਖ ਦਰਬਾਰ ਸਾਹਿਬ ਦੇ ਵਾਲੇ। ਜਲਦੀ ਜਲਦੀ ਸੂਚਨਾਵਾਂ ਸਾਂਝੀਆਂ ਕਰ ਲਵਾਂ ਇੱਥੇ ਅੱਜ ਦੇ ਬਾਰੇ ਆ। ਇਹਨਾਂ ਦੇ ਕੀਰਤਨ ਨਾਲ ਲੱਗਦੇ 10:30 ਵਜੇ ਤੋਂ ਲੈ ਕੇ 11:30 ਵਜੇ ਤੱਕ ਸਾਡੇ ਪਾਸ ਆ ਰਹੇ ਨੇ ਪੰਥ ਦੇ ਮਾਨ ਕੀਰਤਨੀਏ ਸ੍ਰੀ ਦਰਬਾਰ ਸਾਹਿਬ ਤੋਂ ਭਾਈ ਸਾਹਿਬ ਭਾਈ ਭੁਪਿੰਦਰ ਸਿੰਘ ਜੀ। ਸੋ ਉਹਨਾਂ ਦਾ ਕੀਰਤਨ ਸਰਵਣ ਕਰਨ ਲਈ ਸੰਗਤਾਂ ਨੂੰ ਬੇਨਤੀ ਹੈ ਕਿ ਉਹ 10:30 ਤੋਂ ਪਹਿਲਾਂ ਬਿਰਾਜਮਾਨ ਹੋ ਕੇ ਮੇਰੇ ਨਾਲ ਦੇ ਵਿੱਚ ਕੀਰਤਨ ਸਰਵਣ ਤਿਆਰ ਹੋ ਜਾਣ। ਜਲਦੀ ਜਲਦੀ ਬਾਕੀ ਸੂਚਨਾਵਾਂ ਜੀ। ਹੁਣ ਪਹਿਲਾਂ ਪ੍ਰਕਾਸ਼ ਤੰਤਰ ਪ੍ਰਕਾਸ਼ ਆ ਰਿਹਾ ਦਿਹਾੜਾ ਤੰਤਰ ਹਰਕ੍ਰਿਸ਼ਨ ਸਾਹਿਬ ਜੀ ਦਾ 7 ਅਗਸਤ ਨੂੰ 7-8-9 ਨੂੰ ਸਾਡੇ ਪਾਸ ਆ ਰਹੇ ਨੇ ਸੰਤ ਰਣਜੀਤ ਸਿੰਘ ਜੀ ਖਾਲਸਾ ਟੰਡੀਆਂ ਵਾਲੇ ਅਤੇ 16 ਤਰੀਕ ਦਾ ਨੋਟ ਕਰ ਲਓ। ਪਹਿਲੀ ਵਾਰ ਸਾਡੇ ਗੁਰੂ ਘਰ ਵਿਖੇ ਵਿਸ਼ੇਸ਼ ਪ੍ਰੋਗਰਾਮ ਹੈਲਥ ਫੇਅਰ ਦਾ ਹੋ ਰਿਹਾ। ਸਮਾਂ 10:00 ਸਵੇਰ ਤੋਂ ਲੈ ਕੇ 2 ਵਜੇ ਤੱਕ ਸਾਰਾ ਕੁਛ ਫਰੀ ਹੈਗਾ। ਆਪਣਾ ਸਭ ਕੁਛ ਚੈੱਕ ਕਰਵਾ ਲਓ ਸਰ। ਉਸ ਦਿਨ ਸਮਾਂ ਨੋਟ ਕਰ ਲਓ 16 ਤਰੀਕ ਨੂੰ 10:00 ਤੋਂ ਲੈ ਕੇ 2 ਵਜੇ ਤੱਕ 4 ਘੰਟੇ ਦੀ ਵਿੰਡੋ ਹੈਗੀ ਹੈ ਜੀ। ਬਾਕੀ ਸੂਚਨਾਵਾਂ ਮੈਂ ਸਾਰੀਆਂ ਛੱਡ ਜਾਣੀਆਂ ਹੁਣ ਸਭ ਨੇ ਮੁੱਖ ਰੱਖਦੇ ਹੋਏ। ਆਓ ਆਪਾਂ ਕੀਰਤਨ ਸਰਨ ਕਰੀਏ ਠੀਕ 10:30 ਵਜੇ ਤੱਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਇਲਾਹ ਬੰਗਾ ਕੀਰਤਨ ਕਰਦੀਆਂ ਹੋਈਆਂ ਭੁੱਲਾਂ ਗਲਤੀਆਂ ਲਈ ਸਤਿਗੁਰੂ ਬਖਸ਼ ਲੈਣ। ਅੱਗੇ ਤੋਂ ਹੋਰ ਸ਼ਰਧਾ ਭਾਵਨਾ ਸਹਿਤ ਮਨ ਬੱਕੇ ਕਾਗਲ ਕਰਕੇ ਬਾਣੀ ਪੜ੍ਹਨ ਦੀ ਦਾਤ ਬਖਸ਼ਣ। ਸਾਰੀਆਂ ਸੰਗਤਾਂ ਪਿਆਰ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨ ਸਵੇਲਾ ਜਿਤ ਦਰਸ਼ਨ ਕਰਨਾ, ਹੋਮ ਲਿਹਾਰੀ ਸਤਿਗੁਰ ਚਰਨਾ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਇਲਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਇਲਾਹੀ ਬਣ ਦੇ ਕੀਰਤਨ ਤੇ ਕਥਾ ਸਰਵਣ ਕਰਕੇ ਸਾਹਿਬਾਂ ਦੀਆਂ ਬਖਸ਼ਾਂ ਨਾਲ ਝੋੜੀਆਂ ਭਰ ਰਹੀ ਪਰਮ ਸਤਿਕਾਰ ਜੋ ਸਤਸੰਗ ਜੀਓ, ਆ ਗੁਰਾਂ ਦੀ ਬਖਸ਼ੀ ਹੋਈ ਫਤਿਹ ਸਾਂਝੀ ਕਰਨ ਦੀ ਕਿਰਪਾਲਤਾ ਕਰਨੀ ਸਭ ਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਭਾਈ ਪ੍ਰਿਤਪਾਲ ਸਿੰਘ ਜੀ ਰਸੀਲਾ, ਹਜ਼ੂਰੀ ਰਾਗੀ ਸ੍ਰੀ ਬੰਗਲਾ ਸਾਹਿਬ ਅਤੇ ਹਜ਼ੂਰੀ ਰਾਗੀ ਸਿੱਖ ਗੁਰਦੁਆਰਾ ਸੈਨੋ ਦੇ, ਜਿਨ੍ਹਾਂ ਨੇ ਆਪ ਜੀ ਨੂੰ ਲਾਹੀ ਬਣ ਦੇ ਬੜੇ ਰਸਪਿੰਨੇ ਕੀਰਤਨ ਸਰਵਣ ਕਰਵਾਏ ਨੇ, ਉਹਨਾਂ ਦਾ ਹਾਰਦਿਕ ਧੰਨਵਾਦ ਜੀ। ਹੁਣ ਆਪ ਜੀ ਨੂੰ ਜਿਵੇਂ ਪਤਾ ਹੀ ਹੈ ਕਿ ਸਾਡੇ ਪਾਸ ਆ ਪਹੁੰਚੇ ਨੇ ਭਾਈ ਸਾਹਿਬ ਭਾਈ ਭੁਪਿੰਦਰ ਸਿੰਘ ਜੀ, ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ। ਅਤੇ ਬਹੁਤ ਵਾਰੀ ਸਵੇਰ ਨੂੰ ਜਦੋਂ ਟੀ ਵੀ ਲਾਈਏ ਅਤੇ ਉਹਨਾਂ ਦਾ ਕੀਰਤਨ ਹੁੰਦਾ ਅਤੇ ਬੜਾ ਮਨ ਨੂੰ ਆਨੰਦ ਆਉਂਦਾ, ਅਤੇ ਅੱਜ ਗੁਰੂ ਦੀ ਕਿਰਪਾ ਹੋਈ ਸਾਡੇ ਪਾਸ ਆਵੇ ਅਤੇ ਉਹਨਾਂ ਨੂੰ ਮੈਂ ਇੱਥੋਂ ਦੀ ਸਮੂਹ ਸੰਗਤ ਵੱਲੋਂ, ਸਮੂਹ ਸੇਵਾਦਾਰਾਂ ਵੱਲੋਂ, ਸਮੂਹ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵੱਲੋਂ, ਸਮੂਹ ਰਾਗੀ ਜਥਿਆਂ ਵੱਲੋਂ ਅਤੇ ਗ੍ਰੰਥੀ ਸਿੰਘਾਂ ਵੱਲੋਂ ਜਿਉਂ ਆਇਆਂ ਆਖਦਾ, ਸਮੂਹ ਸੰਗਤਾਂ ਵੱਲੋਂ ਵੀ, ਅਤੇ ਨਾਲ ਉਹਨਾਂ ਨੂੰ ਬੇਨਤੀ ਕਰਦਾ ਕਿ ਅੱਗੇ ਤੋਂ ਜ਼ਰੂਰ ਕਿਰਪਾ ਕਰਨ, ਬਹੁਤ ਦਿਨ ਲੈ ਕੇ ਆ ਕੇ ਸਾਨੂੰ ਕੀਰਤਨ ਸਰਵਣ ਕਰਨ ਦੀ ਕਿਰਪਾਲਤਾ ਕਰਨ ਜੀ। ਸੋ ਆਓ ਹੁਣ ਮੈਂ ਸਮਾਂ ਨਾ ਲਵਾਂ, ਇੱਕ ਦੋ ਸੋਚ ਲਵਾਂ, ਸਾਂਝੀਆਂ ਕਰ ਲਵਾਂ। 7 ਤਰੀਕ ਨੂੰ ਹੈ ਜੀ ਧੰਨ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ। 7-8-9 ਨੂੰ ਸਾਡੇ ਪਾਸ ਸੰਤ ਰਣਜੀਤ ਸਿੰਘ ਟੰਡੀਆਂ ਵਾਲੇ ਆ ਰਹੇ ਨੇ ਜੀ, ਅਤੇ 16 ਤਰੀਕ ਦਾ ਨੋਟ ਕਰ ਲਓ, 16 ਤਰੀਕ ਨੂੰ ਹੈ ਹੈਲਥ ਫੇਅਰ ਹੋ ਰਿਹਾ ਸੈਨਲ ਦੇ ਗੁਰੂ ਘਰ ਵਿਖੇ, ਫਰੀ ਸਭ ਕੁਛ ਚੈੱਕਅਪ ਹੋਣਾ, ਉਹਦਾ ਸਮਾਂ ਨੋਟ ਕਰ ਲਓ 10-2। ਅਤੇ ਮੈਂ ਧੰਨਵਾਦ ਕਰਦਾ ਇੱਥੋਂ ਦੀ ਸਮੂਹ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦਾ, ਜਿਨ੍ਹਾਂ ਨੇ ਉਸ ਦਾ ਪ੍ਰਬੰਧ ਕੀਤਾ। ਆਪ ਜੀ ਨੇ ਉਸ ਤੋਂ ਲਾਭ ਉਠਾਉਣਾ, ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਕੋਈ ਵੀ ਚੈੱਕਅਪ ਕਰਵਾ ਸਕਦਾ ਉਸ ਦਿਨ ਫਰੀ। ਸੰਗਰਾਂਦ 17 ਤਰੀਕ ਨੂੰ ਹੈਗੀ ਹੈ, ਬਾਕੀ ਮੈਂ ਸਾਰਾ ਕੁਝ ਛੱਡ ਜਾਣਾ। ਹੁਣ ਆਓ ਕੀਰਤਨ ਦੀ ਆਪਾਂ ਆਨੰਦ ਮਾਣੀਏ, ਕੀਰਤਨ ਦਾ ਰਾਹੀ ਬਣ ਜੇ ਦਾ ਠੀਕ 11:30 ਤੱਕ, ਅਤੇ 11:30 ਅਸੀਂ ਭਾਈ ਸਾਹਿਬ ਜੀ ਨੂੰ ਸਨਮਾਨ ਕਰਾਂਗੇ। ਸੰਗਤਾਂ ਨੂੰ ਬੇਨਤੀ ਹੈ, ਉਹਨਾਂ ਤੋਂ ਬਾਅਦ ਭਾਈ ਸਾਹਿਬ ਭਾਈ ਸਿਮਰਜੀਤ ਸਿੰਘ ਜੀ ਨੇ ਵੀ ਕੀਰਤਨ ਕਰਨਾ, ਉਹ ਵੀ ਹਜ਼ੂਰ ਜਾਗੀ ਦਰਬਾਰ ਸਾਹਿਬ ਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ।

0: ਸਤਿਗੁਰੂ ਜੀ ਦਾ ਕੋਟਾਨ ਕੋਟਾਨ ਸ਼ੁਕਰਾਨਾ ਹੈ। ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅਪਾਰ ਬਖਸ਼ਿਸ਼ ਕਰਕੇ ਆਪਣੀ ਸੇਵਾ ਲਈ ਹੈ। ਆਪ ਸਮੂਹ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦੀ ਹਾਂ। ਸਮੂਹ ਪ੍ਰਬੰਧਕ ਜਨਾਂ ਦਾ ਤਹਿ ਦਿਲ ਤੋਂ ਧੰਨਵਾਦੀ ਹਾਂ। ਗੁਰੂ ਘਰ ਦੇ ਵਜ਼ੀਰ ਭਾਈ ਸਾਹਿਬ ਭਾਈ ਨਵਨੀਤ ਸਿੰਘ ਜੀ, ਸਾਡੇ ਪਿਆਰੇ ਵੀਰ, ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਹੁਕਮ ਲਾਇਆ, ਸਮੂਹ ਪ੍ਰਬੰਧਕ ਜਿਨ੍ਹਾਂ ਨੇ ਹੁਕਮ ਲਾਇਆ, ਆਪ ਸੰਗਤਾਂ ਦੇ ਦਰਸ਼ਨ ਕਰਵਾਏ ਜੀ, ਸਭ ਦਾ ਧੰਨਵਾਦ। ਸਤਿਗੁਰੂ ਜੀ ਸਭਨਾਂ ਦੀ ਹਾਜ਼ਰੀ ਦਾਰ ਪ੍ਰਵਾਨ ਕਰਨ ਜੀ, ਭੁੱਲ ਚੁੱਕ ਦੀ ਖਿਮਾ ਅਸੀਸ ਬਖਸ਼ਿਸ਼ ਕਰੋ, ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਭਾਈ ਭੁਪਿੰਦਰ ਸਿੰਘ ਜੀ, ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਵਾਲੇ, ਜਿਨ੍ਹਾਂ ਨੇ ਸਾਨੂੰ ਅਲਾਹੀ ਬਾਣੀ ਦਾ ਕੀਰਤਨ ਸਰਵਣ ਕਰਵਾਇਆ। ਬਹੁਤ ਬਹੁਤ ਧੰਨਵਾਦ ਹੈ ਭਾਈ ਸਾਹਿਬ ਜੀ, ਆਪ ਜੀ ਦਾ। ਹੁਣ ਮੈਂ ਬੇਨਤੀ ਕਰਦਾ ਸਾਡੇ ਹੈੱਡ ਗ੍ਰੰਥੀ ਸਰਦਾਰ ਮਹਿੰਦਰ ਸਿੰਘ ਜੀ ਬਾਜਵਾ ਨੂੰ, ਭਾਈ ਸਾਹਿਬ ਜੀ ਨੂੰ ਤੇ ਉਹਨਾਂ ਦੇ ਕੀਰਤਨੀ ਜੱਥੇ ਨੂੰ ਸਨਮਾਨਿਤ ਕਰੀਏ। ਜੋ ਵੀ ਸੰਗਤ ਮੈਂਬਰ ਆਉਣਾ ਚਾਹੁੰਦੇ ਸਰ, ਤੁਸੀਂ ਵੀ ਸ਼ਾਮਿਲ ਹੋ ਸਕਦੇ ਇਹਦੇ ਵਿੱਚ, ਯਾਨੀ ਨਵਨੀਤ ਸਿੰਘ ਜੀ ਨੂੰ ਵੀ ਬੇਨਤੀ ਕਰਦੇ, ਉਹ ਵੀ ਆਉਣ। ਅਤੇ ਬੇਨਤੀ ਆਈ ਹੈ ਸੰਗਤਾਂ ਵੱਲੋਂ, ਭਾਈ ਸਾਹਿਬ ਜੀ ਆਪਦੇ ਵਾਸਤੇ ਬੇਨਤੀ ਆਈ ਹੈ ਕਿ ਅਗਲੇ ਸਾਲ ਇੱਕ ਦਿਨ ਨਹੀਂ, ਸਾਨੂੰ ਦੋ ਹਫ਼ਤੇ ਚਾਹੀਦੇ ਆ। ਪਹਿਲਾਂ ਤੁਸੀਂ ਸਾਨੂੰ ਅਸੀਂ ਗੁਰਦੁਆਰੇ ਆਉਣਾ, ਫਿਰ ਕਿਤੇ ਹੋਰ ਜਾਣਾ। ਸੋ ਇਹ ਬੇਨਤੀ ਹੈ, ਆਪ ਅੱਜ ਹੁਣੇ ਬੁੱਕ ਕਰਾ ਕੇ ਜਾਓ। ਯਾਨੀ ਨਵਨੀਤ ਸਿੰਘ ਜੀ, ਇਹ ਤੁਹਾਡੀ ਡਿਊਟੀ ਲੱਗੀ ਹੈ ਸੰਗਤਾਂ ਵੱਲੋਂ। ਬੋਲੇ

0: ਸਾਡੀ ਬੇਟੀ ਮਹਿਰ ਕੌਰ ਵੀ ਆ ਜਾਏ ਬੋਲੇ ਸੋ ਨਿਹਾਲ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਧੰਨਵਾਦ ਹੈ ਭਾਈ ਸਾਹਿਬ ਜੀ ਆਪ ਜੀ ਦਾ ਹੁਣ ਸਾਨੂੰ ਅਲਾਹੀ ਬਾਣੀ ਦਾ ਕੀਰਤਨ ਸਰਵਣ ਕਰਵਾਉਣਗੇ ਬਾਬਾ ਸੁਖਦੇਵ ਸਿੰਘ ਜੀ ਬੇਰਕਲਾਂ ਵਾਲੇ ਇਹਨਾਂ ਦਾ ਸਮਾਂ ਰਹੇਗਾ 12:30 ਤਾਈ ਜਦ ਤਾਈ ਭਾਈ ਸਾਹਿਬ ਜੀ ਸਟੇਜ ਤੇ ਆਉਂਦੇ ਆਪ ਜੀ ਦੇ ਨਾਲ ਆਓ ਹੁਣ ਕੁਛ ਪ੍ਰੋਗਰਾਮਾਂ ਦੀ ਸੂਚਨਾਵਾਂ ਸਾਂਝੀ ਕਰ ਲਈਏ ਸਭ ਤੋਂ ਪਹਿਲਾਂ ਆਪ ਜੀ ਨੂੰ ਪਤਾ ਕਿ ਗੁਰੂ ਨਾਨਕ ਖਾਲਸਾ ਸਕੂਲ 2026-2027 ਸਕੂਲ ਈਅਰ ਜਿਹੜਾ ਉਹ ਆਰੰਭ ਹੋਣ ਜਾ ਰਿਹਾ ਅਗਸਤ 23 ਤੋਂ ਉਹਦੀ ਰਜਿਸਟ੍ਰੇਸ਼ਨ ਆਲਰੇਡੀ ਆਰੰਭ ਹੋ ਚੁੱਕੀ ਹੈ ਆਨਲਾਈਨ ਜਿਨ੍ਹਾਂ ਮਾਤਾ ਪਿਤਾ ਨੇ ਆਪਣੇ ਬੱਚਿਆਂ ਨੂੰ ਹਾਲੇ ਦਾਖਲਾ ਨਹੀਂ ਦਵਾਇਆ ਜਾਂ ਦਵਾਉਣਾ ਚਾਹੁੰਦੇ ਹੈ ਤਾਂ ਜ਼ਰੂਰ ਆਨਲਾਈਨ ਜਾ ਕੇ ਕਰੋ ਅਤੇ ਕੀਰਤਨ ਦੇ ਵਿੱਚ ਵੀ ਜ਼ਰੂਰ ਬੱਚਿਆਂ ਨੂੰ ਕਰਾਇਆ ਕਰੋ ਦਾਖਲਾ ਅਤੇ ਗੱਤਕੇ ਵਿੱਚ ਵੀ ਜ਼ਰੂਰ ਪਾਓ ਧੰਨ ਧੰਨ ਗੁਰੂ ਹਰਕ੍ਰਿਸ਼ਨ ਸਿੰਘ ਹਰਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਜਿਹੜਾ ਉਹ 7 ਅਗਸਤ ਨੂੰ ਹੈ ਪੰਥ ਦੇ ਮਹਾਨ ਕੀਰਤਨੀਏ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਅਗਲੇ ਫਰਾਈਡੇ ਤੋਂ ਆਹ ਵੀਕ ਜਿਹੜਾ ਫਰਾਈਡੇ ਤੋਂ 7 ਤਰੀਕ ਤੋਂ ਲੈ ਕੇ 9 ਤਰੀਕ ਤਾਈਂ ਸਾਰਿਆਂ ਸੇ ਗੁਰਘਰ ਸੇਵਾ ਨਿਭਾਉਣ ਵਾਸਤੇ ਆ ਰਹੇ ਹਨ ਸਭ ਨੂੰ ਬੇਨਤੀ ਹੈ ਕਿ ਆਪਣੀ ਹਾਜ਼ਰੀ ਜ਼ਰੂਰ ਲਾਉਣਾ ਸੰਗਰਾਂਦ ਜਿਹੜੀ ਹੈ ਉਹ 17 ਅਗਸਤ ਨੂੰ ਹੈ ਸਿੱਖ ਹੈਰੀਟੇਜ ਨਾਈਟ ਜਿਹਦੇ ਵਿੱਚ ਅਸੀਂ ਬਾਹਰਲੀ ਸੰਗਤਾਂ ਨੂੰ ਜਾ ਕੇ ਦੱਸਦੇ ਹਾਂ ਕਿ ਸਿੱਖ ਕੌਣ ਹੁੰਦੇ ਆ ਆਪਣੀ ਕੌਮ ਬਾਰੇ ਦੱਸਦੇ ਹਾਂ ਆਪਣੇ ਪੰਥ ਬਾਰੇ ਦੱਸਦੇ ਹਾਂ ਇਹ ਸਾਡਾ 7ਵਾਂ ਇਵੈਂਟ ਹੈਗਾ ਅਰਥਕੁਏਕ ਜਿਹੜੀ ਸੌਕਰ ਟੀਮ ਹੈ ਸੈਨੋ ਜੀ ਦੀ ਉਹਨਾਂ ਦੇ ਲੋਕੇਸ਼ਨ 'ਤੇ ਸੋ ਬੇਨਤੀ ਹੈ ਕਿ ਆਪ ਜੀ ਜੇ ਆਪ ਨੇ ਹਾਲੇ ਟਿਕਟਾਂ ਨਹੀਂ ਲਈਆਂ ਬਹੁਤ ਜ਼ਿਆਦਾ ਮਹਿੰਗੀ ਟਿਕਟ ਨਹੀਂ ਹੈ ਆਪ ਜੀ ਜ਼ਰੂਰ ਟਿਕਟਾਂ ਲਓ ਆਪਣੇ ਬੱਚਿਆਂ ਨੂੰ ਜ਼ਰੂਰ ਲੈ ਕੇ ਜਾਓ ਸਾਨੂੰ ਉੱਥੇ ਸੇਵਾਦਾਰਾਂ ਦੀ ਬਹੁਤ ਲੋੜ ਹੁੰਦੀ ਕਿਉਂਕਿ ਅਸੀਂ ਉੱਥੇ ਜਿਹੜੀ ਬਾਹਰਲੀ ਸੰਗਤਾਂ ਜਿਹੜੀ ਦਸਤਾਰ ਸਜਾਉਣਾ ਚਾਹੁੰਦੀਆਂ ਉਹਨਾਂ ਨੂੰ ਅਸੀਂ ਦਸਤਾਰਾ ਸਜਾਉਂਦੇ ਹਾਂ ਅਤੇ ਉਹਨਾਂ ਨੂੰ ਸਿੱਖੀ ਬਾਰੇ ਦੱਸਦੇ ਹਾਂ ਸੋ ਇੰਨੀਆਂ ਹੀ ਸੂਚਨਾ ਆਪ ਜੀ ਦੇ ਨਾਲ ਸਾਂਝੀਆਂ ਕਰਨੀਆਂ ਸਨ ਹੁਣ ਮੈਂ ਬੇਨਤੀ ਕਰਦਾ ਭਾਈ ਸਾਹਿਬ ਜੀ ਨੂੰ ਬਾਬਾ ਜੀ ਨੂੰ ਆਪਣੀ ਕਥਾ ਆਰੰਭ ਕਰਨ ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦਿ

ਇੱਦਾਂ ਜਦੋਂ ਆਪਾਂ ਸਵਾਸਾਂ ਦੇ ਨਾਲ ਜੁੜ ਜਾਂ ਜਦੋਂ ਆਪ ਬੈਠਣਾ ਤੁਸੀਂ ਥੋੜਾ ਜਿਹਾ ਇਕਾਗਰਤਾ ਬਣਾ ਕੇ ਇਹਨੂੰ ਥੋੜਾ ਜਿਹਾ ਸਹਿਜ ਦੇ ਨਾਲ ਵਾਹਿਗੁਰੂ ਵਾਹਿਗੁਰੂ ਇਸ ਤਰ੍ਹਾਂ ਬਹੁਤ ਇਕਾਗਰਤਾ ਦਾ ਦੇਖਿਓ ਕਿੰਨਾ ਸਕੂਨ ਆਉਂਦਾ। ਤੋ ਬਾਣੀ ਤਾਂ ਸਾਰੀ ਅੰਮ੍ਰਿਤਮਈ ਆ ਪਿਆਰਿਓ, ਤਾਰਨ ਵਾਸਤੇ ਆਈ ਆ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਦਾਤ, ਇਹ ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਤੁਰ ਤੋਂ ਆਈ ਆ ਅਕਾਲ ਪੁਰਖ ਵਾਹਿਗੁਰੂ ਦੇ ਆਪ ਉਚਾਰਨ ਕੀਤੇ ਹੋਏ ਸ਼ਬਦ ਨੇ, ਜਿਹੜੀ ਪਹਿਲੀ ਪੌੜੀ ਗੁਰਪ੍ਰਸਾਦ ਥਾਈ ਇੱਕ ਓਂਕਾਰ ਤੋਂ ਲੈ ਕੇ ਅਕਾਲ ਪੁਰਖ ਵਾਹਿਗੁਰੂ ਦੀ ਰਸਨਾ ਤੋਂ ਉਚਾਰੀ ਹੋਈ ਬਾਣੀ, ਤਾਂਹੀਓ ਇਹਨੂੰ ਕਿਹਾ ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ। ਸੋ ਉਸ ਬਾਣੀ ਨਾਲ ਆਪ ਜੀ ਜੁੜਿਓ, ਜੁੜਿਆ ਕਰੋ, ਵੱਧ ਤੋਂ ਵੱਧ ਸਮਾਂ ਪਾਈ ਆਪ ਦੇ ਲਈ ਕੱਢੋ। ਬਾਹਰ ਬਹੁਤ ਕੁਝ ਵੇਖ ਲਿਆ ਭੱਜ ਕੇ ਆਪਾਂ ਨੇ, ਹੁਣ ਇਹਨੂੰ ਮਨ ਨੂੰ ਆਪਣੇ ਅੰਦਰ ਅੰਦਰਿਆ ਸਭ ਕੁਝ। ਸੋ ਉਹ ਆਪਣੇ ਅੱਜ ਵਿਸਾ ਨਹੀਂ ਹੈ ਕਿ ਹੁਕਮ ਹੋਇਆ, ਕਹਿੰਦੇ ਵੀ ਆਪ ਜੀ ਹੇਮਕੁੰਡ ਸਾਹਿਬ ਤੋਂ ਆਏ ਹੋ ਵੀ ਹੇਮਕੁੰਡ ਸਾਹਿਬ ਦੀ ਬਾਬਤ ਕੁਝ ਵਿਚਾਰ ਕੀਤੀ ਜਾਵੇ। ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਿਰਪਾ ਕਰਨਗੇ ਉਹ ਆਪ ਜੀ ਨਾਲ ਬਚਨ ਸਾਂਝੇ ਕੀਤੇ ਜਾਣਗੇ। ਸੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਇੱਕ ਐਸੇ ਵਿਲੱਖਣ ਅਵਤਾਰ ਦੁਨੀਆਂ ਤੇ ਆਏ ਨੇ ਜਿਹੜੇ ਆਪਣੀ ਮਿਸਾਲ ਆਪ ਸਨ। ਸਾਰੇ ਪੀਰ ਪਕੰਬਰ ਔਲੀਏ ਸਤਿਕਾਰਯੋਗ ਨੇ, ਕਿਸ ਦੀ ਨਿੰਦਿਆ ਨਹੀਂ ਕਰਨੀ, ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਕ ਵਿਲੱਖਣੇ ਅਵਤਾਰ ਆਏ ਨੇ ਦੁਨੀਆਂ ਨੇ, ਜਿਨ੍ਹਾਂ ਨੇ ਆਪ ਦੇ ਬਾਰੇ ਇਹ ਦੱਸ ਦਿੱਤਾ ਅਸੀਂ ਪਹਿਲਾਂ ਕੌਣ ਸੀ, ਕਿੱਥੋਂ ਆਏ, ਮਾਤ ਲੋਕ ਵਿੱਚ ਸਾਨੂੰ ਕਿਉਂ ਆਉਣਾ ਪਿਆ, ਇਹ ਕੋਈ ਦੱਸ ਨਹੀਂ ਸਕੇ। ਆਪਣੇ ਪੂਰਵਲੇ ਜਨਮ ਬਾਰੇ ਭਾਈ ਕਿਸੇ ਨੇ ਨਹੀਂ ਦੱਸਿਆ। ਇੱਕ ਇਕੱਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਨ੍ਹਾਂ ਨੇ ਸ੍ਰੀ ਦਸਮ ਗ੍ਰੰਥ ਦੀ ਬਾਣੀ ਦੇ ਵਿੱਚ ਵਿਚਿੱਤਰ ਨਾਟਕ ਨਾਮ ਦੀ ਬਾਣੀ ਦੇ ਵਿੱਚ ਆਪ ਲਿਖਿਆ ਕਿ ਅਬ ਮੈਂ ਆਪਣੀ ਕਥਾ ਵਿਖਾਨੋ। ਅਬ ਤੋਂ ਭਾਵ ਹੈ ਵੀ ਪਹਿਲਾਂ ਜਿਵੇਂ ਆਪਾਂ ਕੋਈ ਗੱਲ ਕਰਦੇ ਕਰਦੇ ਕਹੀਏ ਵੀ ਲੈ ਵੀ ਹੁਣ ਤੂੰ ਮੇਰੀ ਗੱਲ ਸੁਣ, ਇਹਦਾ ਮਤਲਬ ਮੈਂ ਪਹਿਲਾਂ ਹੋਰ ਵੀ ਕੁਝ ਗੱਲਾਂ ਕਰ ਚੁੱਕਿਆ। ਪਹਿਲਾਂ ਦਸਵੇਂ ਗ੍ਰੰਥ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀਆਂ ਨੇ 24 ਅਵਤਾਰਾਂ ਦੀ ਕਥਾ ਆਪ ਲਿਖ ਦਿੱਤੀ ਆ, ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਆਉਣ ਤੋਂ ਪਹਿਲਾਂ 24 ਅਵਤਾਰ ਹੋ ਚੁੱਕੇ ਸੀ ਉਹਨਾਂ ਬਾਬਤ ਗੁਰੂ ਸਾਹਿਬ ਨੇ ਲਿਖਿਆ। ਲਿਖਣ ਤੋਂ ਉਪਰੰਤ

ਗੁਰੂ ਕਿਰਪਾ ਕਰਨ। ਆਨੰਦ ਉਦੋਂ ਆਉਂਦਾ ਜਦੋਂ ਆਪਾਂ ਆਪਣੇ ਬਾਰੇ ਸੋਚੀਏ, ਮੈਂ ਕੌਣ ਆ, ਜਿਹਨੂੰ ਪੰਜਾਬੀ ਚ ਕਹਿੰਦੇ ਨੇ ਕਿ ਆਪਣੇ ਮੰਜੇ ਥੱਲੇ ਸੋਟਾ ਫੇਰਨਾ, ਮਤਲਬ ਆਪਣੇ ਆਪ ਨੂੰ ਦੇਖਣਾ ਮੈਂ ਕੌਣ ਆ। ਤੋ ਮਹਾਰਾਜ ਜੀ ਕਹਿੰਦੇ ਅਬ ਮੈਂ ਆਪਣੀ ਕਥਾ ਵਿਖਾਨੋ, ਆਨੰਦ ਆ ਗਿਆ। ਤੇ ਅੱਗੇ ਮਹਾਰਾਜ ਜੀ ਕਹਿੰਦੇ ਤਪ ਸਾਧਤ ਜਹ ਬਿਦ ਮੋਹਿਆ ਨੋ, ਤਪੱਸਿਆ ਸਾਧਨਾ ਕਰਦੇ ਕਰਦੇ ਜਹ ਬਿਦ, ਜਿਹੜੀ ਵਿਧੀ ਜਿਹੜੇ ਕਾਰਨਾਂ ਕਰਕੇ ਆਨੋ, ਆਨੋ ਦਾ ਵੀ ਪਿਆਰਿਓ ਅਰਥ ਹੈ, ਆਇਆ ਨਹੀਂ ਲਿਖਿਆ ਮਹਾਰਾਜ ਨੇ। ਮਹਾਰਾਜ ਕਹਿੰਦੇ ਆਨੋ ਸਾਨੂੰ ਲਿਆਂਦਾ ਗਿਆ। ਅੱਗੇ ਸ਼ਬਦ ਆਊਗਾ, ਮਹਾਰਾਜ ਦਾ ਚਿੱਤ ਨਹੀਂ ਸੀ ਕਰਦਾ ਆਉਣ ਨੂੰ। ਮਹਾਰਾਜ ਕਹਿੰਦੇ ਸਾਨੂੰ ਡਿਊਟੀ ਲਾ ਕੇ ਮਾਤ ਲੋਕ ਵਿੱਚ ਲਿਆਂਦਾ ਗਿਆ। ਤਪ ਸਾਧਤ ਜਹ ਬਿਦ ਮੋਹੇ ਆਨੋ, ਲਿਆਂਦਾ ਗਿਆ। ਹੁਣ ਅੱਗੇ ਪਿਆਰਿਓ ਸ੍ਰੀ ਹੇਮਕੁੰਡ ਸਾਹਿਬ ਬਾਬਤ ਨਿਸ਼ਾਨੀਆਂ ਦੱਸਣਗੇ ਸਤਿਗੁਰੂ ਜੀ, ਕਿਉਂਕਿ ਸਤਿਗੁਰਾਂ ਨੂੰ ਪਤਾ ਸੀ ਵੀ ਇੱਕ ਦਿਨ ਮੇਰੇ ਗੁਰਸਿੱਖਾਂ ਨੇ ਇਸ ਪਵਿੱਤਰ ਅਸਥਾਨ ਦੀ ਭਾਲ ਕਰਨੀ ਆ, ਤਾਂ ਕਿ ਸੌਖਾ ਸੁਖਾਇਨ ਹੋ ਜਾਵੇ। ਮਹਾਰਾਜ ਕਹਿੰਦੇ ਹੇਮਕੁੰਟ ਪਰਵਤ ਹੈ ਜਹਾਂ, ਸਬਤ ਸਰਿੰਗ ਸੋਭਤ ਹੈ ਤਹਾਂ। ਹੇਮ ਕਹਿੰਦੇ ਨੇ ਬਰਫ਼, ਬਰਫ਼ ਲੱਦੇ ਪਹਾੜ, ਕੁੰਟ ਉਸ ਅੰਮ੍ਰਿਤ ਦੇ ਸਰੋਵਰ ਨੂੰ, ਸਬਤ ਸਰਿੰਗ ਗੁਰੂ ਪਿਆਰੇ ਉਸ ਪਹਾੜ ਦਾ ਨਵਾਂ ਜਿੱਥੇ ਸਤਿਗੁਰਾਂ ਦਾ ਅਸਥਾਨ ਬਣਿਆ ਜੀ। ਬਹੁਤ ਸੰਗਤਾਂ ਗਈਆਂ ਨੇ, ਨਹੀਂ ਗਈਆਂ ਦਰਸ਼ਨ ਕਰਿਓ ਇੱਕ ਵਾਰ ਜ਼ਰੂਰ। ਸੱਤ ਚੋਟੀਆਂ ਸੁਸ਼ੋਭਿਤ ਨੇ, ਸਪਤ ਸਰਿੰਗ ਸੱਤ ਚੋਟੀਆਂ। ਤੇ ਇਹਦੇ ਬਾਬਤ ਇੱਕ ਸੁਗੰਧ ਪੁਰਾਣ ਦੇ ਵਿੱਚ ਆਉਂਦਾ ਪਿਆਰਿਓ, ਹਿੰਦੂ ਮਤ ਦੇ ਚਾਰ ਵੇਦ ਸੇ ਸ਼ਸਤਰ 18 ਪੁਰਾਣ ਨੇ, ਉਹ ਪੁਰਾਣਾਂ ਵਿੱਚੋਂ ਇੱਕ ਸੁਗੰਧ ਨਾਉਂ ਦਾ ਪੁਰਾਣ ਆ। ਕਿਤੇ ਪੜ੍ਹਨ ਦਾ ਸਮਾਂ ਮਿਲੇ, ਹੁਣ ਤਾਂ ਨੈੱਟ ਤੇ ਪਤਾ ਲੱਗ ਜਾਂਦਾ, ਉਹਦੇ ਵਿੱਚ ਸ੍ਰੀ ਹੇਮਕੁੰਡ ਸਾਹਿਬ ਬਾਬਤ ਬੜੇ ਪਿਆਰ ਸਤਿਕਾਰ ਨਾਲ ਲਿਖਿਆ, ਬੜਾ ਸਤਿਕਾਰ ਦੇ ਨਾਲ। ਹਿੰਦੂ ਮਤ ਦੇ ਗ੍ਰੰਥ ਹੋਣ ਤੇ ਉਹਦੇ ਵਿੱਚ ਸਤਿਕਾਰ ਪਿਆਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਾਬਤ, ਹੇਮਕੁੰਡ ਸਾਹਿਬ ਬਾਬਤ, ਉਹਦੇ ਵਿੱਚ ਲਿਖਿਆ ਜਿਹੜਾ ਹੁਣ ਆਪਾਂ ਬਚਨ ਕਰਕੇ ਹਟਿਆ ਵੀ ਸੱਤ ਚੋਟੀਆਂ ਸੁਸ਼ੋਭਿਤ ਨੇ। ਸੁਗੰਧ ਪੁਰਾਣ ਦੇ ਵਿੱਚ ਲਿਖਿਆ ਕਹਿੰਦਾ ਚੋਟੀਆਂ ਪਰਬਤ ਨਾ ਸਮਝਿਓ, ਉਹ ਤਾਂ ਸੱਤ ਰਿਸ਼ੀ ਖੜੇ ਉਸ ਪਵਿੱਤਰ ਅਸਥਾਨ ਦਾ ਪਹਿਰਾ ਦੇ ਰਹੇ ਨੇ। ਬੋਲੋ ਸਤਨਾਮ। ਇਹ ਸੁਗੰਧ ਪੁਰਾਣ ਦੇ ਵਚਨ ਨੇ। ਤੋ ਮਹਾਰਾਜ ਕਹਿੰਦੇ ਅੱਗੇ ਹੋਰ ਅੱਗੇ ਨਿਸ਼ਾਨੀ ਦੱਸ ਰਹੇ ਨੇ। ਸਬਤ ਸਰਿੰਗ ਤੈ ਨਾਮ ਕਹਾਵਾ, ਪੰਡ ਰਾਜ ਜੈ ਜੋਗ ਕਮਾਵਾ। ਇਸੇ ਸਬਤ ਸਰਿੰਗ ਪਹਾੜ ਦੇ ਉੱਤੇ ਜਦੋਂ ਅਸੀਂ ਬੰਦਗੀ ਕਰ ਰਹੇ ਸੀ, ਉਦੋਂ ਇੱਕ ਪੰਡੂ ਨਾਂ ਦਾ ਰਾਜਾ ਆ ਕੇ ਬੈਠਿਆ ਬੰਦਗੀ ਦੇ ਉੱਤੇ। ਉਹ ਨਿਸ਼ਾਨੀ ਦੱਸ ਰਹੇ ਨੇ ਮਹਾਰਾਜ ਜੀ, ਜਿੱਥੇ ਭਾਈ ਜਿਹੜਾ ਦਰਬਾਰ ਸਾਹਿਬ ਦੇ ਨਾਲ ਇੱਕ ਮੰਦਰ ਬਣਿਆ ਹੋਇਆ ਥੋੜੀ ਜਿਹੀ ਦੂਰੀ ਤੇ ਨਾਲ ਲੱਗਦਾ ਹੀ, ਉਹ ਪੰਡੂ ਰਾਜੇ ਦੀ ਨਿਸ਼ਾਨੀ ਆ ਬੰਦਗੀ ਦੀ। ਮਹਾਰਾਜ ਕਹਿੰਦੇ ਸਬਤ ਸਰਿੰਗ ਤੈ ਨਾਮ ਕਹਾਵਾ, ਪੰਡ ਰਾਜ ਜੈ ਜੋਗ ਕਮਾਵਾ। ਇੱਥੇ ਪੰਡੂ ਰਾਜਾ ਕੇ ਬੈਠਿਆ, ਕਾਫੀ ਸਿਰ ਬੰਦਗੀ ਕੀਤੀ ਤੇ ਫਿਰ ਚਲਾ ਗਿਆ, ਕਿਉਂਕਿ ਤਪੋ ਰਾਜ ਜਿਹੜਾ ਰਾਜ ਭਾਗ ਵਡਿਆਈਆਂ ਮਿਲਦੀਆਂ ਨੇ ਪਿਆਰਿਓ, ਇਹ ਤਪ ਕੀਤੇ ਹੋਏ, ਪਿਛਲੇ ਚੰਗੇ ਕਰਮ ਕੀਤੇ ਹੋਏ, ਉਹਨਾਂ ਨਾਲ ਰਾਜ ਭਾਗ ਮਿਲਦਾ, ਉਹਨਾਂ ਨਾਲੇ ਪਿਆਰਿਓ ਸੰਗਤ ਵਿੱਚ ਆ ਹੁੰਦਾ ਚੰਗੇ ਕਰਮਾਂ ਨਾਲੇ। ਸੰਗਤ ਵਿੱਚ ਵੀ ਹਰੇਕ ਤੋਂ ਨਹੀਂ ਆ ਹੁੰਦਾ, ਬਾਣੀ ਵੀ ਹਰੇਕ ਤੋਂ ਨਹੀਂ ਪੜ੍ਹ ਹੁੰਦੀ, ਗੁਰੂ ਨਾਲ ਨਹੀਂ ਜੁੜ ਹੁੰਦਾ ਹਰੇਕ ਤੋਂ ਬਿਨਾਂ ਕਰਮਾਂ ਤੋਂ। ਮਹਾਰਾਜ ਕਹਿੰਦੇ ਪੂਰਵ ਕਰਮ ਅੰਕਰ ਜਬ ਪ੍ਰਗਟਿਓ ਪੇਟਿਓ ਪੁਰਖ ਰਸਕ ਵੈਰਾਗੀ। ਪੂਲੇ ਜਨਮਾਂ ਦਾ ਕੋਈ ਚੰਗਾ ਕਰਮ ਕੀਤਿਆ, ਅੰਕਰ ਕਹਿੰਦੇ ਨੇ ਫੁੱਟਣਾ, ਫਲ ਦੇਣਾ, ਜਦੋਂ ਉਹਦਾ ਫਲ ਦੇਣ ਦਾ ਸਮਾਂ ਆਉਂਦਾ ਫਿਰ ਸੰਗਤ ਦੇ ਵਿੱਚ ਆਉਂਦੇ ਹਾਂ, ਫਿਰ ਗੁਰੂ ਪਿਆਰਿਆਂ ਦਾ ਜਿਹੜਾ ਵਚਨ ਆਪਾਂ ਸਰਵਣ ਕਰਦੇ ਹਾਂ, ਤਾਂ ਗੁਰਬਾਣੀ ਨਾਲ ਜੁੜ ਹੁੰਦਾ ਪਿਆਰਿਓ।

महाराज जी अगे दस रहे ने भी वो जगह ते असी किन्नी बंदगी की। महाराज कहने तैं हम अधिक तपस्या साधी महाकाल काल का आराधी। तैं हम ओ जगह ते असी अधिक तपस्या साधी, अधिक भाव बहुत ज्यादा। सतगुरु जी सतयुग विच बैठे सी भाई, ते जदों उठे ने उदों गुरु प्यारे ओ कलयुग आ गया सी। तीन युग बतीत हो गए सी, एडी वड्डी बंदगी कोई दुनिया ते नहीं आया भाई। युगां दी बंदगी करन वाला ये अपने पिता गुरु गोबिंद सिंह महाराज जी होए ने। सब नों वड्डी बंदगी, ते बंदगी भी दसदी किहदी बंदगी कीती। भुलेखे कढ दित्ते अज मनमत पखंडिया ने, थां थां जिहड़े बनस्पति गुरु बने बैठे ने देह तारी। गुरु प्यारे ओ डेरे आले उन्होंने कहना सी साडे गुरु की बंदगी कीती है। बनिहारा आले ने कहना सी, सरसे आले ने कहना सी, ब्यास आले ने कहना सी, होर नरक तारी बड़े बैठे ने। पंजाब दे विच माफ करना उन्ने बस स्टैंड नहीं जिन्ने बाबा स्टैंड ने, बोलो सतनाम, जिन्ने ब्रह्म ज्ञानियां दे डेरे बने ने। आ जाओ तुहानूं इत्थे रब दिखाईए, कोई हत्थां च रब दिखाउंदा पता ही आप जी अनुसार। उन्हां ने यह रौला पा देना दी कि थोड़े गुरु ने साडे गुरु की बंदगी की है, साडे गुरु तो नाम लिया। महाराज ने भुलेखा ही कढ दिता। महाराज कहिंदे महाकाल काल का आराधी, की बंदगी की? महाकाल जिहड़ा काल का विकाल करन वाला, सारी दुनिया देवी देवते प्यारे हो पीर पकंबर औलिए काल चाहते ने। एक दिन काल ग्रस लंदा, इन्हों का सब का जन्म मरना प्यारे हो। एक परमेसर आ जिहड़ा अकाल है, काल तो रहित है। महाकाल काल का आराधी, उस अकाल पुरख वाहगुरु उदां दी असी बंदगी की। बोलो सतनाम श्री वाहे। गुरु प्यारे हो अगे कहने बंदगी करदे करदे एक दिन वो समा आया, ए विद करत तपस्या पयो दवैते एक रूप वै गयो। इस विधि नाल बंदगी करदे करदे एक दिन वो समा आ गया कि मैं ते परमेसर पहला दो सी फिर इक्के हो गए। बाणी दा भी हुक्म श्री गुरु ग्रंथ साहिब महाराज आ, महाराज कहिंदे हर हर जन दोई एक है, बिब विचार किछ ना है, जल ते उपजत रंग ज्यों जल ही विखे समाहे। हुण गुरु प्यारे हो हुण एक विचार आउंदी आ वी आपां कहिंदे आ वी सतगुरां ने जाके हेमकुंड साहिब बंदगी कीती, उत्थे बैठना बड़ा औखा। आपां दो घंटे रहिंदे आ, नाल गर्मिया के दिन होंदे ने, भजदे आ प्यारे, बहुत ज्यादा ठंड होंदी है, -85 इन्नी ठंड होंदी है। गुरु प्यारे उत्थे बैठना किवें, आम शरीर दे नाल बैठना बड़ा औखा। उत्थे बैठण दे योग सतगुरां ने अपने आप नूं बनाया। थोड़ी जी विचार करिए सतयुग वेले दी, जिथे आप जी जाने हो सचखंड नादेड़ श्री हजूर साहब जिन्हों नदेड़ कहने, एदा पहला आप जी पहले पेपर पढ़ो, एदा नाम है नौ नंद। नौ ऋषि रहने होंदे सी इत्थे प्यारे, बंदगी करने वाली जगह सी गोदावरी दे कंडे। उन्हां दे नाम तो इन्हां नौ पिया सी नौ नंद, बदल के उहदा नाम नादेड़ रखा गया, हुण नादेड़ पै गया। ते गुरु प्यारे हो पहली बंदगी का समा सतगुरां का उत्थे दा, सतगुरु सतयुग दे विच नेपाल साइड विजयनगर नां दी रियासत दे राजे सी धन गुरु गोबिंद सिंह महाराज सच्चे पातशाह। बहुत वड्डा राजभाग, राजभाग करदे करदे क्योंकि प्यारो जिहड़ा माया चार दिन का सुख जरूर हुंदा पर सुकून नहीं मिलता,
ਸਕੂਨ ਮਿਲਦਾ ਪਰਮੇਸ਼ਰ ਦੇ ਨਾਲ ਜੁੜ ਕੇ, ਬਾਣੀ ਨਾਲ, ਸਿਮਰ ਨਾਲ, ਸੇਵਾ ਨਾਲ ਜੁੜ ਕੇ, ਦਾਨ ਪੁੰਨ ਕਰਕੇ। ਸੋ ਬੰਦਗੀ ਆਪਣੇ ਰਾਜਪਾਗ ਕਰ ਰਹੇ ਸੀ, ਕਰਦੇ ਕਰਦੇ ਕਾਫੀ ਸਮਾਂ ਬਤੀਤ ਹੋਇਆ ਤਾਂ ਹੁਣ ਰਾਜੇ ਜਿਹੜੇ ਹੁੰਦੇ ਸੀ ਅੱਗੇ, ਉਹ ਅਕਸਰ ਪਿਆਰੇ ਉਹ ਵੇਦਾਂ ਸ਼ਾਸਤਰਾਂ ਦੀ ਕਥਾ ਕਰਾਇਆ ਕਰਦੇ ਸੀ ਆਪਣੇ ਵਾਲੇ ਕੰਮ, ਜਿਵੇਂ ਹੁਣ ਆਪਾਂ ਬਾਣੀ ਨਾਲ ਜੁੜਦੇ ਹਾਂ, ਸ੍ਰੀ ਖੰਡ ਪਾਠ ਸਾਹਿਬ ਕਰਾਉਂਦੇ ਹਾਂ, ਸਹਿਜ ਪਾਠ ਕਰਾਉਂਦੇ ਹਾਂ, ਕਥਾ ਕੀਰਤਨ ਕਰਾਉਂਦੇ ਹਾਂ। ਉਹ ਰਾਜੇ ਉਦੋਂ ਆਮ ਬਹੁਤ ਜ਼ਿਆਦਾ ਵਿਚਾਰਾਂ ਆਉਂਦੀਆਂ ਨੇ, ਪਿਆਰਿਓ ਸਾਖੀਆਂ ਆਉਂਦੀਆਂ ਨੇ ਕਿ ਫਲਾਣੇ ਰਾਜੇ ਨੇ ਕਥਾ ਕਰਾਈ, ਜਿਵੇਂ ਭਰਥਰੀ ਵਰਗੇ, ਗੋਪੀ ਚੰਦ ਵਰਗੇ, ਉਹ ਕਥਾ ਸੁਣ ਕੇ ਰਾਜ ਭਾਗ ਛੱਡ ਕੇ ਜੰਗਲਾਂ ਨੂੰ ਤੁਰ ਗਏ ਸੀ। ਛੱਡਤਾ ਸੀ ਰਾਜ ਭਾਗ, ਵਿਖਿਆ ਮੈਂ ਕਿੰਨੀ ਤ੍ਰਿਪਤ ਨਾ ਪਾਈ। ਇਹ ਵਿਖਿਆ ਸਾਰੀ, ਜੁੜਨਾ ਪੈਣਾ, ਟੁੱਟਣਾ ਨਹੀਂ ਹੈਗਾ, ਜੁੜ ਕੇ ਗੱਲ ਬਣਨੀ ਹੈ, ਪਰ ਨਾਲ ਦੀ ਨਾਲ ਜਿਵੇਂ ਕਿਸ਼ਤੀ ਪਾਣੀ ਤੇ ਚੱਲਦੀ ਹੈ, ਉਹ ਪਾਣੀ ਦੇ ਵਿੱਚ ਨਹੀਂ ਡੁੱਬਣ ਦੇਣਾ, ਉੱਪਰ ਉੱਪਰ। ਮਾਇਆ ਤੋਂ ਬਿਨਾਂ ਸਰਦਾ ਨਹੀਂ ਹੈਗਾ, ਮਾਇਆ ਗੁਜਰਾਨ ਹੈ, ਪਰ ਮਹਾਰਾਜ ਕਹਿੰਦੇ ਸਭ ਕੁਝ ਮਾਇਆ ਨਹੀਂ ਹੈ। ਸੋ ਦੀਰਘਦਰਸ਼ੀ ਜੀਆਂ ਨੇ ਵੀ ਆਪਣੇ ਰਾਜ ਭਾਗ ਵਿੱਚ ਵਿਦਵਾਨ ਬੁਲਾਏ, ਕਥਾ ਵਿਚਾਰਾਂ ਹੋਈਆਂ। ਗੁਰਬਾਣੀ ਦੇ ਵਿੱਚ ਹੁਕਮ ਹੈ ਕਿ ਵੇਦ ਪੁਰਾਣ ਮਤ ਪਾਪਾਂ ਖੋਵੇ, ਜਿਹੜਾ ਵੇਦ ਪਾਠ ਨੇ ਇਹ ਜਦੋਂ ਪੜ੍ਹਦੇ ਹਾਂ ਸੁਣਦੇ ਹਾਂ, ਜਿਵੇਂ ਆਪਾਂ ਬਾਣੀ ਪੜ੍ਹਦੇ ਹਾਂ ਸੁਣਦੇ ਹਾਂ, ਇਹ ਸਾਡੇ ਮਤ ਦੇ ਪਾਪ ਨੇ ਜਿਹੜੇ ਉਹਨੂੰ ਦੂਰ ਕਰ ਦਿੰਦਾ, ਸੋਝੀ ਆਉਂਦੀ ਆ ਜਦੋਂ ਬਾਣੀ ਨਾਲ ਜੁੜਦੇ ਆ ਨਾ, ਪਤਾ ਲੱਗਦਾ ਫਿਰ ਆਪਾਂ ਨੂੰ। ਸੰਗਤ ਵਿੱਚ ਆਉਣ ਦਾ ਵੀ ਇਹੀ ਫਲ ਹੈ, ਸੰਗਤ ਵਿੱਚ ਆ ਕੇ ਪਤਾ ਲੱਗਦਾ ਆਪਾਂ ਨੂੰ ਵੀ ਕਿਸ ਕਾਰਨ ਵਾਸਤੇ ਦੁਨੀਆਂ ਤੇ ਆਇਆ। ਜਿਸ ਵਖਰ ਕੋ ਲੈਣ ਤੂੰ ਆਇਆ, ਬਾਣੀ ਕਹਿੰਦੀ ਆ ਜਿਹੜੀ ਵਸਤੂ ਲੈਣ ਆਇਆ ਕਿੱਥੋਂ ਮਿਲਣੀ ਆ। ਜਿਸ ਵਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ, ਇੱਥੋਂ ਸੰਗਤ ਚੋਂ ਮਿਲਣੀਆਂ। ਉਹ ਸੰਗਤ ਚੋਂ ਆ ਕੇ ਤੈਨੂੰ ਪਤਾ ਲੱਗਣਾ ਕਿਸ ਕਾਰਨ ਕਰਕੇ ਤੂੰ ਮਨੁੱਖਾ ਦੇ ਹੀ ਧਾਰਨ ਕਰਕੇ ਆਇਆ, ਕੀ ਲੈਣ ਵਾਸਤੇ ਆਇਆ। ਕਿਤੇ ਉਹ ਨਾ ਹੋਵੇ ਜਦੋਂ ਜਾਣਾ, ਧਰਮ ਰਾਜੇ ਨੇ ਪੁੱਛਣਾ, ਕਿਆ ਤੈਂ ਖੱਟਿਆ ਕਹਾਂ ਗਵਾਇਆ, ਪੁੱਛਣਾ ਉੱਥੇ। ਇਸ ਵਾਸਤੇ ਨਾਲ ਦੀ ਨਾਲ ਨਾਮ ਦੀ ਪੂੰਜੀ, ਸੇਵਾ ਦੀ ਪੂੰਜੀ, ਸਿਮਰਨ ਦੀ ਪੂੰਜੀ, ਦਾਨ ਪੁੰਨ ਦੀ ਪੂੰਜੀ ਨਾਲ ਦੀ ਨਾਲ ਜਮ੍ਹਾਂ ਕਰੀ ਚੱਲੋ। ਜਿਹੜਾ ਪਿਛਲਾ ਬੀਜਿਆ ਹੋਇਆ ਉਹ ਛੱਕ ਰਹੇ ਹਾਂ ਆਪਾਂ, ਅੱਗੇ ਵਾਸਤੇ ਵੱਧ ਤੋਂ ਵੱਧ ਬੀਜਣ ਦੀ ਕੋਸ਼ਿਸ਼ ਕਰੋ। ਸੋ ਗੁਰੂ ਪਿਆਰਿਓ, ਹੁਣ ਦੀਰਘਦਰਸ਼ੀ ਨਾਮ ਦੇ ਰਾਜੇ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜ਼ਿਕਰ ਹੈ, ਸਤਯੁਗ ਵੇਲੇ ਦਾ, ਜਦੋਂ ਰਾਜ ਭਾਗ ਕਰ ਰਹੇ ਸੀ। ਪੰਡਿਤ ਵਿਦਵਾਨ ਬੁਲਾਏ, ਕਥਾ ਚੱਲੀ। ਕਥਾ ਦੇ ਵਿੱਚ ਇੱਕ ਦਿਨ ਪੰਡਿਤਾਂ ਨੇ, ਵਿਦਵਾਨਾਂ ਨੇ ਕਿਹਾ ਕਿ ਤਪੋਂ ਰਾਜ, ਤਪ ਕਰਕੇ ਰਾਜ ਮਿਲਦਾ, ਤੇ ਰਾਜ ਤੋਂ ਬਾਅਦ ਅੱਗੇ ਨਰਕ, ਰਾਜੋ ਨਰਕ। ਜਦੋਂ ਇਹ ਵਿਆਖਿਆ ਚੱਲੀ ਗੁਰੂ ਪਿਆਰੇ ਹੋ ਵੀ ਤਪ ਕਰਕੇ ਰਾਜ ਤਾਂ ਮਿਲ ਗਿਆ, ਪਰ ਹੁਣ ਰਾਜ ਤੋਂ ਬਾਅਦ ਅੱਗੇ ਨਰਕ ਤਿਆਰ ਹੈ, ਤਾਂ ਉਦੋਂ ਦੀਰਘਦਰਸ਼ੀ ਰਾਜੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹ ਕਹਿੰਦੇ ਹੈ ਜੇ ਰਾਜ ਤੋਂ ਬਾਅਦ ਨਰਕ ਮਿਲਣਾ ਤਾਂ ਇਹੋ ਜੇ ਰਾਜ ਤੋਂ ਕੀ ਲੈਣਾ। ਬੋਲੋ ਸਤਨਾਮ ਸ੍ਰੀ ਗੁਰੂ। ਮਨ ਬਿਰਤੀ ਇਕਾਗਰ ਕਰਨ ਵਾਸਤੇ ਜ਼ਰੂਰ ਕਿਹਾ ਕਰੋ ਗੱਜ ਕੇ, ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਰਾਜ ਤੋਂ ਬਾਅਦ ਨਰਕ ਮਿਲਣਾ, ਦੁੱਖ ਮਿਲਣੇ ਨੇ, ਫਿਰ ਇਸੇ ਰਾਜ ਤੋਂ ਕੀ ਲੈਣਾ। ਛੱਡ ਦਿੱਤਾ ਰਾਜ ਭਾਗ, ਦੀਰਘਦਰਸ਼ੀ ਰਾਜੇ ਨੇ ਰਾਜ ਭਾਗ ਛੱਡਿਆ, ਜੰਗਲਾਂ ਨੂੰ ਤੁਰ ਪਏ ਨੇ, ਸਿਮਰਨ ਕਰਨ ਲੱਗ ਗਏ, ਬੰਦਗੀ ਕਰਦੇ ਕਰਦੇ ਭਾਲ ਕਰਦੇ ਨੇ ਕਿਸੇ ਐਸੇ ਸਥਾਨ ਦੀ ਜਿੱਥੇ ਬੈਠ ਕੇ ਬੰਦਗੀ ਸਿਮਰਨ ਕੀਤਾ ਜਾਵੇ। ਤੇ ਦੀਰਘਦਰਸ਼ੀ ਜੀ ਪਹੁੰਚੇ ਨੇ ਪਿਆਰਿਓ, ਜਿੱਥੇ ਆਪਾਂ ਜਾਣਿਆ ਨਾਂਦੇੜ ਸੱਚਖੰਡ ਸ੍ਰੀ ਹਜ਼ੂਰ ਸਾਹਿਬ।
ਉਸ ਧਰਤੀ ਤੇ ਗੋਦਾਵਰੀ ਦੇ ਕੰਢੇ ਬੈਠ ਕੇ ਨੇ ਸਤਿਗੁਰੂ, ਗੋਦਾਵਰੀ ਦੇ ਕੰਢੇ ਬੈਠ ਕੇ ਬਹੁਤ ਜ਼ਿਆਦਾ ਬੰਦਗੀ ਸਿਮਰਨ ਸਾਧਨਾ ਕੀਤੀ। ਗ੍ਰੰਥਾਂ ਵਿੱਚ ਜ਼ਿਕਰ ਆਉਂਦਾ ਕਿ ਉਦੋਂ ਸਤਯੁਗ ਦੇ ਵਿੱਚ ਜਿਹੜੀ ਗੋਦਾਵਰੀ ਨਦੀ ਸੀ ਪਿਆਰਿਓ, ਇਹ ਦੁੱਧ ਦੀ ਵਗਿਆ ਕਰਦੀ ਸੀ। ਉਹਦੇ ਆਲੇ ਦੁਆਲੇ ਰਿਸ਼ੀ ਮੁਨੀ ਸਾਧੂ ਮਹਾਤਮਾ ਬੈਠ ਕੇ ਬੰਦਗੀ ਕਰਦੇ ਸੀ ਤੇ ਉਹ ਦੁੱਧ ਛੱਕ ਕੇ ਆਪਣਾ ਗੁਜ਼ਾਰਾ ਕਰ ਲੈਣਾ। ਉੱਥੇ ਬੈਠ ਕੇ ਸਤਿਗੁਰੂ ਜੀ ਬੰਦਗੀ ਕਰਨ ਲੱਗ ਗਏ ਨੇ। ਬਹੁਤ ਘੋਰ ਤਪੱਸਿਆ ਕੀਤੀ ਮਹਾਰਾਜ ਨੇ। ਜਿੱਥੇ ਅੱਜ ਅਸਥਾਨ ਹੈ ਸ੍ਰੀ ਸੱਚਖੰਡ ਸਾਹਿਬ ਅਗੀਠਾ ਸਾਹਿਬ, ਉਸ ਜਗ੍ਹਾ ਤੇ ਬੈਠ ਕੇ ਬੰਦਗੀ ਕੀਤੀ ਮਹਾਰਾਜ ਨੇ। ਤੇ ਜਦੋਂ ਫਿਰ ਜੰਗਾਂ ਯੁੱਧਾਂ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚਖੰਡ ਨਦੇੜ ਗਏ ਸੀ ਨਾ, ਹੀਰਾ ਘਾਟ ਜਾ ਕੇ ਬੈਠੇ ਨੇ। ਬਹਾਦਰ ਸਾਹਿਬ ਰਾਜਾ ਉਦੋਂ ਨਾਲ ਸੀ, ਬਾਦਸ਼ਾਹ, ਸਤਿਗੁਰਾਂ ਦਾ ਚੇਲਾ, ਸੇਵਕ ਬਣ ਚੁੱਕਿਆ ਸੀ, ਔਰੰਗਜ਼ੇਬ ਦਾ ਬੇਟਾ, ਉਹ ਵੀ ਨਾਲ ਸੀ। ਤੇ ਗੁਰੂ ਪਿਆਰਿਓ ਇੱਕ ਦਿਨ ਆਪਣੀ ਮੌਜ ਦੇ ਵਿੱਚ ਬੈਠਿਆ ਨੇ, ਸਤਿਗੁਰਾਂ ਨੇ ਕਿਹਾ, ਕਹਿੰਦੇ ਅਸੀਂ ਐਵੇਂ ਨਹੀਂ ਇੱਥੇ ਆਏ, ਨਾਦੇੜ ਸਾਰਾ ਆਪਣਾ ਪੰਜਾਬ ਕਿੰਨੀਆਂ ਸਟੇਟਾਂ ਛੱਡ ਕੇ ਇੱਥੇ ਆਉਣ ਦਾ ਸਾਡਾ ਕਾਰਨ ਹੈ। ਬਾਦਸ਼ਾਹ ਕਹਿੰਦਾ, ਦੱਸੋ ਮਹਾਰਾਜ ਕੀ ਕਾਰਨ ਹੈ। ਗੁਰੂ ਮਹਾਰਾਜ ਜੀ ਕਹਿਣ ਲੱਗੇ ਕਿ ਸਾਡਾ ਇਸ ਜਗ੍ਹਾ ਤੇ ਪੁਰਾਤਨ ਅਸਥਾਨ ਹੈ। ਕਹਿੰਦੇ ਕਿਹੜਾ ਮਹਾਰਾਜ ਜੀ? ਕਹਿੰਦੇ ਅਸੀਂ ਇੱਥੇ ਬੰਦਗੀ ਕਰਦੇ ਹੁੰਦੇ ਸੀ, ਤਪੱਸਿਆ ਵਾਲਾ ਅਸਥਾਨ ਹੈ ਇੱਥੇ ਸਾਡਾ, ਤਾਂ ਕਰਕੇ ਅਸੀਂ ਆਏ, ਉਹ ਅਸਥਾਨ ਅਸੀਂ ਪ੍ਰਗਟ ਕਰਨਾ। ਬਾਦਸ਼ਾਹ ਕਹਿੰਦੇ, ਦੱਸੋ ਮਹਾਰਾਜ ਕਿੱਥੇ ਆ? ਕਹਿੰਦੇ, ਦੱਸ ਦਿੰਦੇ ਹਾਂ। ਤੀਰ ਚਾੜਿਆ, ਕਮਾਣ ਤੇ ਛੱਡਿਆ, ਤਾਂ ਗੁਰੂ ਪਿਆਰਿਓ ਜਿੱਥੇ ਹੁਣ ਸੱਚਖੰਡ ਸਤਿਗੁਰਾਂ ਦਾ ਅਗੀਠਾ ਸਾਹਿਬ ਹੈ ਨਾ, ਮੇਨ ਅਸਥਾਨ ਹੈ ਸਤਿਗੁਰਾਂ ਦਾ, ਉੱਥੇ ਆਪਣੇ ਮੁਸਲਮਾਨਾਂ ਨੇ ਅਸਥਾਨ ਬਣਾਤਾ ਸੀ। ਮੁਸਲਮਾਨਾਂ ਨੇ ਆਪਣੀ ਦਰਗਾਹ ਬਣਾਈ ਹੋਈ ਸੀ, ਉਹਦੀ ਕੰਧ ਦੇ ਵਿੱਚ ਤੀਰ ਵੱਜਿਆ। ਹੁਣ ਤੀਰ ਸੀ ਮਹਾਬਲੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ। ਜਦੋਂ ਤੀਰ ਵੱਜਿਆ, ਕੰਧ ਪਾਟੀ, ਰੌਲਾ ਪੈਣਾ ਹੀ ਸੀ, ਗੁਰੂ ਘਰ ਤੇ ਕੋਈ ਅਟੈਕ ਕਰੇ ਆਪਾਂ ਰੌਲਾ ਪਾਵਾਂਗੇ, ਮੰਦਰ ਤੇ ਅਟੈਕ ਹੋਵੇ। ਉਹ ਮਲਾਉਣੇ ਇਕੱਠੇ ਹੋ ਕੇ ਆ ਗਏ ਮੁੱਲਾ। ਉਦੋਂ ਬਾਦਸ਼ਾਹ ਕਰਕੇ ਥੋੜਾ ਜਿਹਾ ਦਬਦਬਾ ਸੀ, ਪਰ ਆ ਕੇ ਸ਼ਰ੍ਹਾ ਦੇ ਮਾਰੇ ਹੋਏ ਆ ਕੇ ਬਾਦਸ਼ਾਹ ਨੂੰ ਕਹਿਣ ਲੱਗੇ ਵੀ ਇਹ ਗੁਰੂ ਨਾਨਕ ਦਾ ਦਰ ਤਾਂ ਸਰਬੱਤ ਦਾ ਭਲਾ ਕਰਨ ਵਾਲਾ, ਇਹ ਗੁਰੂ ਸਾਹਿਬ ਨੇ ਕੀ ਕੀਤਾ, ਸਾਡੇ ਧਰਮ ਤੇ ਅਟੈਕ ਕੀਤਾ। ਹੁਣ ਬਾਦਸ਼ਾਹ ਜਾਣਦਾ ਸੀ ਕਿ ਗੁਰੂ ਸਾਹਿਬ ਦੀਆਂ ਗੁਰੂ ਹੀ ਜਾਣਨ। ਦੱਸੋ ਮਹਾਰਾਜ ਜੀ, ਆਪ ਜੀ ਦੱਸੋ ਕੀ ਗੱਲ ਹੈ, ਕੀ ਕਾਰਨ ਹੈ? ਉਦੋਂ ਗੁਰੂ ਸਾਹਿਬ ਜੀ ਕਹਿੰਦੇ, ਭਾਈ ਅਸੀਂ ਕਿਸੇ ਧਰਮ ਤੇ ਅਟੈਕ ਨਹੀਂ ਕੀਤਾ, ਅਸੀਂ ਤਾਂ ਆਪਣੀ ਜਗ੍ਹਾ ਲੱਭੀ ਆ, ਅਸੀਂ ਆਪਣੀ ਜਗ੍ਹਾ, ਸਾਡੀ ਜਗ੍ਹਾ ਹੋ ਬੰਦਗੀ ਵਾਲੀ। ਤਾਂ ਉਦੋਂ ਫਿਰ ਕਹਿਣ ਲੱਗੇ, ਦੱਸੋ ਫਿਰ ਉਹਦੀ ਜਗ੍ਹਾ ਨਿਸ਼ਾਨੀ। ਕਹਿੰਦੇ, ਚਲੋ ਭਾਈ, ਬਾਦਸ਼ਾਹ ਨਾਲ ਤੁਰ ਪਿਆ। ਤਾਂ ਗੁਰੂ ਪਿਆਰਿਓ ਜਗ੍ਹਾ ਪਟਾਈ ਗਈ। ਜਦੋਂ ਜਗ੍ਹਾ ਪਟਾਈ, ਉੱਥੋਂ ਅੰਗੀਠਾ ਨਿਕਲਿਆ, ਸਤਿਗੁਰਾਂ ਦਾ ਕਰਮੰਡਲ, ਚਿਮਟਾ ਆਦਿਕ। ਕਹਿੰਦੇ, ਭਾਈ ਆਹ ਸਾਡੀ ਜਗ੍ਹਾ, ਧੂਣੇ ਦੇ ਕੋਲੇ ਪਏ ਸੀ ਕਹਿੰਦੇ ਉਦਾਂ ਹੀ। ਤੇ ਫਿਰ ਪਿਆਰਿਓ ਉਸ ਅਸਥਾਨ ਤੇ ਆਦ ਮੱਧ, ਆਦ ਤੇ ਅੰਤ ਮਿਲਾ ਦਿੱਤਾ। ਅਖੀਰ ਨੂੰ ਉੱਥੋਂ ਹੀ ਸਤਿਗੁਰੂ ਜੀ ਅਲੋਪ ਹੋਏ ਨੇ, ਸੱਚਖੰਡ ਗਏ ਨੇ। ਤੇ ਤਾਂ ਇਹ ਜਿਹੜਾ ਅਸਥਾਨ ਆ, ਇਹ ਪਿਆਰਿਓ ਪੂਰਵਲੇ ਜਨਮ ਦਾ ਬੰਦਗੀ ਦਾ ਵੀ ਸਥਾਨ ਆ ਸਤਿਗੁਰਾਂ ਦਾ। ਇੱਥੇ ਬੈਠ ਕੇ ਸਤਿਗੁਰੂ ਜੀ ਹੇਮਕੁੰਡ ਸਾਹਿਬ ਬੈਠਣ ਦੇ ਯੋਗ ਬਣਾਇਆ ਸੀ ਆਪਣੇ ਸਰੀਰ ਨੂੰ, ਜਿੱਥੇ ਨਾ ਤਿਸ ਉਸਨ ਨਾਹੀ ਤਿਸ ਸੀਤ, ਜਿੱਥੇ ਨਾ ਗਰਮੀ, ਨਾ ਸਰਦੀ, ਨਾ ਭੁੱਖ, ਨਾ ਤੇ, ਨਾ ਪਿਆਸ। ਜਦੋਂ ਉਹ ਅਵਸਥਾ ਬਣੀ ਸਤਿਗੁਰਾਂ ਦੀ, ਫੇਰ ਆ ਕੇ ਹੇਮਕੁੰਡ ਸਾਹਿਬ ਦੀ ਠੇਰੀ ਤੇ ਬੰਦਗੀ ਕੀਤੀ ਸੀ। ਬੋਲੋ ਸਤਨਾਮ। ਫੇਰ ਸਮਾਧੀ ਲੱਗੀ ਸੀ ਪਿਆਰਿਓ, ਆਹ ਸਰੀਰ ਨਹੀਂ ਆਪਣਾ ਬੈਠ ਸਕਦਾ ਉੱਥੇ। ਤੇ ਪਹਿਲੇ ਜਨਮ ਦਾ ਨਾਮ ਸਤਿਗੁਰਾਂ ਦਾ ਦੀਰਘ ਦਾ ਸੀ,
ਤੇ ਦੂਸਰਾ ਜਨਮ ਜਿਹੜਾ ਹੈਗਾ ਉਹ ਤੁਹਾਨੂੰ ਅੱਗੇ ਦੱਸੂਗਾ, ਅੱਗੇ ਆਪਾਂ ਵਿਚਾਰ ਕਰਦੇ ਹਾਂ। ਹੁਣ ਸਤਿਗੁਰੂ ਜੀ ਕਹਿੰਦੇ ਸਾਨੂੰ ਮਾਤ ਲੋਕ ਵਿੱਚ ਕਿਉਂ ਆਉਣਾ ਪਿਆ। ਦਸਮ ਗ੍ਰੰਥ ਵਿੱਚ ਵਿਚਿੱਤਰ ਨਾਟਕ ਨਾਂ ਦੀ ਬਾਣੀ ਵਿੱਚ ਸਤਿਗੁਰੂ ਜੀ ਲਿਖਦੇ ਨੇ

0: ਹੈ ਪ੍ਰਸੰਨ ਗੁਰਦੇਵਾ। ਮੈਂ ਆਪ ਜੀਆਂ ਨੂੰ ਦੱਸਾਂ, ਜਿਹੜਾ ਭਾਈ ਆਪਾਂ ਵਿਚਾਰ ਕੀਤੀ ਆ ਨਾ ਵਿਜੇ ਨਗਰ ਰਿਆਸਤ ਦੀ, ਉਥੇ ਜਗ੍ਹਾ ਦੀ ਭਾਲ ਹੋ ਗਈ ਆ, ਸਥਾਨ ਬਣ ਗਏ ਨੇ। ਤੇ ਉਹ ਜਗ੍ਹਾ ਜਿਹੜੀ ਸੀਗੀ ਪਹਿਲੇ ਪੂਰਵਲੇ ਜਨਮ ਦੇ ਗੁਰੂ ਪਿਆਰੇ ਸਾਜਗ ਵੇਲੇ ਸਤਿਗੁਰੂ ਰਾਜੇ ਸਨ ਜਿਹੜੇ, ਉਥੇ ਸਥਾਨ ਬਣ ਚੁੱਕਿਆ ਹੈ। ਮਹਾਰਾਜ ਕਹਿੰਦੇ ਸਾਡੇ ਮਾਤਾ ਪਿਤਾ ਬਾਬੇ ਬਕਾਲੇ ਦੀ ਧਰਤੀ ਤੇ ਬੈਠੇ ਬੰਦਗੀ ਕਰ ਰਹੇ ਨੇ। ਜਿਹੜਾ ਕਾਰਨ ਬਣਿਆ ਸਤਿਗੁਰਾਂ ਦਾ ਮਾਤ ਲੋਕ ਵਿੱਚ ਆਉਣ ਦਾ, ਬੰਦਗੀ ਕਰਦੇ ਕਰਦੇ ਤਾਤ ਮਾਤ ਮੁਰ ਅਰਖ ਅਰਾਧਾ, ਮਾਤਾ ਪਿਤਾ ਪਰਮੇਸ਼ਰ ਦੀ ਅਰਾਧਨਾ ਕੀਤੀ। ਬਹੁਵਿਧ ਯੋਗ ਸਾਧਨਾ ਸਾਧਾ, ਬੜੀ ਯੋਗ ਸਾਧਨਾ, ਕਠਨ ਤਪੱਸਿਆ ਕੀਤੀ। ਬਾਬੇ ਬਕਾਲੇ ਦੀ ਧਰਤੀ ਦਾ ਜ਼ਿਕਰ ਆ, ਜਿਹੜਾ ਭੋਰਿਆਂ ਦਾ ਜ਼ਿਕਰ ਆਉਂਦਾ, ਜਿਹਨੇ ਅਨੇਕਾਂ ਵਾਰ ਸਰਵਣ ਕੀਤਾ ਹੋਊਗਾ। ਬੰਦਗੀ ਵੀ ਥੋੜੀ ਨਹੀਂ ਪਿਆਰਿਓ, ਸੱਬੀ ਸਾਲ 9 ਮਹੀਨੇ 13 ਦਿਨ ਬੈਠੇ ਰਹੇ ਨੇ ਮਹਾਰਾਜ ਜਦੋਂ ਕਾਲਪੁਰਖ ਵਾਹਿਗੁਰੂ ਪਹੁੰਚੇ ਨੇ। ਬਾਬੇ ਬਕਾਲੇ ਪਹੁੰਚੇ ਕਾਲਪੁਰਖ ਵਾਹਿਗੁਰੂ, ਉੱਥੇ ਜਗਤ ਮਾਤਾ ਮਾਤਾ ਗੁਜਰ ਕੌਰ ਜੀ ਨਾਲ ਵਚਨ ਹੋਇਆ। ਆਖਣ ਲੱਗੇ, ਮਾਤਾ ਤੁਹਾਡੀ ਬੰਦਗੀ ਸੰਪੂਰਨ ਹੋਈ ਆ, ਮੰਗੋ ਕੀ ਮੰਗਦੇ ਹੋ, ਜੋ ਮੰਗੋਗੇ ਉਹੀ ਮਿਲੂਗਾ। ਤਾਂ ਉਦੋਂ ਮਾਤਾ ਜੀ ਕਹਿਣ ਲੱਗੇ, ਪਰਮੇਸ਼ਰ ਮੰਗ ਤਾਂ ਰਹੀ ਨੀ ਕੋਈ, ਤੁਹਾਡੇ ਦਰਸ਼ਨ ਹੋ ਗਏ, ਏਦੋਂ ਵੱਡੀ ਹੋਰ ਏਦੋਂ ਉੱਤੇ ਦੀ ਹੁਣ ਕਿਹੜੀ ਮੰਗ ਹੈ, ਕੋਈ ਲੋੜ ਨਹੀਂ ਰਹੀ। ਫਿਰ ਪਰਮੇਸ਼ਰ ਕਹਿੰਦੇ, ਨਹੀਂ ਮਾਤਾ ਜੀ ਮੰਗੋ ਕੁਝ। ਕਹਿੰਦੇ, ਜੇ ਟੁੱਟੇ ਹੋ ਤਾਂ ਇੱਕ ਪੁੱਤਰ ਦੀ ਦਾਤ ਦੇ ਦਿਓ। ਪਰਮੇਸ਼ਰ ਕਹਿੰਦੇ, ਦੁੱਧ ਪੁੱਤ ਦੁਨੀਆ ਮੰਗਦੀ ਆ, ਕੋਈ ਤੁਹਾਡੀ ਬੰਦਗੀ ਵੱਡੀ ਆ, ਵੱਡੀ ਕੋਈ ਮੰਗ ਮੰਗੋ। ਹੁਣ ਧਿਆਨ ਦੇਣਾ ਗੁਰੂ ਪਿਆਰਿਓ ਕੀ ਮੰਗਿਆ ਸੀ। ਮਾਤਾ ਜੀ ਕਹਿਣ ਲੱਗੇ, ਪਰਮੇਸ਼ਰ ਮੰਗਣਾ ਤਾਂ ਪੁੱਤਰ ਆ ਤੁਹਾਤੋਂ, ਪਰ ਮੈਂ ਦੁਨਿਆਵੀ ਪੁੱਤਰ ਨਹੀਂ ਮੰਗ ਰਹੀ। ਸਾਡੇ ਘਰ ਇਸੇ ਸਪੁੱਤਰ ਆਉਣ ਜੈਸਾ ਨਾ ਤਾਂ ਕੋਈ ਪਹਿਲਾਂ ਆਇਆ ਹੋਵੇ ਤੇ ਨਾ ਗਾਹਾਂ ਨੂੰ ਆਵੇ। ਬੋਲੋ ਸਤਨਾਮ। ਹੁਣ ਧਿਆਨ ਮਾਰੋ ਪਿਆਰਿਓ, ਗੁਰੂ ਗੋਬਿੰਦ ਸਿੰਘ ਜੀ ਵਰਗਾ ਕੋਈ ਪਹਿਲਾਂ ਆਇਆ ਹੋਊਗਾ ਜਾਂ ਗਾਹਾਂ ਨੂੰ ਆਊਗਾ? ਪੁੱਤਰਾਂ ਦੇ ਦਾਨੀ, ਸਰਬੰਸ ਦਾਨੀ, 3 ਯੁੱਗ ਦੀ ਬੰਦਗੀ, ਅੰਮ੍ਰਿਤ ਦੇ ਦਾਤੇ, ਆਬੇ ਹਯਾਤ ਅੰਮ੍ਰਿਤ ਜਿਹਨੂੰ ਸਿਕੰਦਰ ਵਰਗੇ ਲੱਭਦੇ ਮਰ ਗਏ ਨੇ, ਪ੍ਰਾਪਤ ਨਹੀਂ ਹੋਇਆ, ਉਹ ਦੁਨੀਆਂ ਤੇ ਲਿਆ ਕੇ ਸਾਨੂੰ ਬਖਸ਼ਤਾ। ਇਹ ਤਾਂ ਹੁਣ ਆਪਾਂ ਵੇਖਣਾ, ਆਪਾਂ ਕਿੰਨੀ ਸੇਤੀ ਅੰਮ੍ਰਿਤ ਛਕਣਾ, ਜੋ ਕਿ ਸਭ ਨਾਲੋਂ ਜ਼ਰੂਰੀ ਹੈ। ਪੀਵੋ ਪਹੁਲ ਖੰਡ ਧਾਰ ਹੋਏ ਜਨਮ ਸੁਹੇਲਾ, ਜਨਮ ਸਫਲਾ ਕਰ ਲਓ ਜਿਹਨੇ ਨਹੀਂ ਸਕਿਆ। ਆਬੇ ਹਯਾਤ ਸਾਨੂੰ ਲਿਆ ਕੇ ਦੇ ਦਿੱਤਾ ਗੁਰੂ ਪਿਆਰਿਓ। ਕਿੰਨੇ ਵੱਡੇ ਯੋਗਦਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਹੈ, ਕੌਣ ਦੁਨੀਆਂ ਤੇ ਆਇਆ ਇਸ ਸਭ। ਹੁਣ ਜਦੋਂ ਇਹ ਬਚਨ ਮਾਤਾ ਜੀ ਨੇ ਕੀਤਾ ਵੀ ਐਸੇ ਬਲਵਾਨ ਆਉਣ ਪੁੱਤਰ ਸਾਡੇ ਨਾ ਪਹਿਲਾਂ ਆਇਆ ਹੋਵੇ ਨਾ ਗਾਹਾਂ ਨੂੰ, ਪਰਮੇਸ਼ਰ ਪਿਆਰ ਵੱਸ ਹੋ ਕੇ ਤਥਾ ਅਸਤੂ ਕਹਿ ਦਿੱਤਾ, ਸੱਤ ਹੈ। ਪਰ ਫਿਕਰ ਪੈ ਗਿਆ ਸੀ ਗੁਰੂ ਪਿਆਰਿਓ, ਐਡੀ ਮਹਾਨ ਬਲਵਾਨ ਆਤਮਾ ਜੇ ਪਹਿਲਾਂ ਵੀ ਨਾ ਆਈ ਹੋਵੇ, ਗਾਹਾਂ ਨੂੰ ਵੀ ਨਾ ਆਵੇ, ਕਿਤੇ ਸ੍ਰਿਸ਼ਟੀ ਅੱਜ ਦੀ ਸੋਚ ਸ਼ੁਰੂ ਹੋਈ ਆ ਪਿਆਰਿਓ, ਪਤਾ ਹੀ ਨਹੀਂ। ਉਹ ਤਾਂ ਗੁਰੂ ਨਾਨਕ ਸਾਹਿਬ ਜੀ ਵੀ ਲਿਖ ਕੇ ਨੇ, ਜਾ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੋਈ। ਸ੍ਰਿਸ਼ਟੀ ਨੂੰ ਸਾਜਣ ਵਾਲਾ ਹੀ ਪਤਾ, ਮਹਾਰਾਜ ਕਹਿੰਦੇ ਕਦੋਂ ਸਾਜੀ ਆ। ਹੁਣ ਗੁਰੂ ਪਿਆਰਿਓ ਪਿਆਰ ਵੱਸ ਹੋਈ, ਬਚਨ ਹੋ ਗਿਆ, ਤਿੰਨਾਂ ਲੋਕਾਂ ਚ ਧਿਆਨ ਮਾਰਿਆ ਪਰਮੇਸ਼ਰ ਨੇ, ਐਸੀ ਮਹਾਨ ਬਲਵਾਨ ਆਤਮਾ ਕੌਣ ਹੋ ਸਕਦੀ ਹੈ। ਧਿਆਨ ਪਹੁੰਚਿਆ ਸੀ ਜਿੱਥੇ ਆਪਣੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹੇਮਕੁੰਡ ਸਾਹਿਬ ਦੀ ਠੇਰੀ ਤੇ ਬੈਠੇ ਬੰਦਗੀ ਕਰ ਰਹੇ ਨੇ, ਨੇਤਰ ਬੰਦ ਨੇ। ਸਤਿਗੁਰਾਂ ਦਾ ਨਾਮ ਹੈ ਦੁਸ਼ਟ ਦਮਨ, ਇਹ ਦੂਜਾ ਨਾਮ ਆ ਗਿਆ। ਇਹ ਵੀ ਪਿਆਰਿਓ ਕਿਵੇਂ ਪ੍ਰਗਟ ਹੋਇਆ, ਕਿਵੇਂ ਨਾਂ ਪਿਆ। ਜਦੋਂ ਦੇਵੀ ਦੇਵਤਿਆਂ ਦਾ ਜੰਗ ਹੋਇਆ ਰਾਕਸ਼ਾਂ ਦੇ ਨਾਲ, ਚੰਡੀ ਦੀ ਵਾਰ ਪੜ੍ਹਿਆ ਕਰੋ ਬੜੀ ਪਵਿੱਤਰ ਬਾਣੀ, ਉਹਦੇ ਵਿੱਚ ਸਾਰਾ ਲਿਖਿਆ, ਸਾਰਿਆਂ ਦੇ ਨਾਮ ਲਿਖੇ ਨੇ। ਉਹ ਜੰਗ ਹੁੰਦਾ ਹੁੰਦਾ ਪਹੁੰਚ ਗਿਆ ਸੀ ਹੇਮਕੁੰਡ ਸਾਹਿਬ ਜਿੱਥੇ ਸਤਿਗੁਰੂ ਜੀ ਬੈਠੇ ਨੇ। ਉਦੋਂ ਰਾਕਸ਼ ਦੇਵਤਿਆਂ ਦੇ ਭਾਰੂ ਹੋ ਗਏ। ਦੇਵਤਿਆਂ ਨੇ ਮਹਾਰਾਜ ਨੂੰ ਬੇਨਤੀ ਕੀਤੀ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ, ਬੰਦਗੀ ਤੇ ਬੈਠੇ ਨੂੰ, ਕਹਿੰਦੇ ਮਹਾਰਾਜ ਆਪ ਜੀ ਬਲਵਾਨ ਆਤਮਾ ਹੋ, ਨਾਮ ਦੇ ਨਾਲ ਆਪ ਜੀ ਬਲੀ ਮਹਾਬਲੀ ਹੋ ਚੁੱਕੇ ਹੋ, ਕਿਰਪਾ ਕਰੋ ਸਾਡੀ ਰੱਖਿਆ ਕਰੋ। ਉਦੋਂ ਦੇਵੀ ਦੇਵਤਿਆਂ ਦੀ ਪੁਕਾਰ ਸੁਣ ਕੇ ਪਿਆਰਿਓ ਬੇਨਤੀ ਸੁਣ ਕੇ ਸਤਿਗੁਰਾਂ ਨੇ ਸ਼ਕਤੀਆਂ ਪੈਦਾ ਕੀਤੀਆਂ, ਕਿਉਂਕਿ ਨਾਮ ਦੇ ਵਿੱਚੋਂ ਸ਼ਕਤੀਆਂ ਪੈਦਾ ਹੁੰਦੀਆਂ ਨੇ। ਗੁਰੂ ਪਿਆਰਿਓ ਰਿੱਧੀਆਂ ਸਿੱਧੀਆਂ ਪੈਦਾ ਆਉਂਦੀਆਂ ਨੇ। ਪ੍ਰਭ ਕਹਿ ਸਿਮਰਨ ਰਿੱਧ ਸਿੱਧ ਨਾਉ ਨਿੱਧ, ਜੁੜੋ ਜੁੜੋ ਬਾਣੀ ਦੇ ਨਾਲ। ਰਿੱਧੀਆਂ ਸਿੱਧੀਆਂ ਪਿੱਛੇ ਲੱਗੀਆਂ ਫਿਰਦੀਆਂ ਨੇ। ਉਹ ਸ਼ਕਤੀਆਂ ਨੇ ਉਹ ਦੈਂਤਾਂ ਨੂੰ ਭਜਾਇਆ ਤੇ ਉਦੋਂ ਦੇਵਤਿਆਂ ਦੀ ਜਿੱਤ ਹੋਈ। ਉਦੋਂ ਪ੍ਰਸੰਨ ਹੋ ਕੇ ਦੇਵਤਿਆਂ ਨੇ ਨਾਮ ਲਿਖਿਆ ਸੀ ਗੁਰੂ ਸਾਹਿਬ ਦਾ, ਕਹਿੰਦੇ ਤੁਸੀਂ ਦੁਸ਼ਟਾਂ ਨੂੰ ਦਮਨ ਕਰਨ ਵਾਲਿਓ, ਭਜਾਉਣ ਵਾਲਿਓ, ਸਜ਼ਾ ਦੇਣ ਵਾਲਿਓ, ਤੁਹਾਡਾ ਨਾਮ ਹੈ ਦੁਸ਼ਟ ਦਮਨ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਇਹ ਦੂਜਾ ਨਾਮ ਸਤਿਗੁਰਾਂ ਦਾ। ਤੇ ਜਦੋਂ ਉੱਥੇ ਬੈਠੇ ਸਤਿਗੁਰੂ ਜੀ ਬੰਦਗੀ ਕਰ ਰਹੇ ਸੀ, ਜੁਗਾਂ ਦੇ ਜੁਗ ਲੰਘ ਗਏ, ਤਾਂ ਉੱਥੇ ਨਾਮ ਸੀ ਸਤਿਗੁਰਾਂ ਦਾ ਲੋਕਪਾਲ, ਦੁਨੀਆਂ ਨੂੰ ਪਾਲਣ ਵਾਲਾ। ਅੱਜ ਆ ਕੇ ਪਤਾ ਕਰਿਓ ਲੋਕਾਂ ਨੂੰ, ਆਪਾਂ ਹੇਮਕੁੰਡ ਸਾਹਿਬ ਕਹਿੰਦੇ ਹਾਂ, ਉਹ ਕਹਿੰਦੇ ਲੋਕਪਾਲ ਤੀਰਥ, ਇੱਥੇ ਦੁਨੀਆਂ ਨੂੰ ਪਾਲਣ ਵਾਲਾ ਬੈਠਿਆ ਸੀ। ਇਹ ਤੀਜਾ ਨਾਮ। ਚੌਥਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਦੋਂ ਅਵਤਾਰ ਧਾਰਨ ਕੀਤਾ ਉਦੋਂ ਨਾਮ ਸੀ ਗੋਬਿੰਦ ਰਾਏ। ਜਦੋਂ ਅੰਮ੍ਰਿਤ ਛਕਿਆ ਪੰਜਵਾਂ ਨਾਮ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ। ਬੋਲੋ ਸਤਨਾਮ ਸੀ। ਤੇ ਗੁਰੂ ਪਿਆਰਿਓ ਹੁਣ ਉੱਥੇ ਪਹੁੰਚੇ ਅਕਾਲ ਪੁਰਖ ਵਾਹਿਗੁਰੂ, ਸਮਾਂ ਸੀਮਤ ਹੈ। ਅਕਾਲ ਪੁਰਖ ਵਾਹਿਗੁਰੂ ਪਹੁੰਚੇ ਨੇ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਮਾਧੀ ਸਥਿਤ ਬੈਠੇ ਨੇ, ਨੇਤਰ ਬੰਦ ਨੇ, ਸਮਾਧੀ ਲੱਗੀ। ਆਵਾਜ਼ ਮਾਰੀ ਗੁਰੂ ਸਾਹਿਬ ਨੇ ਪਰਮੇਸ਼ਰ ਨੇ, ਐ ਦੁਸ਼ਟ ਦਮਨ ਨੇਤਰ ਪ੍ਰਕਾਸ਼ ਕਰੋ, ਤੁਹਾਡੇ ਸਾਹਮਣੇ ਅਕਾਲ ਪੁਰਖ ਵਾਹਿਗੁਰੂ ਖੜੇ ਆ, ਬਚਨ ਕਰੋ। ਜਦੋਂ ਇਹ ਬਚਨ ਕੰਨਾਂ ਚ ਪਏ, ਨੇਤਰ ਪ੍ਰਕਾਸ਼ ਹੋਏ, ਹੱਥ ਜੋੜ ਕੇ ਮਹਾਰਾਜ ਦੇ ਚਰਨਾਂ ਚ ਨਮਸਕਾਰ ਕੀਤੀ, ਦੱਸੋ ਕੀ ਹੁਕਮ ਹੈ। ਉਦੋਂ ਅਕਾਲ ਪੁਰਖ ਵਾਹਿਗੁਰੂ ਕਹਿਣ ਲੱਗੇ, ਐ ਦੁਸ਼ਟ ਦਮਨ ਤੁਹਾਡੀ ਜ਼ਰੂਰਤ ਪੈ ਗਈ ਹੈ ਮਾਤ ਲੋਕ ਵਿੱਚ ਜਾਣ ਦੀ, ਜਾ ਕੇ ਅਵਤਾਰ ਧਾਰਨਾ ਕਰੋ, ਤੀਸਰਾ ਪੰਥ ਸਾਜੋ, ਜ਼ੁਲਮ ਦਾ ਨਾਸ਼ ਕਰੋ, ਧਰਮ ਦਾ ਪ੍ਰਕਾਸ਼ ਕਰੋ। ਕਿਉਂਕਿ ਮਾਤਾ ਜੀ ਨਾਲ ਬਚਨ ਹੋਇਆ ਸੀ, ਫਿਕਰ ਸੀ। ਮਹਾਰਾਜ ਕਹਿੰਦੇ ਸਾਡਾ ਚਿੱਤ ਨਹੀਂ ਸੀ ਕਰਦਾ, ਅਸੀਂ ਜਵਾਬ ਦੇ ਦਿੱਤਾ। ਆਪ ਲਿਖਦੇ ਨੇ ਮਹਾਰਾਜ, ਚਿੱਤ ਨਾ ਪਿਓ ਹਮਰੋ ਆਵਨ ਕਹਿ ਚੁਵੀ ਰਹੀ ਸੁਤ ਪ੍ਰਭ ਚਰਨਨ ਮੈਂ। ਪ੍ਰਭੂ ਦੇ ਚਰਨਾਂ ਚ ਐਸੀ ਪ੍ਰੀਤ ਖੂਬੀ ਪਈ ਸੀ, ਅਸੀਂ ਜਵਾਬ ਦੇ ਦਿੱਤਾ। ਦੂਸਰਾ ਬਚਨ ਫੇਰ ਹੋਇਆ, ਫੇਰ ਮਹਾਰਾਜ ਕਹਿੰਦੇ ਅਸੀਂ ਜਵਾਬ ਦੇ ਦਿੱਤਾ। ਜਦੋਂ ਤੀਸਰਾ ਵਚਨ ਕਰਨ ਲੱਗੇ ਪਰਮੇਸ਼ਰ ਰੁਕ ਗਏ ਨੇ ਥੋੜਾ ਜਿਹਾ। ਤੀਜੇ ਤੋਂ ਚੌਥਾ ਵਚਨ ਹੀ ਨਹੀਂ ਹੁੰਦਾ, ਫਿਕਰ ਸੀ ਮਾਤਾ ਜੀ ਨਾਲ ਵਚਨ ਹੋਇਆ ਹੋਇਆ ਸੀ, ਥੋੜਾ ਜਿਹਾ ਰੁਕ ਕੇ ਕਹਿੰਦੇ ਫਿਰ ਸਾਨੂੰ ਇੱਕ ਬਹੁਤ ਵੱਡਾ ਲਾਲਚ ਦਿੱਤਾ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਪਰਮੇਸ਼ਰ ਨੇ ਲਾਲਚ ਵੀ ਬਹੁਤ ਵੱਡਾ ਸੁਣਿਓ ਜਰਾ। ਮਹਾਰਾਜ ਕਹਿੰਦੇ ਅੱਜ ਤੋਂ ਤੁਹਾਨੂੰ ਅਸੀਂ ਆਪਣਾ ਪੁੱਤਰ ਬਣਾਉਣੇ ਆ, ਹੁਣ ਜਾਣਾ ਹੀ ਪਊਗਾ। ਬੋਲੋ ਸਤਨਾਮ ਸੀ। ਮੈਂ ਆਪਣਾ ਸੁਤ ਤੋਹੇ ਨਵਾਜਾ, ਪੰਥ ਪਰ ਚੁਰ ਕਰ ਵੇਖੋ ਸਾਜਾ। ਤੁਹਾਨੂੰ ਪੁੱਤਰ ਬਣਾਉਂਦੇ ਆ, ਜਾ ਕੇ ਪੰਥ ਸਾਜਣਾ ਕਰੋ। ਮਹਾਰਾਜ ਕਹਿੰਦੇ ਜਦੋਂ ਪਿਤਾ ਪੁੱਤਰ ਦਾ ਰਿਸ਼ਤਾ ਸਾਹਮਣੇ ਆ ਗਿਆ, ਅਸੀਂ ਹੱਥ ਜੋੜ ਤੇ ਮਹਾਰਾਜ ਚਰਨਾਂ ਚ ਨਮਸਕਾਰ ਕਰ ਦਿੱਤੀ। ਠਾੜ ਪਿਓ ਮੈਂ ਜੋਰ ਕਰ, ਬਚਨ ਕਹਾ ਸਿਰ ਨਿਆਏ, ਪੰਥ ਚਲੇ ਤਬ ਜਗਤ ਮੈਂ ਜਬ ਤੁਮ ਕਰੋ ਸਹਾਇ। ਸਤ ਬਚਨ ਪਿਤਾ ਜੀ, ਹੁਣ ਤੁਹਾਡਾ ਬਚਨ ਮੰਨ ਕੇ ਮੈਂ ਜਾਊਂਗਾ, ਪੰਥ ਸਾਜੂਗਾ। ਇਹ ਸਾਨੂੰ ਇੱਕ ਦ੍ਰਿੜਤਾ ਕਰਾਈ, ਮਿਸਾਲ ਦਿੱਤੀ ਸਾਨੂੰ ਕਿ ਮਾਤਾ ਪਿਤਾ ਦਾ ਕਿਵੇਂ ਸਤਿਕਾਰ ਕਰਨਾ। ਆਪਣੇ ਘਰ ਵੀ ਮਾਤਾ ਪਿਤਾ ਨੇ ਧਿਆਨ ਦਿਓ, ਜਿਨ੍ਹਾਂ ਦੇ ਘਰ ਮਾਤਾ ਪਿਤਾ ਜਿਉਂਦੇ ਨੇ ਭਾਗਾਂ ਵਾਲਿਓ ਸੇਵਾ ਕਰ ਲਓ। ਜਿਹਦੇ ਘਰ ਮਾਤਾ ਪਿਤਾ ਨੇ, ਕਿਸੇ ਤੀਰਥਾਂ ਤੇ ਜਾਣ ਦੀ ਲੋੜ ਨਹੀਂ, ਤੁਹਾਡੇ ਘਰ ਇਹ ਤੀਰਥ ਨੇ। ਜਿਹਦੇ ਮਾਤਾ ਪਿਤਾ ਜਿਉਂਦੇ ਨੇ, ਕਿਸੇ ਸੰਤ ਨੂੰ ਪੂਜਣ ਦੀ ਲੋੜ ਨਹੀਂ, ਤੁਹਾਡੇ ਘਰੇ ਸੰਤ ਜਿਉਂਦੇ ਬੈਠੇ ਨੇ। ਬੋਲੋ ਸਤਨਾਮ। ਤਾਜ਼ਾ ਪ੍ਰਸਾਦਾ, ਧੋਤੇ ਵਸਤਰ ਤੇ ਕੋਲ ਬਹਿ ਕੇ ਦੁੱਖ ਸੁੱਖ ਸੁਣਿਆ ਕਰੋ। ਇਹ ਦ੍ਰਿੜਤਾ ਕਰਾਈ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਜਦੋਂ ਪਿਤਾ ਦਾ ਰਿਸ਼ਤਾ ਆ ਗਿਆ, ਅਸੀਂ ਨਮਸਕਾਰ ਕਰ ਦਿੱਤੀ, ਫੇਰ ਜਾ ਕੇ ਪਿਆਰਿਓ ਮਾਤ ਲੋਕ ਚ ਅਵਤਾਰ ਧਾਰਨਾ ਕੀਤਾ। ਫਿਰ ਆਪ ਜੀ ਨੂੰ ਪਤਾ, ਸਭ ਤੋਂ ਪਹਿਲਾਂ 9 ਸਾਲ ਦੀ ਅਵਸਥਾ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਹਿੰਦੂ ਧਰਮ ਦੀ ਰੱਖਿਆ ਕੀਤੀ। ਤੇ ਆਪ ਜੀ ਇੱਕ ਵਾਰ ਜ਼ਰੂਰ ਆਓ ਹੇਮਕੁੰਡ ਸਾਹਿਬ, ਜਿਹੜੇ ਨਹੀਂ ਆਏ ਤੁਹਾਨੂੰ ਸੱਦਾ ਪੱਤਰ ਦੇਣ ਵੀ ਆਏ ਹਾਂ। ਆਪਣੇ 20 ਮਈ ਤੋਂ ਯਾਤਰਾ ਸਟਾਰਟ ਹੁੰਦੀ ਹੈ ਤੇ 10 ਅਕਤੂਬਰ ਥਾਈਂ ਚੱਲਦੀ ਆ, 5 ਸਾਢੇ 5 ਮਹੀਨੇ। ਜਿਹਦੇ ਵਿੱਚ ਸਭ ਤੋਂ ਵਧੀਆ ਸਮਾਂ ਜਿਹੜਾ ਹੁੰਦਾ ਜੂਨ ਦਾ ਤੇ ਸਤੰਬਰ ਦਾ ਬਹੁਤ ਵਧੀਆ ਸਮਾਂ ਹੁੰਦਾ। ਉਦੋਂ ਨਾ ਤਾਂ ਆਪਣੇ ਬਾਰਿਸ਼ ਹੁੰਦੀ ਹੈ, ਸਤੰਬਰ ਦੇ ਮਹੀਨੇ ਸੰਗਤ ਵੀ ਘੱਟ ਜਾਂਦੀ ਹੈ। ਇਹ ਸਮੇਂ ਆਇਓ, ਜ਼ਰੂਰ ਦਰਸ਼ਨ ਦਾਸਾਂ ਨੂੰ ਵੀ ਦਰਸ਼ਨ ਦਿਓ ਤੇ ਗੁਰੂ ਸਾਹਿਬ ਦੇ ਦਰਸ਼ਨ ਕਰਿਓ। ਉਸ ਸਥਾਨ ਤੇ ਪਿਆਰਿਓ, ਹੁਣ ਨਵੇਂ ਦਰਬਾਰ ਸਾਹਿਬ ਬਣ ਰਹੇ ਨੇ। ਪਹਿਲਾਂ ਆਪ ਜੀ ਨੂੰ ਦੱਸਿਆ ਪਿਛਲੇ ਸਾਲ ਉੱਥੇ 3 ਏਕੜ ਜਗ੍ਹਾ ਲੈ ਕੇ ਆਪਾਂ ਨੇ ਗੁਰੂ ਮਹਾਰਾਜ ਜੀ ਨੂੰ ਰਜਿਸਟਰੀ ਕਰਾਈ ਸੀ 28 ਸਾਲ ਪਹਿਲਾਂ। ਥੋੜੀ ਥੋੜੀ ਕਰਕੇ ਜਗ੍ਹਾ ਖਰੀਦੀ, 90 ਲੱਖ ਦੀ ਜਗ੍ਹਾ ਖਰੀਦੀ ਗਈ ਸੀ ਰਜਿਸਟਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨਾਲ। ਫੋਟੋ ਰਜਿਸਟਰੀ ਦੇ ਉੱਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ, ਹੈਰਾਨ ਹੋ ਗਏ ਉੱਤਰਾਖੰਡ ਵਾਲੇ, ਕਹਿੰਦੇ ਇਹ ਕੀ ਅਸੀਂ ਕਿਹਾ ਜਿਹੜੇ ਮਾਲਕ ਨੇ ਉਹਨਾਂ ਦੀ ਫੋਟੋ ਲੱਗੂਗੀ। ਬੋਲੋ ਸਤਨਾਮ। ਟਰੱਸਟ ਬਣਾਤਾ ਉਹਦੇ ਉੱਤੇ, 5 ਮੰਜ਼ਲੀ ਬਿਲਡਿੰਗ ਬਣਾਈ ਗਈ ਰਹਿਣ ਵਾਸਤੇ, ਬਹੁਤ ਵੱਡੀ ਅਟੈਚ ਕਮਰੇ, ਬੜੇ ਸੁੰਦਰ ਕਮਰੇ, ਪਿਆਰੇ ਹੋ, ਏਸੀ ਨਾਨ ਏਸੀ। ਆਪ ਜੀ ਆਓ, ਰੁਕੋ, ਸੇਵਾ ਦਾ ਮੌਕਾ ਬਖਸ਼ਿਆ ਕਰੋ। ਉਦੋਂ ਬਾਅਦ ਓਪਨ ਬਾਥਰੂਮਾਂ ਦੀ ਲੋੜ ਸੀ, ਉਹ 1.5 ਕਰੋੜ ਦੇ ਬਾਥਰੂਮ ਇੰਗਲੈਂਡ ਦੀ ਸੰਗਤ ਬਣਾ ਕੇ ਗਈ ਹੈ। ਹੁਣ ਜਿਹੜੇ ਮੇਨ ਪਿਆਰੇ ਹੋ, ਜ਼ਰੂਰਤ ਸੀ ਉੱਥੇ ਛੋਟੇ ਕਮਰੇ ਦੇ ਵਿੱਚ ਸਤਿਗੁਰਾਂ ਦੇ ਪ੍ਰਕਾਸ਼ ਸਨ, ਕਿਉਂਕਿ ਪਹਿਲਾਂ ਆਪਾਂ ਰਿਹਾਇਸ਼ ਨੂੰ ਤਰਜੀਹ ਦਿੱਤੀ। ਬਾਰਿਸ਼ਾਂ ਬਹੁਤ ਪੈਂਦੀਆਂ ਸਨ, ਸੰਗਤ ਨੂੰ ਬੜੀ ਦਿੱਕਤ ਆਉਂਦੀ ਸੀ ਰਹਿਣ ਦੀ, ਕਈ ਦਿਨ ਬਾਰਿਸ਼ਾਂ। ਹੁਣ ਲਗਾਤਾਰ ਚੱਲ ਰਹੀ ਹੈ ਬਾਰਿਸ਼, ਆਪ ਜੀ ਦੇਖਦੇ ਹੋ, ਕਈ ਦਿਨ ਪਿਆਰੇ ਹੋ ਤੇ ਉਹ ਰਸਤੇ ਬਲਾਕ ਰਹਿੰਦੇ ਨੇ। ਇਸ ਵਾਸਤੇ ਬਿਲਡਿੰਗ ਬਣਾਈ ਪਹਿਲਾਂ ਸੁੱਖ ਵਾਸਤੇ, ਰਹਿਣ ਵਾਸਤੇ। ਛੋਟੇ ਕਮਰੇ ਸਤਿਗੁਰਾਂ ਦੇ ਪ੍ਰਕਾਸ਼ ਸਨ, ਹੁਣ ਵੱਡੇ ਦਰਬਾਰ ਸਾਹਿਬ ਬਣ ਰਹੇ ਨੇ। ਮਹਾਰਾਜ ਕਿਰਪਾ ਕਰਨ, ਅਗਲੇ ਮਹੀਨੇ ਲੈਂਟਰ ਪੈਣੇ ਨੇ ਉਹਦੇ, ਤੇ ਉਹਦੇ ਬਾਬਤ ਸੰਗਤ ਨੂੰ ਬੇਨਤੀ ਕਰਨ ਵਾਸਤੇ ਆਏ ਹਾਂ। ਤੁਹਾਡਾ ਹੀ ਦਸਵੰਧ ਦੇ ਨਾਲ ਸਾਰੇ ਕਾਰਜ ਚੱਲਦੇ ਨੇ। ਪੰਜਾਬ ਇੰਡੀਆ ਦੇ ਜਿਹੜਾ ਸਾਡੇ ਸੰਗਤ ਦਾ ਹੈਗਾ, ਉੱਥੇ ਲੰਗਰ ਪਾਣੀ ਦਾ ਹੀ ਆ, ਜਿੰਨੀਆਂ ਬਿਲਡਿੰਗਾਂ ਬਣੀਆਂ ਨੇ ਸਭ ਤੁਹਾਡੇ ਸਹਿਯੋਗ ਨਾਲ ਬਣੀਆਂ ਨੇ। ਬਹੁਤ ਯੋਗਦਾਨ ਬਾਹਰਲੀਆਂ ਸੰਗਤਾਂ ਦਾ, ਤੇ ਮਹਾਰਾਜ ਤੁਹਾਨੂੰ ਚੜ੍ਹਦੀਆਂ ਕਲਾ ਬਖਸ਼ਣ, ਕਿਰਤ ਦੇ ਨਾਲ ਜੋੜ ਕੇ ਰੱਖਣ, ਕਿਰਤ ਦੇ ਨਾਲ ਜੁੜ ਕੇ ਨਾਲ ਦੀ ਨਾਲ ਬਾਣੀ ਨਾਲ ਸਿਮਰ ਨਾਲ ਵੀ ਜੋੜੋ। ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਉਹ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ। ਤੇ ਗੁਰੂ ਪਿਆਰਿਓ, ਬਹੁਤ ਭਿਆਨਕ ਸਮਾਂ ਆ ਰਿਹਾ, ਆਪ ਜੀ ਨੂੰ ਪਤਾ ਹੀ ਹੈ, ਪੜ੍ਹਦੇ ਹੋ, ਸੁਣਦੇ ਹੋ ਹਰ ਰੋਜ਼। ਉਸ ਸਮੇਂ ਤੋਂ ਬਚਣ ਦਾ ਇੱਕ ਹੈ ਬਸ, ਜਿਹੜੇ ਕੀਲੀ ਨਾਲ ਜੁੜੇ ਰਹਿਣਗੇ ਨਾ ਉਹ ਦਾਣੇ ਬਚ ਜਾਂਦੇ ਨੇ। ਚੱਕੀ ਚੱਲ ਰਹੀ ਆ, ਦਾਣੇ ਪੀਸ ਰਹੀ ਆ, ਦਾਣੇ ਪਈ ਜਾਂਦੇ ਨੇ, ਪੀਸੀ ਜਾ ਰਹੇ ਨੇ। ਉਹ ਕੀਲੀ ਹੁੰਦੀ ਆ ਵਿੱਚ ਲੋਹੇ ਦੀ, ਜਿਹੜੇ ਉਹਦੇ ਨੇੜੇ ਨੇੜੇ ਰਹਿੰਦੇ ਨੇ ਉਹ ਬਚ ਜਾਂਦੇ ਨੇ। ਜਿਹੜੇ ਗਾਹਾਂ ਗਾਹਾਂ ਜਿਉਂ ਜਿਉਂ ਜਾਈ ਜਾਂਦੇ ਨੇ, ਆਟਾ ਦਲੀਆ ਮੈਦਾ ਬਰੀਕ ਤੋਂ ਬਰੀਕ ਹੁੰਦਾ ਜਾਂਦਾ। ਕੀਲੀ ਕੀ ਆ? ਪਰਮੇਸ਼ਰ, ਪਰਮੇਸ਼ਰ ਦਾ ਨਾਮ। ਜਿਹੜੇ ਨਾਮ ਨਾਲ ਜੁੜੇ ਰਹਿਣਗੇ ਉਹਨਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੂ ਗੁਰੂ, ਤੇ ਉਹਨਾਂ ਨੂੰ ਤੱਤੀ ਵਾਹ ਨਹੀਂ ਲੱਗੂ, ਬਚਾ ਕੇ ਰੱਖਣਗੇ ਗੁਰੂ ਮਹਾਰਾਜ, ਬਚਾ ਕੇ ਰੱਖਣ ਆਪਣੇ ਚਰਨਾਂ ਨਾਲ, ਸੇਵਾ ਸਿਮਰ ਨਾਲ, ਬਾਣੀ ਨਾਲ ਜੋੜ ਕੇ ਰੱਖਣ ਆਪ ਜੀਆਂ ਨੂੰ। ਤੇ ਗੁਰੂ ਪਿਆਰਿਓ, ਤੇ ਉਹ ਸ੍ਰੀ ਦਰਬਾਰ ਸਾਹਿਬ ਦੇ ਜਿਹੜੀ ਸੇਵਾ ਬਾਬਤ ਮੈਂ ਬੇਨਤੀ ਕਰਨਾ ਆ, ਉਹ ਚ ਵੱਧ ਚੜ ਕੇ ਆਪੋ ਆਪਣਾ ਯੋਗਦਾਨ ਪਾਉਣਾ। ਆਪਣੇ ਉਧਰ ਲੰਗਰ ਜੀ ਵੀ ਆਪਣੇ ਪ੍ਰਬੰਧਕਾਂ ਵੱਲੋਂ ਉੱਥੇ ਬੈਠੇ ਨੇ, ਸੇਵਾਦਾਰ ਟੇਬਲ ਲਾਇਆ ਹੋਇਆ, ਉਧਰ ਵੀ ਆਪ ਜੀ ਮਾਇਆ ਅਰਪਣ ਕਰ ਸਕਦੇ ਹੋ, ਤੇ ਪੈਫਲੇਟ ਵੀ ਨੇ, ਮਗਰੋਂ ਵੀ ਆਪ ਜੀ ਮਾਇਆ ਭੇਜ ਸਕਦੇ ਹੋ, ਇੱਥੇ ਪ੍ਰਬੰਧਕਾਂ ਨੂੰ ਵੀ ਦੇ ਸਕਦੇ ਹੋ। ਭਾਈ ਗੁਰਬਖਸ਼ ਸਿੰਘ ਜੀ ਢਿੱਲੋਂ ਬਹੁਤ ਪਿਆਰ ਵਾਲੇ ਸਾਡੇ ਗੁਰੂ ਪਿਆਰੇ, ਇਹ ਜਾ ਕੇ ਆਏ ਨੇ, ਦਰਸ਼ਨ ਕਰਕੇ ਆਏ ਨੇ, ਤੇ ਜਿਹੜੇ ਇੱਥੇ ਪ੍ਰਬੰਧਕ ਨੇ, ਹੋਰ ਵੀ ਕਈ ਪ੍ਰਬੰਧਕ ਇੱਥੋਂ ਜਾ ਕੇ ਆਏ ਨੇ, ਦਰਸ਼ਨ ਕਰਕੇ ਆਏ ਨੇ ਜਿਹੜੇ, ਤੇ ਹੁਣ ਤੁਹਾਡੇ ਸਹਿਯੋਗ ਦੀ ਲੋੜ ਹੈ, ਤਾਂ ਆਇਆ ਤੁਹਾਡੇ ਚਰਨਾਂ ਚ, ਆਪੋ ਆਪਣਾ ਯੋਗਦਾਨ ਜ਼ਰੂਰ ਪਾਈ ਪਾਉਣਾ ਤਿਲ ਫੁੱਲ, ਤੇ ਇੱਕ ਵਾਰ ਆ ਕੇ ਜ਼ਰੂਰ ਦਰਸ਼ਨ ਕਰੋ। ਬੜਾ ਉੱਥੇ ਐਸਾ ਗੁਰੂ ਪਿਆਰਿਓ, ਸਤਿਗੁਰਾਂ ਦਾ ਪਹਿਰਾ ਆਪਣਾ ਆਪ ਭੁੱਲ ਜਾਂਦਾ। ਪੀਸ ਆਫ ਮਾਇੰਡ ਦੀ ਪ੍ਰਾਪਤੀ ਜੇ ਹੁੰਦੀ ਆ ਨਾ ਉੱਥੇ, ਵੇਖੀ ਆ ਆਪਣਾ ਆਪ ਭੁੱਲ ਜਾਣਾ। ਨਾਲ ਦੇ ਨੂੰ ਪੁੱਛਦੇ ਆ ਅੱਜ ਦਿਨ ਕਿਹੜਾ, ਅੱਜ ਟਾਈਮ ਕੀ ਆ, ਅੱਜ ਦਿਨ ਕੀ ਆ, ਅੱਜ ਤਰੀਕ ਕਿਹੜੀ ਆ, ਨਾਲ ਦੇ ਨੂੰ ਪੁੱਛਦੇ ਆ ਆਪਾਂ। ਦੁਨੀਆਂ ਨਾਲੋਂ ਟੁੱਟ ਜਾਈਦਾ ਉੱਥੇ ਜਾ ਕੇ, ਇੰਨੀ ਕਿਰਪਾ ਹੁੰਦੀ ਆ ਮਹਾਰਾਜ ਦੀ। ਹਾਜ਼ਰ ਪੈਰਾ ਇੱਕ ਵਾਰ ਜਾ ਕੇ ਵੇਖੋ, ਅਨੇਕਾਂ ਨੂੰ ਉੱਥੇ ਪ੍ਰਤੱਖ ਦਰਸ਼ਨ ਹੋਏ ਨੇ। ਇੱਕ ਛੋਟਾ ਜਿਹਾ ਬਚਨ ਤੁਹਾਡੇ ਨਾਲ ਸਾਂਝਾ ਕਰਦਿਆਂ ਭੈਣੋ, ਇੱਕ ਮਾਤਾ ਗਈ ਸੀ 12-13 ਸਾਲ ਪਹਿਲਾਂ, ਜਾਣਾ ਕਿਵੇਂ ਆਪਾਂ ਜਦੋਂ ਗੋਬਿੰਦ ਘਾਟ ਆ ਨਾ ਜਿੱਥੇ ਜਾ ਕੇ ਗੱਡੀਆਂ ਖੜਦੀਆਂ ਨੇ ਪੂਰੀ ਸ਼ਰਧਾ ਭਾਵਨਾ ਦੇ ਨਾਲ ਉੱਥੇ ਗੱਡੀਆਂ ਖੜਾ ਕੇ ਬੇਨਤੀ ਕਰਨੀ ਆ ਫਿਰ ਉੱਥੇ ਮਹਾਰਾਜ ਦੇ ਚਰਨਾਂ ਚ ਪਿਤਾ ਜੀ ਤੁਹਾਡੇ ਪੁੱਤਰ ਪੁੱਤਰੀਆਂ ਤੁਹਾਡੇ ਦਰਸ਼ਨਾਂ ਨੂੰ ਆ ਰਹੇ ਆ ਕਿਰਪਾ ਕਰਕੇ ਦਰਸ਼ਨ ਬਖਸ਼ਿਓ ਇਹ ਬੇਨਤੀ ਕਰਕੇ ਜਾਇਓ ਜਿਹੜੇ ਦਰਸ਼ਨ ਕਰਨ ਜਾਂਦੇ ਨੇ ਨਾ ਉਹਨਾਂ ਨੂੰ ਪ੍ਰਤੱਖ ਦਰਸ਼ਨ ਵੀ ਹੁੰਦੇ ਨੇ ਬੋਲੋ ਸਤਨਾਮ ਭੁਲੇਖੇ ਨਾਲ ਹਰ ਰੋਜ਼ ਹੁੰਦੇ ਨੇ ਪਤਾ ਕਰਿਓ ਉੱਥੇ ਪ੍ਰਬੰਧਕਾਂ ਨੂੰ ਭੁਲੇਖੇ ਨਾਲ ਤਾਂ ਇਹ ਵੀ ਬਸ ਨਾਲ ਆਪਣੇ ਫੜ ਕੇ ਲੈ ਗਏ ਜਿਹਨੂੰ ਕੋਈ ਥੱਕੇ ਹੋਏ ਨੂੰ ਰੱਖ ਵੇ ਮੇਰੇ ਮੋਢੇ ਤੇ ਹੱਥ ਜਾਂ ਗਾਹਾਂ ਜਾ ਕੇ ਛੱਡਦੇ ਨੇ ਫਿਰ ਇੱਥੇ ਆਉਂਦੇ ਨੀ ਵੀ ਆਪਾਂ ਦੇਖਦੇ ਰਹਿ ਜਾਂਦੇ ਉਹ ਕਿੱਧਰ ਗਿਆ ਜਿਹਨੂੰ ਮੈਂ ਜਿਹੜਾ ਮੈਂ ਲੈ ਕੇ ਆਇਆ ਕਦੇ ਡਾਕਟਰ ਬਣ ਕੇ ਕਦੇ ਬਹੁਤ ਤਰ੍ਹਾਂ ਦੇ ਦਰਸ਼ਨ ਹੁੰਦੇ ਨੇ ਭੁਲੇਖੇ ਨਾਲ ਪ੍ਰਤੱਖ ਵੀ ਦਰਸ਼ਨ ਉਹ ਮਾਤਾ 12-13 ਸਾਲ ਪਹਿਲਾਂ ਪਿਆਰੇ ਉਹ ਗੋਬਿੰਦ ਘਾਟ ਤੋਂ ਬੇਨਤੀ ਕਰਕੇ ਚੱਲੀ ਸੀ ਬਿਰਧ ਅਵਸਥਾ ਸੀ ਜਦੋਂ ਗੋਬਿੰਦ ਘਾਟ ਤੋਂ ਅੱਗੇ ਗੋਬਿੰਦ ਧਾਮ ਆਉਂਦਾ ਵਿਚਕਾਰੇ 13 ਕਿਲੋਮੀਟਰ ਤੇ ਉੱਥੇ ਵੀ ਆਪਾਂ ਰਹਿ ਸਕਦੇ ਹਾਂ ਤੇ ਗੁਰੂ ਪਿਆਰਿਓ ਜਦ ਵਿਚਕਾਰ ਗਈ ਮਾਤਾ ਥੱਕ ਗਈ ਸਾਹ ਚੜ ਗਿਆ ਬਰਾਬਰ ਪੱਥਰ ਤੇ ਬੈਠ ਗਈ ਆ ਤੇ ਮਨ ਬਿਰਤੀ ਦੇ ਨਾਲ ਮਹਾਰਾਜ ਦੇ ਨਾਲ ਬਿਰਤੀ ਜੋੜ ਕੇ ਬੇਨਤੀ ਕਰ ਰਹੀ ਹੈ ਪਿਤਾ ਜੀ ਤੁਹਾਡੇ ਦਰਸ਼ਨਾਂ ਨੂੰ ਆਈ ਤੀ ਮੈਨੂੰ ਤਾਂ ਹੁਣ ਇੱਕ ਕਦਮ ਵੀ ਨਹੀਂ ਅੱਗੇ ਪੁੱਟ ਹੁੰਦਾ ਕਿਰਪਾ ਕਰੋ ਮੇਰੀ ਇੱਥੇ ਹੀ ਹਾਜ਼ਰੀ ਲਾ ਲਓ ਸਾਹ ਚੜ ਗਿਆ ਮੈਨੂੰ ਤਾਂ ਸੰਗੀ ਸਾਥੀ ਅੱਗੇ ਲਾਂਘੇ ਕੀ ਹੋਇਆ ਉਹ ਕਿਤੇ ਦੂਰ ਆ ਪਿਆਰੇ ਸਦ ਸੁਣਦਾ ਸਦ ਵੇਖਦਾ ਮਹਾਰਾਜ ਕਹਿੰਦੇ ਸਦਾ ਅੰਗ ਸੰਗੇ ਅਪੰਗੋਂ ਬਬੂਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੁਕਮ ਹੈ ਉਹ ਤਾਂ ਅੰਗ ਸੰਗ ਨੇ ਭਗਤ ਰਵਿਦਾਸ ਜੀ ਕਹਿੰਦੇ ਕਹੋ ਰਵਿਦਾਸ ਹੱਥ ਪੈ ਨੇੜੇ ਤੇਰੇ ਹੱਥਾਂ ਪੈਰਾਂ ਤੋਂ ਵੀ ਨੇੜੇ ਆ ਜੇ ਕੋਈ ਉਹ ਕਾਲ ਪੁਰਖ ਵਾਹਿਗੁਰੂ ਆ ਬੋਲੋ ਸਤਨਾਮ ਹੁਣ ਮਨ ਦੇ ਵਿੱਚ ਅਰਦਾਸ ਹੋ ਰਹੀ ਆ ਮਾਤਾ ਦੇ ਤਾਂ ਸਾਹਮਣੇ ਉਹ ਆਵਾਜ਼ ਪੈ ਗਈ ਆ ਪੁੱਤਰੀ ਕਿਹਨੂੰ ਅਰਦਾਸਾਂ ਪਈ ਕਰਦੀ ਆ ਜਦੋਂ ਨੇਤਰ ਤਾਂ ਖੋਲ ਸੱਚਾ ਪਿਆਰਿਓ ਜਦੋਂ ਮਾਤਾ ਨੇ ਨੇਤਰ ਖੋਲੇ ਸਾਹਮਣੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪ੍ਰਤੱਖ ਖੜੇ ਸੀ ਬੋਲੋ ਸਤਨਾਮ ਪ੍ਰਬੰਧਕਾਂ ਨੂੰ ਪੁੱਛ ਲਿਓ ਜਾ ਕੇ ਐਕੜ ਅਨੇਕਾਂ ਨੂੰ ਦਰਸ਼ਨ ਹੋਏ ਨੇ ਮਨ ਦੀ ਭਾਵਨਾ ਚਾਹੀਦੀ ਆ ਇਹ ਤਾਂ ਹੁਣ ਆਪਾਂ ਵੇਖਣਾ ਪਿਆਰਿਓ ਭਾਵਨਾ ਸਾਡੀ ਕੀ ਆ ਸ਼ਰਧਾ ਭਾਵਨਾ ਨਾਲ ਜਾਓਗੇ ਗੁਰੂ ਹਾਜ਼ਰ ਨੇ ਉੱਥੇ ਤੇ ਗੁਰੂ ਪਿਆਰਿਓ ਉਦੋਂ ਫਿਰ ਪਿਆਰ ਦਾ ਜਾਲ ਆ ਗਿਆ ਨੇਤਰਾਂ ਚ ਮਾਤਾ ਦੇ ਚਰਨ ਫੜ ਲਏ ਗੁਰੂ ਦੇ ਆਖਣ ਲੱਗੀ ਪਿਤਾ ਜੀ ਮੈਂ ਤਾਂ ਪਹਿਲਾਂ ਹੀ ਪਾਪਾਂ ਦੀ ਮਾਰੀ ਹੋਈ ਸੀ ਤੁਸੀਂ ਹੋਰ ਪਾਪ ਚੜਾਤੇ ਗੁਰੂ ਸਾਹਿਬ ਕਹਿੰਦੇ ਪੁੱਤਰੀ ਕਿਹੜਾ ਪਾਪ ਕਿਉਂ ਘਬਰਾਉਣੀ ਆ ਕਿਹੜਾ ਪਾਪ ਚੜ ਗਿਆ ਤੈਨੂੰ ਪਾਤਸ਼ਾਹ ਤੁਸੀਂ ਮੇਰੇ ਖਾਤਰ ਸੱਚਖੰਡ ਛੱਡ ਕੇ ਆ ਗਏ ਇੰਨੀਆਂ ਹਜ਼ਾਰਾਂ ਸੰਗਤਾਂ ਨੂੰ ਛੱਡ ਕੇ ਮੇਰੇ ਕੋਲ ਆ ਗਏ ਹੋ ਤੁਸੀਂ ਮੈਨੂੰ ਤਾਂ ਪਾਪ ਚੜ ਗਿਆ ਸੁਣੋ ਜਰਾ ਕੀ ਕਹਿੰਦੇ ਨੇ ਮਹਾਰਾਜ ਮਹਾਰਾਜ ਕਹਿੰਦੇ ਪੁੱਤਰੀ ਤੂੰ ਤੇਰਾ ਅੱਜ ਦੀ ਗੱਲ ਨਹੀਂ ਹੈਗੀ ਵੀ ਮੈਂ ਤੇਰੇ ਕੋਲ ਹੀ ਆਇਆ ਅਸੀਂ ਤਾਂ ਜਿਹੜੇ ਭਾਵਨਾ ਦੇ ਨਾਲ ਯਾਤਰਾ ਤੇ ਆਉਂਦੇ ਨੇ ਨਾ ਉਹਨਾਂ ਦੇ ਸਦਾ ਹੀ ਅੰਗ ਸੰਗ ਵਸਦੇ ਹਾਂ ਬੋਲੋ ਸਤਨਾਮ ਸ੍ਰੀ ਭਾਈ ਗੁਰਦਾਸ ਜੀ ਦੀ ਪੱਕੀ ਬਾਣੀ ਚਰਨ ਸਰਨ ਗੁਰ ਏਕ ਪਿੰਡਾ ਜਾਏ ਚੱਲ ਸਤਿਗੁਰ ਕੋਟ ਪਿੰਡਾ ਆਗੇ ਹੋਏ ਲੈ ਤਾਂ ਭਾਵਨਾ ਦੇ ਨਾਲ ਇੱਕ ਕਦਮ ਪੁੱਟੋਗੇ ਨਾ ਤੁਰੋਗੇ ਗੁਰੂ ਸਾਹਿਬ ਦੇ ਅੱਗੇ ਨੂੰ ਯਾਤਰਾ ਤੇ ਇੱਥੇ ਗੁਰੂ ਸਾਹਿਬ ਵੱਲ ਨੂੰ ਆਪ ਜੀ ਆਉਂਦੇ ਹੋ ਇੱਕ ਇੱਕ ਕਦਮ ਪੁੱਟਦੇ ਹੋ ਗੁਰੂ ਕਰੋੜਾਂ ਕਦਮ ਅੱਗੇ ਹੋ ਕੇ ਲੈਣ ਆਉਂਦਾ ਐਸਾ ਗੁਰੂ ਆ ਸਾਡਾ ਮਹਾਰਾਜ ਕਹਿੰਦੇ ਕਿਉਂ ਘਬਰਾਉਣੀ ਆ ਮਾਤਾ ਸੋ ਗੁਰੂ ਪਿਆਰਿਓ ਭਾਵਨਾ ਨਾਲ ਜਾਇਆ ਕਰੋ ਭਾਵਨਾ ਨੂੰ ਫਲ ਲੱਗਣੇ ਨੇ ਇੱਥੇ ਵੀ ਗੁਰੂ ਘਰ ਭਾਵਨਾ ਨਾਲ ਆਇਆ ਕਰੋ ਬੈਠ ਕੇ ਨਾਮ ਸੁਣਿਆ ਕਰੋ ਜ਼ਰੂਰ ਥੋੜਾ ਸਮਾਂ ਕੱਢਿਆ ਕਰੋ ਜੇ ਆਪਾਂ ਆਉਣ ਸਾਰ ਮੁੜ ਜਾਂਦੇ ਹਾਂ ਨਾ ਤੇ ਗੁਰੂ ਨਾਰਾਜ਼ ਹੁੰਦੇ ਨੇ ਸਾਡੇ ਨਾਲ ਆਪਣੇ ਘਰ ਕੋਈ ਮਹਿਮਾਨ ਆਉਂਦਾ ਨੋਟ ਕਰਿਓ ਆ ਜਾਵੇ ਘਰੋਂ ਆ ਵੀ ਗਿਆ ਤੇ ਆ ਕੇ ਨਾ ਕਹੇ ਢੱਲੋਂ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਮੈਂ ਚੱਲਿਆ ਬੈਠਿਆ ਨਹੀਂ ਕੋਈ ਦੁੱਖ ਸੁੱਖ ਨਹੀਂ ਕੀਤਾ ਫਿਰ ਕੀ ਕਹਾਂਗੇ ਆਪਾਂ ਵੀ ਜੇ ਐ ਮੁੜਨਾ ਤੇ ਆਉਣਾ ਹੀ ਕਾਹਨੂੰ ਸੀ ਬੋਲੋ ਸਤਨਾਮ ਇਸ ਵਾਸਤੇ ਗੁਰੂ ਪਿਆਰਿਓ ਜਦੋਂ ਗੁਰੂ ਸਾਹਿਬ ਕੋ ਆਉਣਾ ਸਤਿਕਾਰ ਨਾਲ ਬੈਠਣਾ ਗੁਰੂ ਸਾਹਿਬ ਨਾਲ ਗੱਲਾਂ ਕਰਨੀਆਂ ਨੇ ਗੱਲਾਂ ਕਿਵੇਂ ਹੋਣਗੀਆਂ ਨਾਮ ਜਪਣਾ ਬੈਠ ਕੇ ਬਾਣੀ ਸਿਮਨ ਜਿਹੜੇ ਕੋਈ ਭਾਈ ਸਾਹਿਬ ਲੱਗੇ ਹੋਏ ਨੇ ਗੁਰੂ ਕੇ ਵਜ਼ੀਰ ਬਾਣੀ ਪੜ੍ਹਨ ਲੱਗੇ ਹੋਏ ਨੇ ਕੀਰਤਨੀ ਸਿੰਘ ਕੀਰਤਨ ਕਰਨ ਲੱਗੇ ਹੋਏ ਨੇ ਬੈਠ ਕੇ ਪਿਆਰ ਦੇ ਨਾਲ ਇਕਾਗਰਤਾ ਦੇ ਨਾਲ ਸਰਵਣ ਕਰੋਗੇ ਨਾ ਬਾਣੀ ਪੜ੍ਹੋਗੇ ਸੁਣੋਗੇ ਉਹ ਤੁਹਾਡੀਆਂ ਗੁਰੂ ਨਾਲ ਗੱਲਾਂ ਹੋਣਗੀਆਂ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਇੰਨੀਆਂ ਕੁ ਬੇਨਤੀਆਂ ਪ੍ਰਵਾਨ, ਸਮਾਂ ਹੋ ਗਿਆ। ਬਹੁਤ ਬਹੁਤ ਧੰਨਵਾਦ ਪ੍ਰਬੰਧਕਾਂ ਦਾ, ਸਾਡੇ ਭਾਈ ਗੁਰਬਖਸ਼ ਸਿੰਘ ਜੀ ਢਿੱਲੋਂ ਸਾਹਿਬ, ਬਾਕੀ ਸਾਰੇ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ। ਬੜੇ ਪਿਆਰ ਵਾਲੇ ਨੇ, ਜਾ ਕੇ ਦਰਸ਼ਨ ਵੀ ਕਰਕੇ ਆਏ ਨੇ। ਆਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਸਭ ਤੋਂ ਵੱਧ ਕੋਟਾਨ ਕੋਟ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆ, ਜਿਨ੍ਹਾਂ ਨੇ ਕਿਰਪਾ ਕੀਤੀ ਹੈ, ਆਪ ਜੀਆਂ ਸੰਗਤਾਂ ਦੇ ਦਰਸ਼ਨ ਕਰਾਏ ਨੇ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲਾਂ ਨਿਖੇਵਾਂ। ਸਵਾਸ ਸਵਾਸ ਸਿਮਰ ਨਾਲ ਜੁੜ ਜਾਓ ਪਿਆਰੇ, ਉਹ ਬਾਣੀ ਨਾਲ ਜੁੜ ਕੇ ਆਪਣਾ ਜੀਵਨ ਸਫਲਾ ਕਰੋ। ਜਦੋਂ ਬਾਣੀ ਨਾਲ ਜੁੜਾਂਗੇ ਫੇਰ ਕੀ ਹੋਊਗਾ, ਲੋਕ ਸੁਖੀਏ ਪਰ ਲੋਕ ਸੁਹੇਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਅਸਨ ਬਾਬਾ ਸੁਖਦੇਵ ਸਿੰਘ ਜੀ ਪੇੜੀ ਕਲਾਂ ਵਾਲੇ, ਜਿਨ੍ਹਾਂ ਨੇ ਸਾਡੇ ਨਾਲ ਗੁਰਮਤਿ ਵਿਚਾਰ ਸਾਂਝੇ ਕਰਦੇ ਹਨ। ਹੁਣ ਅਸੀਂ ਬਾਬਾ ਜੀ ਨੂੰ ਸਨਮਾਨਿਤ ਕਰਾਂਗੇ। ਜਦ ਤੱਕ ਭਾਈ ਸਾਹਿਬ ਜੀ ਸਟੇਜ ਤੇ ਆਉਂਦੇ ਨੇ, ਆਪ ਜੀ ਨਾਲ ਇੱਕ ਦੋ ਸੂਚਨਾਵਾਂ ਸਾਂਝੀਆਂ ਕਰ ਲਈਆਂ ਜਾਣਗੀਆਂ।

0: ਅਸੀਂ ਪੰਜ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਔਰ ਅਸੀਂ ਉਮੀਦ ਕਰਦੇ ਹਾਂ ਕਿ ਅਗਲੇ ਸਾਲ ਵੀ ਸਾਨੂੰ ਆ ਕੇ ਇੱਦਾਂ ਹੀ ਗੁਰਮਤ ਵਿਚਾਰ ਸਾਡੇ ਨਾਲ ਸਾਂਝੇ ਕਰਨਗੇ। ਹੁਣ ਆਪ ਜੀ ਦੇ ਕੋਲ ਗਿਆਨੀ ਗੁਰਮੇਲ ਸਿੰਘ ਜੀ ਟੋਰੰਟੋ ਵਾਲੇ ਕਥਾ ਸਰਵਣ ਕਰਵਾਉਣਗੇ 1:20 ਤੱਕ। ਜਦ ਤੱਕ ਭਾਈ ਸਾਹਿਬ ਜੀ ਸਟੇਜ ਤੇ ਆਉਂਦੇ ਨੇ ਆਪ ਜੀ ਨਾਲ ਥੋੜੇ ਜਿਹੇ ਸੂਚਨਾਵਾਂ ਸਾਂਝੀਆਂ ਕਰ ਲਈਆਂ ਜਾਣਗੀਆਂ। ਖਾਲਸਾ ਸਕੂਲ ਦੇ ਰਜਿਸਟ੍ਰੇਸ਼ਨ ਓਪਨ ਹੋ ਗਿਆ, ਸੋ ਆਪ ਅਬਰ ਚਾਹੁੰਦੇ ਆਪਣੇ ਬੱਚਿਆਂ ਨੂੰ ਖਾਲਸਾ ਸਕੂਲ ਦੇ ਨਾਲ ਜ਼ਰੂਰ ਐਨਰੋਲ ਕਰਾਓ। ਰਜਿਸਟ੍ਰੇਸ਼ਨ ਜਿਹੜੀ ਆ ਆਨਲਾਈਨ ਹੈ, ਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਦਿਵਸ 7 ਅਗਸਤ ਨੂੰ ਹੈ, ਤੇ ਭਾਈ ਰਣਜੀਤ ਸਿੰਘ ਜੀ ਟੰਡਰੀਆਂ ਵਾਲੇ 7 to 9 ਤੱਕ ਆ ਰਹੇ ਹਨ ਗੁਰੂ ਘਰ ਦੇ ਵਿੱਚ ਕੀਰਤਨ ਦੀ ਸੇਵਾ ਨਿਭਾਉਣ ਵਾਸਤੇ। 17 ਤਰੀਕ ਨੂੰ ਪਾਂਧੋ ਦੀ ਸੰਗਰਾਂਦ ਹੈ, ਤੇ 22 ਤਰੀਕ ਨੂੰ ਸਿੱਖ ਹੈਰੀਟੇਜ ਨਾਈਟ ਅਰਥਕੁਏਕਸ ਦੇ ਨਾਲ ਮਨਾਈ ਸੈਲੀਬ੍ਰੇਟ ਕੀਤੀ ਜਾਏਗੀ, ਤੇ 27 ਤਰੀਕ ਨੂੰ ਜਨਮ ਦਿਨ ਭਾਈ ਦਿਆ ਸਿੰਘ ਜੀ ਦਾ ਹੈ, ਤੇ 8 ਤਰੀਕ ਨੂੰ ਮੋਰਚਾ ਗੁਰੂ ਦਾ ਬਾਗ ਹੈ। ਮੈਂ ਆਪ ਜੀ ਨਾਲ ਥੋੜੀ ਜਿਹੀ ਹਿਸਟਰੀ ਸਾਂਝੀ ਕਰਨੀ ਸੀਗੀ ਪਰ ਹੁਣ ਟਾਈਮ ਨਹੀਂ ਹੈ, ਸੋ ਨੈਕਸਟ ਟਾਈਮ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ। ਧਿਆਨ ਦਿਓ ਜੀ, ਸਹਿਜ ਪਿਆਰ। ਵਾਹਿਗੁਰੂ, ਵਾਹਿਗੁਰੂ। ਥੋੜਾ ਜਿਹਾ ਖੁੱਲੋ ਪਿਆਰ ਵਿੱਚ।

0: ਗ੍ਰੰਥ ਸਾਹਿਬ ਜੀ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਹਜ਼ੂਰੀ ਅੰਦਰ ਸਤਿਗੁਰੂ ਜੀ ਦੀ ਸਾਜੀ ਅਤੇ ਨਿਵਾਜੀ ਹੋਈ ਗੁਰੂ ਸਵਾਰੀ ਸੰਗਤ ਜੀ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਹੈ। ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੁਣ ਤੱਕ ਬੇਅੰਤ ਸੰਗਤਾਂ ਨੇ ਹਾਜ਼ਰੀ ਭਰੀ ਹੈ। ਕਈਆਂ ਨੇ ਨਿੱਤ ਨਿਯਮ ਦੇ ਵਿੱਚ, ਪਿਆਰਿਆਂ ਨੇ ਉਸ ਤੋਂ ਉਪਰੰਤ ਆਸਾ ਜੀ ਕੀ ਵਾਰ ਦੇ ਵਿੱਚ ਫਿਰ ਗੁਰੂ ਕੀ ਅੰਮ੍ਰਿਤ ਬਾਣੀ ਦੀ ਕਥਾ, ਫਿਰ ਗੁਰੂ ਬਾਣੀ ਦਾ ਕੀਰਤਨ, ਫਿਰ ਆਏ ਹੋਏ ਗੁਰੂ ਪਿਆਰਿਆਂ ਪਾਸੋਂ ਕਲਗੀਧਰ ਪਾਤਸ਼ਾਹ ਜੀ ਦਾ ਕੁਝ ਇਤਿਹਾਸ ਆਪ ਜੀਆਂ ਨੇ ਸਰਵਣ ਕੀਤਾ ਹੈ। ਪਿਆਰੇ ਗੁਰਸਿੱਖ ਜਿਨ੍ਹਾਂ ਦੇ ਅੰਦਰ ਪ੍ਰੇਮ ਹੈ, ਭਾਵਨਾ ਹੈ, ਪ੍ਰਤੀਤ ਹੈ, ਵੈਰਾਗ ਹੈ, ਸਹਿਜ ਹੈ, ਉਹ ਗੁਰੂ ਦਰਬਾਰ ਵਿੱਚ ਸਜ ਕਰਕੇ ਗੁਰੂ ਕੀ ਅੰਮ੍ਰਿਤ ਬਾਣੀ ਦਾ ਆਨੰਦ ਪ੍ਰਾਪਤ ਕਰਦੇ ਨੇ। ਸਲਲ ਨਿਵਾਸ ਜੈਸੇ ਮੀਨ ਕੀ ਨਾ ਘਟੈ ਰੁਚ, ਦੀਪਕ ਪ੍ਰਗਾਸ ਘਟੈ ਪ੍ਰੀਤ ਨਾ ਪਤੰਗ ਕੀ, ਕੁਸਮ ਸੁਭਾਸ ਜੈਸੇ ਤ੍ਰਿਪਤਨ ਨਾ ਮਧਬਕੋ, ਉੱਡਤ ਆਕਾਸ ਆਸ ਘਟੈ ਨਾ ਬੇਹੰਗ ਕੀ, ਘਟਾ ਕਹਨਕ ਹੋਰ ਮੋਰ ਚਾਤਕ ਹਿਰਦੈ ਉਲਾਸ, ਨਾਦ ਬਾਦ ਸੁਣ ਰਤ ਘਟੈ ਨਾ ਕੁਰੰਗ ਕੀ, ਤੈਸੇ ਪ੍ਰੇ ਪ੍ਰੇਮ ਰਸ ਰਸ ਕਰ ਸਾਲ ਸੰਤ, ਘਟਤ ਨ ਤ੍ਰਿਸ਼ਨਾ ਪ੍ਰਬਲ ਅੰਗ ਅੰਗ ਕੀ। ਕਵਿਤ ਹੈ ਭਾਈ ਸਾਹਿਬ ਜੀ ਦਾ, ਸਲਲ ਨਿਵਾਸ ਜੈਸੇ ਮੀਨ ਕੀ ਨਾ ਘਟੈ ਰੁਚ। ਸਲਲ ਮੀਨ ਹੁੰਦਾ ਪਾਣੀ, ਪਾਣੀ ਵੱਧ ਜਾਵੇ ਤਾਂ ਮੱਛੀ ਦੀ ਪ੍ਰੀਤੀ ਘਟਦੀ ਹੈ ਕਾਂ ਵੱਧਦੀ ਹੈ, ਜੇ ਪਾਣੀ ਵੱਧ ਜਾਵੇ ਤਾਂ ਪ੍ਰੀਤੀ ਵੱਧਦੀ ਹੈ, ਤੇ ਜੇ ਲਮੇਰਾ ਸਮਾਂ ਗੁਰੂ ਕੀ ਬਾਣੀ ਦਾ ਪ੍ਰਵਾਹ ਚੱਲ ਰਿਹਾ ਤੇ ਸਿੱਖ ਦੀ ਪ੍ਰੀਤੀ ਹੋਰ ਵੱਧਦੀ ਹੈ। ਸਲਲ ਨਿਵਾਸ ਜੈਸੇ ਮੀਨ, ਅੱਛੀ ਮੀਨ ਕੀ ਨਾ ਘਟੈ ਰੁਚ, ਦੀਪਕ ਪ੍ਰਗਾਸ ਘਟੈ ਪ੍ਰੀਤ ਨਾ ਪਤੰਗ ਕੀ, ਤੇ ਦੀਵਾ ਜਗਦਾ ਹੈ, ਜਿਵੇਂ ਜਿਵੇਂ ਦੀਵੇ ਦੀਆਂ ਲਾਟਾਂ ਡਗਮਗ ਡਗੜਮਗ ਕਰਦੀਆਂ ਨੇ, ਤਿਵੇਂ ਤਿਵੇਂ ਪਤੰਗੇ ਦੀ ਪ੍ਰੀਤੀ ਜਿਹੜੀ ਹੈ ਹੋਰ ਵੱਧਦੀ ਹੈ। ਕੁਸਮ ਸੁਭਾਸ ਜੈਸੇ ਤ੍ਰਿਪਤਨ ਮਧਪ ਕਹੋ, ਮਧਪ ਨਾਮ ਹੈ ਭੌਰਾ, ਕੁਸਮ ਨਾਮ ਹੈ ਫੁੱਲ, ਜਿਵੇਂ ਜਿਵੇਂ ਫੁੱਲ ਖਿੜਦੇ ਨੇ, ਜਿਵੇਂ ਜਿਵੇਂ ਭੌਰਾ ਉਹਨਾਂ ਦੀ ਸੁਗੰਧੀ ਲੈਂਦਾ ਹੈ, ਤਿਵੇਂ ਤਿਵੇਂ ਉਹਦੀ ਪ੍ਰੀਤੀ ਹੋਰ ਵੱਧਦੀ ਹੈ, ਹੋਰ ਵੱਧਦੀ ਹੈ। ਉਹ ਕਹਿੰਦਾ ਹੋਰ ਸੁਗੰਧੀ ਲੈ ਲਵਾਂ, ਹੋਰ ਸੁਗੰਧੀ ਲੈ ਲਵਾਂ, ਜਿਵੇਂ ਮੱਛੀ ਕਹਿੰਦੀ ਡੂੰਘੇ ਪਾਣੀ ਦਾ ਹੋਰ ਆਨੰਦ ਲੈ ਲਵਾਂ, ਜਿਵੇਂ ਬਾਣੀ ਦਾ ਪ੍ਰਵਾਹ ਚੱਲਦਾ ਹੈ, ਸਿੱਖ ਕਹਿੰਦਾ ਮੈਨੂੰ ਹੋਰ ਨਾਮ ਦੀ ਸੁਗੰਧੀ ਆ ਜਾਵੇ। ਕੁਸਮ ਸੁਭਾਸ ਜੈਸੇ ਤ੍ਰਿਪਤਨ ਨਾ ਮੱਧ ਪਕੋ, ਉੱਡਤ ਆਕਾਸ ਆਸ ਘਟੈ ਨਾ ਬਿਹੰਗ ਕੀ, ਉੱਡਤ ਆਕਾਸ ਉੱਡਦਾ ਆਕਾਸ਼ ਵਿੱਚ ਕੀ ਬਿਹੰਗ ਪੰਛੀ, ਜਿਵੇਂ ਜਿਵੇਂ ਉਡਾਰੀਆਂ ਮਾਰਦਾ ਹੈ ਤਿਵੇਂ ਤਿਵੇਂ ਆਨੰਦ ਵਿੱਚ ਜਾਂਦਾ ਹੈ। ਜਦੋਂ ਗੁਰੂ ਕਾ ਸਿੱਖ ਗੁਰੂ ਦੀ ਅੰਮ੍ਰਿਤ ਬਾਣੀ ਸਰਵਣ ਕਰਦਾ ਹੈ, ਫਿਰ ਮਹਾਰਾਜ ਕਹਿੰਦੇ ਸੁਰਤ ਮੰਡਲ ਵਿੱਚ ਸਿੱਖ ਉਡਾਰੀਆਂ ਮਾਰਦਾ ਹੈ, ਉਹ ਜਿਵੇਂ ਜਿਵੇਂ ਸੁਰਤ ਦੀਆਂ ਉਡਾਰੀਆਂ ਮਾਰਦਾ ਹੈ, ਜਿਵੇਂ ਪੰਛੀ ਉਡਾਰੀਆਂ ਮਾਰ ਕੇ ਆਨੰਦ ਪ੍ਰਾਪਤ ਕਰਦਾ ਜੇ, ਤਿਵੇਂ ਪਿਆਰੇ ਗੁਰਸਿੱਖ ਆਨੰਦ ਪ੍ਰਾਪਤ ਕਰਦੇ ਨੇ। ਉੱਡਤ ਆਕਾਸ ਆਸ ਘਟੈ ਨਾ ਬੇਹੰਗ ਕੀ, ਘਟਾ ਕਹਨ ਕੋਰ ਮੋਰ ਚਾਤ੍ਰਿਕ ਹਿਰਦੈ ਉਲਾਸ, ਆਖੋ ਸਤਨਾਮ ਸ਼੍ਰੀ ਘਟਾ। ਜਦੋਂ ਬੱਦਲਾਂ ਦੀਆਂ ਘਟਾ ਆਉਂਦੀਆਂ ਨੇ ਤਾਂ ਮੋਰ ਜਿਹੜਾ ਆ ਕੇ ਪਹਿਲਾਂ ਪਾਉਂਦਾ ਹੈ, ਘਟਾ ਕਹਨ ਕੋਰ ਮੋਰ ਚਾਤ੍ਰਿਕ ਹਿਰਦੈ ਉਲਾਸ, ਚਾਤ੍ਰਿਕ ਨਾ ਪਪੀਆ ਬਬੀਆ, ਉਹਨੂੰ ਵੀ ਖੁਸ਼ੀ ਜਾਗਦੀ ਹੈ, ਉਹ ਬਬੀਆ ਬੋਲਦਾ ਕਿਧਰੇ ਸਵਾਂਤੀ ਬੂੰਦ ਆ ਜਾਵੇ, ਮੇਰੇ ਮੁੱਖ ਵਿੱਚ ਚਲੀ ਜਾਵੇ ਤੇ ਮੇਰੀ ਪਿਆਸ ਚਲੇ ਜਾਵੇ। ਤੇਵੇਂ ਜਦੋਂ ਬਾਣੀ ਦਾ ਪ੍ਰਵਾਹ, ਨਾਮ ਦਾ ਪ੍ਰਵਾਹ ਚੱਲਦਾ ਹੈ ਤੇ ਗੁਰੂ ਕਾ ਸਿੱਖ ਮੋਰ ਵਾਂਗੂ ਆਨੰਦਿਤ ਹੋ ਜਾਂਦਾ ਹੈ। ਜਿਵੇਂ ਜਿਵੇਂ ਬਾਣੀ ਦਾ ਪ੍ਰਵਾਹ ਚੱਲਦਾ, ਸਿੱਖ ਆਸ ਲਾ ਕੇ ਬੈਠਾ ਹੈ, ਜਿਵੇਂ ਪਪੀਆ ਚੁੰਝ ਤਾਂ ਕਰਦਾ ਹੈ ਕਿਧਰੇ ਮੇਰੇ ਮੁੱਖ ਵਿੱਚ ਸਵਾਂਤੀ ਬੂੰਦ ਚਲੇ ਜਾਵੇ, ਸਿੱਖ ਆਸ ਲਾ ਕੇ ਬੈਠਾ ਹੈ ਕਿਧਰੇ ਮੇਰੇ ਹਿਰਦੇ ਵਿੱਚ ਵਸ ਜਾਵੇ। ਸਤਨਾਮ ਸ਼੍ਰੀ, ਕਿਨਕਾ ਏਕ ਜਿਸ ਜੀ ਵਸਾਵੇ ਤਾਂ ਕੀ ਮਹਿਮਾ ਗਣੀ ਨਾ ਆਵੇ। ਘਟਾ ਕਹਨਕ ਹੋਰ ਮੋਰ ਚਾਤਕ ਹਿਰਦੈ ਉਲਾਸ, ਨਾਦ ਬਾਦ ਸੁਣ ਰਤ ਘਟੈ ਨਾ ਕੁਰੰਗ ਕੀ, ਜਿਵੇਂ ਜਿਵੇਂ ਘੰਡੇ ਹੇੜੇ ਦਾ ਸ਼ਬਦ ਵੱਜਦਾ ਜੇ, ਤਿਵੇਂ ਤਿਵੇਂ ਹਿਰਨ ਦੀ ਹੋਰ ਪ੍ਰੀਤੀ ਵੱਧਦੀ ਹੈ, ਜਿਵੇਂ ਜਿਵੇਂ ਤਪਲਾ ਵਾਜਾ ਕਥਾ ਕਹਾਣੀਆਂ ਚੱਲਦੀਆਂ ਨੇ, ਚਿਮ ਚਿਮ ਅੰਮ੍ਰਿਤ ਧਾਰਾ ਵਰਸਦੀ ਹੈ, ਹਿਰਨ ਵਾਂਗੂ ਆਨੰਦ ਹੋ ਜਾਂਦਾ ਹੈ। ਚਾਤਕ ਹਿਰਦੈ ਉਲਾਸ, ਨਾਦ ਬਾਦ ਸੁਣ ਰਤ ਘਟੈ ਨਾ ਕੁਰੰਗ ਕੀ, ਤੈਸੇ ਪ੍ਰੇ ਪ੍ਰੇਮ ਰਸ ਰਸ ਕਰ ਸਾਲ ਸੰਤ, ਘਟਤ ਨ ਤ੍ਰਿਸ਼ਨਾ ਪ੍ਰਬਲ ਅੰਗ ਅੰਗ ਕੀ। ਤੇਵੇ ਰਸ ਲੈਣ ਵਾਲੇ ਗੁਰਸਿੱਖ,
1: ਜਿਵੇਂ ਜਿਵੇਂ ਬਾਣੀ ਦਾ ਪ੍ਰਵਾਹ, ਇੱਥੇ ਤ੍ਰਿਸ਼ਨਾ ਦੂਜੇ ਪਾਸੇ ਨਹੀਂ ਹੈ, ਜਿਵੇਂ ਜਿਵੇਂ ਬਾਣੀ ਦਾ ਪ੍ਰਵਾਹ ਚੱਲਦਾ ਤਿਵੇਂ ਤਿਵੇਂ ਤਾਂਘ ਵੱਧਦੀ ਹੈ, ਹੋਰ ਬਾਣੀ ਦਾ ਆਨੰਦ ਆ ਜਾਵੇ, ਹੋਰ ਗੁਰੂ ਸਾਹਿਬ ਕਿਰਪਾ ਕਰ ਦੇਣ, ਹੋਰ ਕਿਰਪਾ ਵਰਤ ਜਾਵੇ। ਵੱਡਿਆਂ ਭਾਗਾਂ ਵਾਲੇ ਹੋ, ਕਵਿਤ ਪੜਿਆ ਪ੍ਰੀਤੀ ਦਾ, ਪ੍ਰੀਤੀ ਵੱਧ ਜਾਵੇ। ਮੰਗਲ ਦੇ ਵਿੱਚ ਆਪ ਜੀ ਦੇ ਸਨਮੁਖ ਪੰਚਮ ਗੁਰਦੇਵ ਮਹਾਰਾਜ ਜੀ ਦਾ ਇੱਕ ਸ਼ਬਦ ਤੁਹਾਨੂੰ ਸਰਵਣ ਕਰਵਾਇਆ ਹੈ। ਕੇਵਲ ਉਹਦੇ ਹੀ ਅਖਰੀ ਅਰਥ ਦਾਸ ਨੇ ਕਰਨ ਦਾ ਯਤਨ ਕਰਨਾ, ਮੇਰੀ ਕੇਵਲ ਇੱਛਾ ਹੁੰਦੀ ਹੈ, ਤੁਹਾਨੂੰ ਪਤਾ ਹੈ ਵੀ ਬਾਣੀ ਦੇ ਦਾਇਰੇ ਰੇਖੇ ਚ ਬਾਣੀ ਦੀ ਕਥਾ ਕਰਦੇ ਚੱਲੋ, ਹੋਰ ਆਸੇ ਪਾਸੇ ਕੋਈ ਜਾਣ ਦੀ ਜ਼ਰੂਰਤ ਕਦੇ ਵੀ ਨਹੀਂ ਰਹਿ ਜਾਂਦੀ, ਕਿਉਂਕਿ ਬਾਣੀ ਦਾ ਅਥਾਹ ਸਮੁੰਦਰ ਖਜ਼ਾਨਾ ਜੇ ਜਿਵੇਂ ਜਿਵੇਂ ਨੂੰ ਖੋਲਦੇ ਜਾਓਗੇ ਤਿਵੇਂ ਤਿਵੇਂ ਹੀਰੇ ਮੋਤੀ ਜਵਾਹਰ ਮਿਲਦੇ ਜਾਣੇ ਨੇ। ਜੈਸੇ ਤੋ ਸਕਲ ਨਿਧ ਪੂਰਨ ਸਮੁੰਦਰ ਵਿਖੇ, ਹੰਸ ਮਰਜੀਵਾ ਨਿਹਚੇ ਪ੍ਰਸਾਦ ਪਾਵਈ, ਜੈਸੇ ਪਰਬਤ ਹੀਰਾ ਮਾਨਕ ਪਾਰਸ ਸਿੱਧ, ਖਨਵਾਰਾ ਖਨ ਜਗ ਵਿਖੇ ਪ੍ਰਗਟਾਵਈ, ਜੈਸੇ ਬਨ ਵਿਖੇ ਮਲਿਆਗਰ ਸੋਧਾ ਕਪੂਰ, ਸੋਧ ਕੈ ਸੋਭਾਸੀ ਸੋਭਾਸ ਬਹਿਸਾਵਈ, ਤੈਸੇ ਗੁਰਬਾਣੀ ਵਿਖੇ ਸਕਲ ਪਦਾਰਥ ਹੈ, ਜੋਈ ਜੋਈ ਖੋਜੈ ਸੋਈ ਸੋਈ ਨਿਪ ਜਾਵਈ। ਤਾਂ ਆਪ ਜੀ ਦੇ ਸਨਮੁਖ ਇੱਕ ਬਚਨ ਪੜਿਆ ਗੁਰੂ ਕੀ ਅੰਮ੍ਰਿਤ ਬਾਣੀ ਦਾ।

ਇਸ ਸ਼ਬਦ ਦੇ ਵਿੱਚ ਗੁਰੂ ਸਵਾਰੀ ਸੰਗਤ ਜੀ, ਜਿਵੇਂ ਤੁਸੀਂ ਕਈ ਵਾਰ ਅਸੀਂ ਕਥਾ ਕਰਕੇ ਉੱਠਦੇ ਹਾਂ, ਪ੍ਰਸ਼ਨ ਕਰਦੇ ਹੋ, ਤਾਂ ਜਗਿਆਸੂ ਜਿਹੜੇ ਨੇ ਗੁਰੂ ਸਾਹਿਬ ਜੀ ਕੋਲ ਆਉਂਦੇ ਨੇ, ਆਪਣੇ ਅੰਦਰ ਦੇ ਬਲਬਲੇ ਜਿਹੜੇ ਨੇ ਉਹ ਸਤਿਗੁਰੂ ਜੀ ਦੇ ਸਨਮੁਖ ਰੱਖਦੇ ਨੇ। ਇਸ ਸ਼ਬਦ ਵਿੱਚ ਮੇਰੇ ਖਿਆਲ ਹੈ 7 ਪ੍ਰਸ਼ਨ ਆਉਣੇ ਨੇ, ਤਾਂ ਮਹਾਰਾਜ ਨੇ ਉਹਨਾਂ ਪ੍ਰਸ਼ਨਾਂ ਦਾ ਆਂਸਰ ਦੇਣਾ ਹੈ। ਪਹਿਲਾ ਪ੍ਰਸ਼ਨ ਕੀਤਾ, ਗਰੀਬ ਨਿਵਾਜ, ਸਾਡੀ ਇੱਕ ਬੇਨਤੀ ਹੈ ਵੀ ਸੰਸਾਰ ਵਿੱਚ ਆਦਿ ਕਾਲ ਤੋਂ, ਹਾਂਜੀ ਆਦਿ ਕਾਲ ਤੋਂ, ਆਦਿ ਤੋਂ ਮੈਂ ਤਾਂ ਕਿਹਾ ਵੀ ਆਰੰਭ ਤੋਂ ਪਹਿਲਾਂ ਤੋਂ, ਵੀ ਨਮਸਕਾਰ ਕਰਨ ਦੀ ਪਰੰਪਰਾ ਜਿਹੜੀ ਚੱਲੀ ਆ ਰਹੀ ਹੈ, ਕੋਈ ਕਿਸੇ ਨੂੰ ਨਮਸਕਾਰਾਂ ਕਰਦਾ ਹੈ, ਕੋਈ ਦੇਵੀ ਦੇਵਤਿਆਂ ਨੂੰ ਕਰਦਾ ਹੈ, ਕੋਈ ਮੜੀਆਂ ਮਸਾੜਾਂ ਨੂੰ ਕਰੀ ਜਾਂਦਾ ਹੈ, ਕੋਈ ਕਿਸੇ ਨੂੰ ਨਮਸਕਾਰ ਕਰੀ ਜਾਂਦਾ ਹੈ, ਤਾਂ ਮਹਾਰਾਜ ਆਪ ਜੀਆਂ ਦੇ ਚਰਨਾਂ 'ਚ ਬੇਨਤੀ ਹੈ ਵੀ ਅਸਲ ਵਿੱਚ ਦੱਸੋ ਨਮਸਕਾਰ ਕਿਹਨੂੰ ਕਰਨੀ ਹੈ, ਮੱਥਾ ਕਿਹਨੂੰ ਟੇਕਣਾ ਹੈ, ਸੀਸ ਕਿਹਦੇ ਅੱਗੇ ਝੁਕਣਾ ਚਾਹੀਦਾ ਹੈ। ਮਹਾਰਾਜ ਕਹਿਣ ਲੱਗੇ ਹੋਰ, ਤਾਂ ਮਹਾਰਾਜ ਇੱਕ ਸਾਡਾ ਨਾਲ ਦੀ ਨਾਲ ਸਾਡਾ ਇਹ ਵੀ ਪ੍ਰਸ਼ਨ ਹੈ ਵੀ ਸੰਸਾਰ ਵਿੱਚ ਵੇਖੀਦਾ ਲੋਕ ਕੋਈ ਕਿਸੇ ਦੀ ਵਡਿਆਈ ਕਰਦਾ, ਗੁਣ ਗਾਓ, ਕਿਹਦੇ ਗੁਣ ਗਾਉਣੇ ਚਾਹੀਦੇ ਨੇ, ਕਿਹਦੀ ਵਡਿਆਈ ਕਰਨੀ ਚਾਹੀਦੀ ਹੈ। ਤੁਸੀਂ ਕਈ ਵਾਰ ਵੇਖਿਆ ਹੋਵੇਗਾ ਵੀ ਜਿੰਨਾ ਲੋਕ ਜਿਹੜੇ ਕਿਸੇ ਦੀ ਵਡਿਆਈ ਕਰਦੇ ਨੇ, ਉਸਤਤ ਕਰਦੇ ਨੇ, ਗੁਣ ਗਾਉਂਦੇ ਨੇ, ਅਗਰ ਰੱਬ ਨਾ ਕਰੇ ਕਿਧਰੇ ਔਗਣ ਯਾਰ ਹੋ ਜਾਵੇ ਤਾਂ ਕਿਧਰੇ ਨਾ ਕਿਧਰੇ ਹੋ ਹੀ ਜਾਂਦਾ ਜੇ, ਕਿਉਂਕਿ ਸੰਸਾਰ ਦੀ ਇਹ ਰੀਤੀ ਹੈ, ਗੁਣ ਔਗਣ ਸਭ ਵਿਖੈ, ਤਿਸ ਬਿਨ ਜੰਤ ਨਾ ਕੋਏ, ਕੋਮਲ ਕਮਲ ਮ੍ਰਿਦੁਲ ਸੁਗੰਧ ਪਰ ਕੰਟਕ ਪੀ ਹੋਏ। ਸਾਰਿਆਂ ਵਿੱਚ ਗੁਣ ਵੀ ਨੇ ਤੇ ਜਿੱਥੇ ਗੁਣ ਨੇ ਉੱਥੇ ਕਿਤੇ ਨਾ ਕਿਤੇ ਮਹਾਰਾਜ ਨੇ ਔਗਣ ਵੀ ਨਾਲ ਹੀ ਰੱਖਿਆ ਹੈ। ਹੋਏ ਕਿ ਆਣਾ ਕਰੇ ਕੰਮ ਆ ਨਾ ਸਕੇ ਰਾਸ, ਤਾਂ ਮਹਾਰਾਜ ਦੱਸੋ ਅਸਲ ਵਿੱਚ ਵਡਿਆਈ ਕਿਹਦੀ ਕਰਨੀ ਚਾਹੀਦੀ ਹੈ। ਤਾਂ ਕਈ ਵਾਰ ਜਿਹੜੇ ਲੋਕੀ ਬਾਹਰਲੀਆਂ ਵਡਿਆਈਆਂ ਕਰਦੇ ਨੇ, ਜਦੋਂ ਔਗਣ ਜ਼ਾਹਰ ਹੁੰਦਾ ਹੈ ਉਹਨਾਂ ਨੂੰ ਗਾਲੀ ਗਲੋਚ ਵੀ ਕਰਦੇ ਨਜ਼ਰ ਆ ਜਾਂਦੇ ਨੇ, ਫੁੱਲਾਂ ਦੇ ਸਿਹਰੇ ਪਾਉਣ ਵਾਲੇ ਬੋਲਕ ਬੋਲ ਕਰਦੇ ਨੇ। ਤਾਂ ਮਹਾਰਾਜ ਨੇ ਜਵਾਬ ਦਿੱਤਾ, ਦੋ ਪ੍ਰਸ਼ਨ ਕੀਤੇ ਨੇ ਤੇ ਦੋਨਾਂ ਪ੍ਰਸ਼ਨਾਂ ਦੇ ਆਂਸਰ ਜਿਹੜੇ ਨੇ ਉਹ ਮਹਾਰਾਜ ਨੇ ਇੱਕੋ ਹੀ ਲੈਣ ਵਿੱਚ ਮਹਾਰਾਜ ਨੇ ਬਖਸ਼ਿਸ਼ ਕਰ ਦਿੱਤੇ। ਬੰਦਨਾ ਹਰ ਬੰਦਨਾ, ਨਾਲ ਹੀ ਕਹਿ ਦਿੱਤਾ ਗੁਣ ਗਾਵੋ ਗੋਪਾਲ ਰਾਏ। ਮੇਰੇ ਗਰੀਬ ਨਿਵਾਜ, ਸੱਚੇ ਪਾਤਸ਼ਾਹ ਜੀ ਕਹਿੰਦੇ ਬੰਦਨਾ, ਬੰਦਨਾ ਕਰਨੀ ਹੈ, ਕਰ ਡੰਡੌਤ ਪੁੰਨ ਵੱਡਾ ਹੈ, ਮੇਰੇ ਗੁਰੂ ਨੂੰ ਬੰਦਨਾ ਕਰ, ਬਾਰੰਬਾਰ ਕਰ, ਨਾਰਾਇਣ ਨਰਪਤ ਨਮਸਕਾਰ, ਐਸੇ ਗੁਰ ਕੋ ਬਲਬਲ ਜਾਈਐ ਆਪ ਮੁਕਤ ਮੋਹਿ ਤਾਰ, ਕਵਣ ਕਵਣ ਕਵਣ ਗੁਣ ਕਹੀਐ ਅੰਤ ਨਾਹੀ ਕਿਛ ਪਾਰ, ਲੱਖ ਲੱਖ ਲੱਖ ਕਈ ਕੋਰ ਹੈ ਕੋਹੈ ਐਸੋ ਵਿਚਾਰ, ਬਿਸੋਮ ਬਿਸੋਮ ਬਿਸੋਮ ਹੀ ਭਈਐ ਲਾਲ ਗੁਲਾਲ ਰੰਗਾਰੈ ਕਹੋ ਨਾਨਕ, ਸੰਤਨ ਰਸ ਆਈ ਹੈ ਜਿਉਂ ਚਾਖ ਗੂੰਗਾ। ਹਾਂਜੀ ਨਮਸਕਾਰ ਜਿਵੇਂ ਖਿੜਦਾ ਹੈ ਉਹਨੂੰ ਕਰ, ਨਮਸਕਾਰ ਤਾਂ ਕੋ ਲੱਖ ਵਾਰ, ਇਹੋ ਮਨ ਦੀਜੈ ਤਾਂ ਕੋ ਵਾਰ, ਸਿਮਰਨ ਜਾ ਕੇ ਮਿਟੈ ਸੰਤਾਪ, ਹੋਏ ਆਨੰਦ ਨਾ ਵਿਆਪੈ ਤਾਪ, ਨਮਸਕਾਰ ਰੱਖਣ ਹਾਰ ਮਨ ਅਰਾਧ, ਪ੍ਰਭੂ ਏਕ ਸੰਤ ਰੇਣ ਕਰੋ ਮੱਜਣ, ਨਾਨਕ ਪਾਵੈ ਸੁਖ ਅਨੇਕ, ਤੁਧ ਨੂੰ ਨਿਮਨ ਮੰਨਣ ਤੇਰਾ ਨਾਉ, ਸਾਚ ਭੇਟ ਬੈਸਨ ਕੋ ਥਾਓ, ਸਤ ਸੰਤੋਖ ਹੋਵੇ ਅਰਦਾਸ, ਤਾਂ ਸੁਣ ਸਦ ਬਹਾਲੈ ਪਾਸ, ਨਮਸਕਾਰ ਗੁਰਦੇਵ ਕਾ ਸਤ ਨਾਮ ਜਿਸ ਮੰਤਰ ਸੁਣਾ। ਕਿੰਨੇ ਪ੍ਰਮਾਣ ਆ ਗਏ ਨੇ, ਆਦ ਗੁਰ ਏ ਨਮੈ ਜੁਗਾਦ ਗੁਰ ਏ ਨਮੈ ਸਤਗੁਰ ਏ ਨਮੈ ਸ੍ਰੀ ਗੁਰਦੇਵ, ਕਿੰਨੇ ਪ੍ਰਮਾਣ ਆ ਗਏ ਨੇ ਮੇਰੇ ਸਾਹਿਬਾਂ ਦੇ ਬਾਣੀ ਵਿੱਚ। ਸਾਹਿਬ ਜੀ ਕਹਿਣ ਲੱਗੇ ਤੇਰੀ ਨਮਸਕਾਰ ਹੋਵੇ ਤੇ ਕੇਵਲ ਗੁਰੂ ਨੂੰ ਹੀ ਹੋਵੇ, ਗੁਰੂ ਨੂੰ ਤੂੰ ਮੱਥਾ ਟੇਕੇ, ਹਾਂ ਅਦਬ ਨਾਲ ਸਤਿਕਾਰ ਕਰਨਾ ਹਰ ਇੱਕ ਦਾ, ਵਾਹਿਗੁਰੂ ਜੀ ਕਾ ਸੰਗ ਗਏ ਜੇ। ਅੱਜ ਮੇਰਾ ਖੀਰਲਾ ਦਿਨ ਰਹਿ ਗਿਆ, ਤੁਸੀਂ ਸੰਗ ਗਏ ਜੇ, ਫਤਿਹ ਨਹੀਂ ਬੁਲਾਈ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਦੱਸੋ ਹੁਣ ਆਨੰਦ ਹੈ ਕਿ ਪਹਿਲਾਂ ਆਨੰਦ ਸੀ, ਇਹ ਤੁਸੀਂ ਆਪ ਹੀ ਫੈਸਲਾ ਕਰ ਲਿਆ ਕਰੋ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨਮਸਕਾਰ ਉਹਨੂੰ ਹੈ। ਦੂਸਰਾ ਬਚਨ ਸੀ, ਪ੍ਰਸ਼ਨ ਕੀਤਾ ਸੀ ਵੀ ਗੁਣ ਕਿਹਦੇ ਕਰਨੇ, ਗੁਣ ਹੁੰਦੀ ਜੀ ਇੱਕ ਖੂਬੀ, ਵਡਿਆਈ ਕਿਹਦੇ ਵਿੱਚ ਕਿੰਨੀ ਕੁ ਖੂਬੀ ਹੈ, ਤਾਂ ਮੇਰਾ ਵਾਹਿਗੁਰੂ ਬੇਅੰਤ ਬਖਸ਼ਿਸ਼ਾਂ ਕਰਨ ਵਾਲੀਆਂ ਕਰਨ ਵਾਲਾ ਹੈ। ਮੇਰੇ ਗੁਰੂ ਦੀ ਵਡਿਆਈ ਕਰਨੀ ਹੈ, ਕਿਉਂ ਕਰਨੀ ਹੈ, ਕਿਉਂਕਿ ਮੇਰੇ ਗੁਰੂ ਵਿੱਚ ਇਹ ਖੂਬੀ ਹੈ, ਜਿਹੜਾ ਔਗਣਾਂ ਦਾ ਭਰਿਆ ਹੋਇਆ ਜੀਵ ਮੇਰੇ ਸਾਹਿਬਾਂ ਦੇ ਦਰਬਾਰ ਵਿੱਚ ਆ ਜਾਂਦਾ ਹੈ, ਮੱਥਾ ਟੇਕਦਾ ਹੈ, ਤੇ ਮੇਰੇ ਸਤਿਗੁਰੂ ਉਹਨੂੰ ਨਿਵਾਜ ਕੇ ਉਹਦੇ ਗੋਗਣ ਲੈ ਕਰਕੇ ਤੇ ਉਹਨੂੰ ਸ਼ੁਭ ਗੁਣਾਂ ਦੇ ਨਾਲ ਨਿਵਾਜ ਦਿੰਦੇ ਨੇ। ਸੰਸਾਰ ਦੀ ਤੇ ਗੁਰਮੁਖੋ ਰੀਤੀ ਹੁੰਦੀ ਜੇ ਕੋ ਏਕ ਕਰੈ ਚੰਗਿਆਈ,
मन चित बहुत बफावे एते गुण एतियां चंगियाईयां ओ देना पछोतावे ओ पछताताप नहीं करदा ए खूबी केवल मेरे गुरु दे विच है। आन हाट के हटुआ लेत है कटाए मोल देत है चढ़ाए डकत जोई आवे जी तिणस बणज किया बिड़ता ना पावे कोवू टोटा को बणज पेख पेख पोछतावे जी काठ की हांडी लकड़ा दी तौड़ी सब्जी भाजी रिझन वास्ते रख दो लकड़ा च आवेगी अग ते इको बारी जाने की खाक हो जानी है का खाठ की हांडी जैसे एक बार कहू कपटो व्यवहार आपे लखावे जी सतगुर शाहो गुण बेच अवगुण लेत सुन सुन सो जस जगत उठतावे जी। भाई साहब भाई गुरुदास साहब जी का कविता है ता मेरे गुरु की वडियाई करनी है क्योंकि ओदे विच अवगुण कोई

ਹੁਣ ਵੇਖੋ ਦਸ ਨਹੀਂ ਵੀਹ ਨਹੀਂ ਹਜ਼ਾਰ ਨਹੀਂ ਲੱਖ ਨਹੀਂ ਮਹਾਰਾਜ ਕਹਿੰਦੇ ਕਰੋੜਾਂ ਹੀ ਪ੍ਰਾਦ ਗੁਣਾ ਜਿਹੜੇ ਨੇ ਗੁਰੂ ਦੀ ਟਹਿਲ ਸੇਵਾ ਕਰਦਿਆਂ ਮਿੱਟ ਜਾਂਦੇ ਨੇ। ਗੁਰ ਸੇਵਾ ਤੱਪਾ ਸਿਰ ਤਪ ਸਾਰ। ਤੁਹਾਨੂੰ ਯਾਦ ਆ ਜਾਵੇਗਾ ਸਾਨੀ ਸਾਹਿਬ ਜੀ, ਇੱਕ ਦਿਨ ਤੁਹਾਨੂੰ ਕਥਾ ਵਿੱਚ ਮੈਂ ਇਹੀ ਪ੍ਰਸੰਗ ਚੱਲਿਆ ਸੀ। ਕਈ ਵਾਰ ਬੰਦਾ ਦਰਬਾਰ ਵਿੱਚ ਬੈਠਾ ਬੈਠਾ ਸੋਚਦਾ ਵੀ ਅਗਰ ਜੇ ਲੰਗਰ ਵਿੱਚ ਟਹਿਲ ਸੇਵਾ ਕਰੀਏ ਤਾਂ ਇਹ ਬਚਨ ਆਇਆ ਵੀ ਅਪਰਾਧ ਮਿੱਟ ਜਾਂਦੇ, ਅਸੀਂ ਤੇ ਦਰਬਾਰ ਚ ਐਵੇਂ ਹੀ ਬੈਠੇ ਰਹਿ, ਇੱਥੇ ਬਹਿਣ ਦਾ ਭਲਾ ਕੀ ਲਾਭ ਹੈ, ਇੱਥੇ ਵੀ ਭਲਾ ਸੇਵਾ ਪ੍ਰਵਾਨ ਹੁੰਦੀ ਹੈ, ਕੁਐਸਚਨ ਇੱਕ ਪੈਦਾ ਹੋ ਜਾਂਦਾ ਹੈ, ਇੱਦਾਂ ਸਾਰੇ ਉੱਠ ਕੇ ਉਧਰ ਨੂੰ ਦੌੜ ਜਾਓਗੇ। ਹਾਂ ਉਧਰ ਸੇਵਾ ਕਰਨੀ ਬੜੀ ਜ਼ਰੂਰੀ ਹੈ, ਜੋੜੇ ਝਾੜਨੇ ਬੜੇ ਜ਼ਰੂਰੀ ਨੇ, ਲੰਗਰ ਵਰਤਾਉਣਾ ਬੜਾ ਜ਼ਰੂਰੀ ਹੈ, ਸਭ ਸੇਵਾਵਾਂ ਜ਼ਰੂਰੀ ਨੇ, ਪਰ ਇੱਕ ਗੱਲ ਸੁਰਤ ਵਿੱਚ ਰੱਖਿਓ, ਗੁਰੂ ਦਰਬਾਰ ਵਿੱਚ ਅੰਮ੍ਰਿਤ ਬਾਣੀ ਸਰਵਣ ਕਰਨੀ ਇਹ ਜਿਹੜੀ ਸੇਵਾ ਸਭ ਤੋਂ ਸਰੋਮਣ ਜੇ ਇੱਥੇ 10 ਮਿੰਟ ਦਾ ਸਮਾਂ ਬੈਠ

ਨਾ ਕਠਨ ਹੋ ਜਾਂਦਾ ਹੈ। ਮੈਂ ਬੋਲ ਬਾਣੀ ਚੋਂ ਕਹਿਣੇ ਨੇ, ਬਾਹਰੋਂ ਕਵਾਂਗਾ ਤਾਂ ਤਰਕਸ਼ੀਲ ਜ਼ਮਾਨਾ ਹੈ। ਭਾਈ ਗੁਰਦਾਸ ਸਾਹਿਬ ਜੀ ਦੀ ਪੌੜੀ ਹੈ, ਤੁਹਾਨੂੰ ਯਾਦ ਆ ਜਾਣਾ ਮੈਂ ਇੱਕ ਦਿਨ ਸੁਣਾਈ ਸੀ, ਇੰਦਰਪੁਰੀ ਲਖ ਰਾਜ ਨੀਰ ਭਰਾਵਣੀ ਲੱਖ ਸੁਰਗ ਸਿਰ ਤਾਜ ਗਲਾ ਪੀਹਾਵਣੀ ਰਿੱਧ ਸਿੱਧ ਨਿੱਧ ਲੱਖ ਸਾਜ ਚੁੱਲ ਝੁਕਾਵਣੀ ਸਾਧ ਗਰੀਬ ਨਿਵਾਜ ਗਰੀਬੀ ਆਵਣੀ ਅਣਹਦ ਸ਼ਬਦ ਅਗਾਧ ਬਾਣੀ ਗਾਵਣੀ। ਕਹਿੰਦੇ ਜਲ ਛਕਾਉਣ ਦੀ ਸੇਵਾ ਉੱਤਮ ਹੈ, ਆਟੇ ਗੁੰਨਣ ਦੀ ਸੇਵਾ ਉੱਤਮ ਹੈ, ਪ੍ਰਸ਼ਾਦੇ ਪਕਾਉਣ ਦੀ ਸੇਵਾ ਉੱਤਮ ਹੈ, ਤੇ ਅੰਤ ਵਿੱਚ ਕਹਿ ਦਿੱਤਾ ਸਾਧ ਗਰੀਬ ਨਿਵਾਜ ਗਰੀਬੀ ਆਵਣੀ ਅਨਹਦ ਸ਼ਬਦ ਅਗਾਧ ਬਾਣੀ ਗਾਵਣੀ। ਸੰਗਤ ਵਿੱਚ ਬੈਠ ਕੇ ਬਾਣੀ ਨੂੰ ਸੁਣਨਾ ਤਾਂ ਬਾਣੀ ਨੂੰ ਪੜ੍ਹਨਾ ਮਹਾਰਾਜ ਕਹਿੰਦੇ ਵੱਡੀ ਕਿਰਪਾ ਵਰਤਦੀ ਹੈ, ਕਿਉਂਕਿ ਸ਼ੰਕਾ ਨਾ ਪੈਦਾ ਹੋ ਜਾਵੇ। ਉਹ ਵੀ ਸੇਵਾਵਾਂ ਦੇ ਨਾਲ ਨਾਲ ਮਹਾਰਾਜ ਨੇ ਵਰਣਨ ਕੀਤਾ ਹੈ। ਸਾਹਿਬ ਜੀ ਕਹਿੰਦੇ ਕੋਟ ਪਰਾਧ ਮਿਟੇ ਹਰ ਸੇਵਾ, ਮੇਰੇ ਵਾਹਿਗੁਰੂ ਜੀ ਦੀ ਸੇਵਾ ਕਰਦਿਆਂ ਕਰਦਿਆਂ ਕਰੋੜਾਂ ਕਰੋੜਾਂ ਪਰਾਧ ਜਿਹੜੇ ਨੇ ਉਹ ਖਤਮ ਹੋ ਜਾਂਦੇ ਨੇ, ਕੋਟ ਪਰਾਧ ਮਿਟੇ ਹਰ ਸੇਵਾ। ਅਗਲਾ ਬੋਲ ਮਹਾਰਾਜ ਨੇ ਕਿਰਪਾ ਕਰਕੇ ਫਿਰ ਪ੍ਰਸ਼ਨ ਕੀਤਾ ਸਿੱਖਾਂ ਨੇ, ਮਹਾਰਾਜ ਜ਼ਿੰਦਗੀ ਦਾ ਪੈਂਡਾ ਬਤੀਤ ਹੋ ਰਿਹਾ ਜੇ, ਕਦੇ ਖੁਸ਼ੀ ਹੈ, ਕੋਈ ਐਸਾ ਕੰਮ ਹੋ ਜਾਂਦਾ ਹੈ ਤੇ ਬੰਦਾ ਬਹੁਤ ਖੁਸ਼ ਹੋ ਜਾਂਦਾ, ਕੋਈ ਐਸਾ ਕੰਮ ਆ ਜਾਂਦਾ ਤੇ ਸੋਗ ਦੀ ਲਹਿਰ ਵਿੱਚ ਦੌੜ ਜਾਂਦਾ ਹੈ, ਚਿੰਤਾ ਆਪ ਜਾਂਦੀ ਹੈ, ਸੋਗ ਮੀਨ ਚਿੰਤਾ ਹੁੰਦੀ ਹੈ, ਦੁੱਖ ਹੁੰਦਾ ਹੈ। ਗਰੀਬ ਨਿਵਾਜ ਸੰਸਾਰ ਵਿੱਚ ਚੱਲਦਿਆਂ ਸਾਨੂੰ ਖੁਸ਼ੀ ਤੇ ਗਮੀ ਤੋਂ ਨਿਰਲੇਪ ਕਰ ਦਿਓ, ਹੋਣੀ ਬੜੀ ਔਖੀ ਹੈ, ਇਹ ਗੁਰੂ ਰਹਿਮਤ ਕਰੇ ਮਹਾਰਾਜ। ਖੁਸ਼ੀ ਤੇ ਗਮੀ ਸੋਗ ਤੋਂ ਸਾਨੂੰ ਕਿਵੇਂ ਮੁਕਤ ਹੋ ਸਕੀ, ਅਗਲਾ ਪ੍ਰਸ਼ਨ ਹੈ, ਕੋਈ ਸੌਖਾ ਢੰਗ ਦੱਸੋ। ਤਾਂ ਗਰੀਬ ਨਿਵਾਜ ਨੇ ਅਗਲੇ ਪ੍ਰਸ਼ਨ ਦਾ ਜਵਾਬ ਦਿੱਤਾ ਜੇ

ਦੇਖੋ ਬਾਣੀ ਚੋਂ ਹੀ ਪ੍ਰਸ਼ਨ ਨੇ ਤੇ ਬਾਣੀ ਚੋਂ ਹੀ ਆਂਸਰ ਨੇ। ਪਰ ਕਹਿੰਦੇ ਸੋਗ ਆਗਣ ਤਿਸ ਜਨ, ਜਨ ਨਾਮ ਸੇਵਕ ਦਾ, ਕੋਈ ਜਨ ਹਰ ਸਿਉ ਦੇਵੈ ਜੋਰ, ਜਨ ਜਨ ਕੇ ਚਰਨ ਵਸੇ ਮੇਰੇ ਹੀਰੇ ਸੰਗ ਪੁਨੀਤਾ। ਦੇਖ ਕਿੰਨੇ ਜਣ ਦੇ ਨੇਕਾਂ ਬੋਲ ਆਉਂਦੇ ਨੇ। ਮਹਾਰਾਜ ਕਹਿੰਦੇ ਜਨ ਨਾਮ ਹੈ ਸੇਵਕ ਦਾ, ਰੱਬ ਵਰਗਾ ਹੋ ਜਾਂਦਾ ਹੈ। ਸਾਹਿਬ ਜੀ ਕਹਿੰਦੇ ਨੇ ਜਿਨ੍ਹਾਂ ਦਾ, ਸੇਵਕਾਂ ਦਾ ਗੁਰੂ ਦੇ ਚਰਨ ਕਮਲਾਂ ਨਾਲ ਮਨ ਰਾਪਾ ਹੈ, ਰੰਗਿਆ ਜਾਂਦਾ ਹੈ, ਕਿਉਂਕਿ ਪ੍ਰਤੱਖ ਚਰਨ ਸਰਗੁਣ ਸਰੂਪ ਕਰਕੇ ਨੇ ਤੇ ਨਿਰਗੁਣ ਸਰੂਪ ਕਰਕੇ ਤੁਹਾਨੂੰ ਪਤਾ ਮੇਰੇ ਗੁਰੂ ਦਾ ਕੋਈ ਹੱਡ ਮਾਸ ਦਾ ਚਰਨ ਨਹੀਂ ਹੈ, ਉਹ ਤੁਹਾਨੂੰ ਯਾਦ ਹੈ ਚਿੱਤ ਚਰਨ ਨਾਮ, ਗੁਰੂ ਦਾ ਨਾਮ ਜਿਹੜਾ ਹੈ ਉਹ ਗੁਰੂ ਦੇ ਚਰਨ ਦੇ ਪ੍ਰਤੱਖ ਚਰਨ ਦੇ ਸਰਗੁਣ ਸਰੂਪ ਕਰਕੇ। ਗੁਰ ਕੇ ਚਰਨ ਜੀ ਕਾਹ ਨੇ ਸਤਾਰਾ, ਸਮੁੰਦ ਸਾਗਰ ਜਿਨ ਖਿਨ ਮੈਂ ਤਾਰਾ, ਕੋਈ ਹੋਵਾ ਕਰਮ ਰਤ ਕੋਈ ਤੀਰਥ ਨਾਇਆ, ਦਾਸੀ ਹਰ ਕਾ ਨਾਮ ਧਿਆਇਆ। ਸ੍ਰੀ ਮਾਨ ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਬਿੱਤ ਬੜਾ ਪਿਆਰਾ ਲਿਖਿਆ। ਉਹ ਕਹਿੰਦੇ ਉਮਰਾਂ ਲੰਘ ਗਈ ਹੈ, ਕੁਝ ਬਚੀ ਹੈ, ਪਰ ਪਤਾ ਨਹੀਂ ਇਹ ਸਵਾਸ ਕਿੰਨੇ ਬਚੇ ਨੇ, ਇਹਦੇ ਬਾਰੇ ਕਿਸੇ ਨੂੰ ਕੋਈ ਪਤਾ ਨਹੀਂ। ਜਿਹੜੇ ਲੰਘ ਗਏ ਉਹਨਾਂ ਬਾਰੇ ਤਾਂ ਪਤਾ ਹੈ, ਬੀਤ ਚੁੱਕੇ ਦਾ, ਆਉਣ ਵਾਲੇ ਸਵਾਸ ਦਾ ਪਤਾ ਨਹੀਂ ਹੈ ਵੀ ਆਵੇ ਕੇ ਨਾ ਆਵੇ ਨਾਮ। ਪਰ ਜਿਹੜੇ ਗੁਰੂ ਦਰਬਾਰ ਵਿੱਚ ਆ ਗਏ ਨੇ ਅੰਤਲੇ ਸਵਾਸਾਂ ਤੱਕ ਵੀ, ਤਾਂ ਮਹਾਰਾਜ ਕਹਿੰਦੇ ਕਿਰਪਾ ਵਰਤਦੀ ਹੈ, ਉਹ ਜਮਾਂ ਦੀ ਮਾਰ ਤੋਂ ਬਚ ਜਾਂਦੇ ਨੇ। ਇੱਕ ਕਵਿਤ ਬੜਾ ਸੋਹਣਾ ਭਾਈ ਗੁਰਦਾਸ ਸਾਹਿਬ ਜੀ ਨੇ ਲਿਖਿਆ, ਕਹਿੰਦੇ ਜੈਸੇ ਨਾਉ ਬੂਢਤ ਸਹਿ, ਜੈਸੇ ਨਾਉ, ਨਾਉ ਨੌਕਾ ਬੇੜੀ, ਬੂਢਤ ਸੇ ਡੁੱਬ ਰਹੀ ਛੱਲਾਂ ਆ ਗਈਆਂ ਪਾਣੀ ਦੀਆਂ, ਸਮੁੰਦਰ ਲੰਘਣਾ ਹੈ, ਜੋਈ ਬਚੈ ਸੋਈ ਭਲੋ। ਜਿਹੜਾ ਕੋਈ ਤਰਨਾ ਤੁਰਨਾ ਮਾੜਾ ਮੋਟਾ ਪੈਰ ਪੂਰ ਜੇ ਮਾਰਨੇ ਜਾਣਦਾ ਸੀ, ਉਹ ਤਰ ਤੁਰ ਕੇ ਤੇ ਕਿਨਾਰੇ ਲੱਗ ਗਿਆ, ਜਿਹੜਾ ਬਚ ਗਿਆ ਚੰਗਾ ਹੋ ਗਿਆ, ਅਗਰ ਜੇ ਉਹ ਨਾ ਤਰਨਾ ਜਾਣਦਾ ਤੇ ਉਹ ਵੀ। ਹਾਂਜੀ ਬੋਲੋ ਬੋਲੋ ਗੱਜ ਕੇ, ਫਿਰ ਜੇ ਨਾ ਤਰਨਾ ਜਾਣਦਾ ਤਾਂ ਉਹਨੇ ਡੁੱਬ ਜਾਣਾ ਸੀ, ਜਿਹੜਾ ਬਚ ਗਿਆ ਬਚ ਗਿਆ, ਉਹ ਤਰਨਾ ਜਾਣਦਾ ਸੀ ਤਾਂ ਬਚ ਗਿਆ ਨਾ, ਜੇ ਨਾ ਤਰਨਾ ਜਾਣਦਾ ਤੇ ਉਹ ਵੀ ਡੁੱਬ ਜਾਣਾ ਸੀ। ਜੋਈ ਬਚਾ ਸੋਈ ਭਲੋ, ਬੂਡ ਗਏ ਪਾਛੇ ਪਛਤਾਇਓ ਰਹਿ ਜਾਤ ਹੈ, ਤੇ ਉਹ ਤੋਂ ਬਾਅਦ ਕੀ ਪਛਤਾਤਾ ਵੀ ਰਹਿਣਾ ਸੀ, ਹੋਰ ਕੀ ਰਹਿਣਾ ਸੀਗਾ। ਅਗਲਾ ਬੋਲ ਕਰਦੇ ਨੇ, ਕਹਿੰਦੇ ਜੈਸੇ ਘਰ ਲੱਗ ਗਏ ਆਗ, ਜੈਸੇ ਘਰ ਲੱਗ ਗਏ ਆਗ, ਘਰ ਨੂੰ ਅੱਗ ਲੱਗ ਜਾਵੇ ਤੇ ਤੁਸੀਂ ਯਤਨ ਕਰ ਲਓ ਵੀ ਕੁਝ ਨਾ ਕੁਝ ਕੀਮਤੀ ਸਮਾਨ ਕੱਢ ਕੁੱਢ ਕੇ ਸੱਜੇ ਖੱਬੇ ਇੱਧਰ ਕਰ ਲਓ, ਯਤਨ ਕੀਤਾ ਜੇ ਕੱਢ ਲਿਆ ਤਾਂ ਕੁਝ ਨਾ ਕੁਝ ਬਚਾ ਹੋ ਗਿਆ, ਅਗਰ ਯਤਨ ਨਾ ਕੀਤਾ ਜਾਂਦਾ। ਜਰ ਬੁੱਝੇ ਪਾਛੇ ਕੱਛ ਬਸ ਨਾ ਬਸਾਤ ਹੈ, ਤੇ ਜੇ ਪਾਸੇ ਖੜੇ ਰਹਿੰਦੇ ਉਹ ਸੜ ਕੇ ਖਾਕ ਹੋ ਜਾਣਾ ਸੀ, ਕੋਈ ਜ਼ੋਰ ਚੱਲਣਾ ਨਹੀਂ ਸੀ, ਅਗਰ ਯਤਨ ਕੀਤਾ ਤਾਂ ਕੁਝ ਨਾ ਕੁਝ ਬਚ ਗਿਆ, ਤਰਨਾ ਜਾਣਦਾ ਸੀ ਕਿਨਾਰੇ ਲੱਗ ਗਿਆ। ਜੋਈ ਬਚੈ ਸੋਈ ਭਲੋ, ਜਰ ਬੁੱਝੈ ਪਾਛੇ ਕੱਛ ਬਸ ਨਾ ਬਸਾਤ ਹੈ, ਜੈਸੇ ਤੀਜਾ ਬੋਲ, ਜੈਸੇ ਜਿਵੇਂ ਚੋਰ ਲੱਗੇ, ਜਿਵੇਂ ਘਰ ਵਿੱਚ ਚੋਰ ਲੱਗੇ ਜਾਗੇ, ਜੋਈ ਰਹੇ ਸੋਈ ਭਲੋ, ਸੋਏ ਗਏ ਰੀਤੋ ਘਰ ਦੇਖੇ ਉੱਠ ਪ੍ਰਾਤ ਹੈ। ਕਹਿੰਦੇ ਚੋਰ ਲੱਗੇ ਕਿਤੇ ਖੜਕਾ ਦੜਕਾ ਜਿਹਾ ਹੋਇਆ, ਕੁਝ ਉਹਨਾਂ ਨੇ ਸਮਾਨ ਬੰਨਿਆ ਸੀ, ਕੁਝ ਬੰਨਣ ਵਾਲਾ ਸੀ, ਤੇ ਜਦੋਂ ਜਾਗ ਆਈ ਕਿਆ ਜੀ ਉੱਚੀ ਆਵਾਜ਼ ਦਿੱਤੀ, ਚੋਰ ਚੋਰ ਚੋਰ, ਉਹ ਜਿਹੜਾ ਸਮਾਨ ਉਹਨਾਂ ਹੋਰ ਬਣਨਾ ਸੀ ਨਾ ਉਹ ਤਾਂ ਬਚ ਗਿਆ, ਕੁਝ ਉਹ ਲੈ ਕੇ ਚਲੇ ਗਏ, ਅਗਰ ਜਾਗ ਨਾ ਆਉਂਦੀ ਤਾਂ ਉਹ ਵੀ ਚਲਾ ਹੀ ਜਾਣਾ ਸੀ ਨਾ, ਉਥੋਂ ਬਚਣਾ ਥੋੜੀ ਸੀ, ਉਹ ਕਿਉਂ ਬਚਿਆ, ਉਹ ਜਾਗ ਆ ਗਈ ਤਾਂ ਬਚ ਗਿਆ। ਸੋਏ ਗਏ ਰੀਤੋ ਘਰ ਦੇਖੇ ਉੱਠ ਪ੍ਰਾਤ ਹੈ, ਜੇ ਸੁੱਤੇ ਹੀ ਰਹਿੰਦੇ, ਰੀਤੋ ਮੀਂਹ ਹੁੰਦਾ ਖਾਲੀ ਤੇ ਸਵੇਰ ਨੂੰ ਘਰ ਖਾਲੀ ਹੋਣਾ ਸੀ, ਕੁਝ ਮਿਲਦਾ ਨਹੀਂ ਸੀ। ਚੌਥਾ ਪਾਸੇ ਆਉਂਦੇ ਨੇ ਤੈਸੇ, ਹਾਂਜੀ ਤੈਸੇ, ਤੇਵੇਂ ਜਿਵੇਂ ਤਰਨਾ ਜਾਣਦਾ ਸੀ, ਜਿਵੇਂ ਸਮਾਨ ਬਚਾ ਲਿਆ ਸੀ, ਜਿਵੇਂ ਚੋਰ ਲੱਗੇ ਤੋਂ ਜਾਗ ਪਿਆ ਸੀ, ਤੈਸੇ ਅੰਤਕਾਲ, ਤੈਸੇ ਅੰਤਕਾਲ ਗੁਰ ਚਰਨ ਸ਼ਰਨ ਆਵੈ, ਪਾਵੇ ਮੁਖ ਪਦ ਵੀ ਨਾ ਤੁਰ ਬਿਲਲਾਤ ਹੈ। ਆਖੋ ਸਤਨਾਮ ਸ਼੍ਰੀ, ਤੈਸੇ ਤੇਵੇਂ ਅੰਤ ਸਮੇਂ ਵੀ ਇਹ ਨਾ ਸੋਚ, ਮੈਂ ਕੱਲ ਨਹੀਂ ਗਿਆ, ਪਿਛਲੀ ਉਮਰਾਂ ਲੰਘ ਗਈ ਹੈ, ਤੈਸੇ ਅੰਤਕਾਲ ਅੰਤ ਨੂੰ ਵੀ ਸਮੇਂ ਆ ਜਾਵੇ ਤਾਂ ਮਹਾਰਾਜ ਕਹਿੰਦੇ ਮੋਖ ਪਦਵੀ ਮਿਲ ਜਾਂਦੀ ਹੈ, ਨਹੀਂ ਤਾਂ ਬਿਰਲਾਪ ਹੀ ਰਹਿ ਜਾਂਦਾ ਹੈ। ਸੁਰਸਤੀ ਜਮਣਾ ਗੋਦਾਵਰੀ ਗਿਆ ਪ੍ਰਾਗ ਸੇਤਪੁਰ ਖੇਤ ਮਾਨ ਸਾਰ ਹੈ, ਕਾਂਸੀ ਕਾਤੀ ਦੁਆਰਾ ਮਤੀ ਮਾਇਆ ਮੱਥਰਾ ਅਯੁੱਧਿਆ ਗੋਮਤੀ ਅਵੰਤ ਕਾ ਕੇਦਾਰ ਹਿਮਧਾਰ ਹੈ, ਨਰਮਦਾ ਬਿਰਧ ਬਨ ਦੇਵ ਥਲ ਕਵਲਾਸ ਨੀਲ ਮੰਦਰ ਚੱਲ ਸੁਮੇਰ ਗਿਰਵਰ ਹੈ, ਤੀਰਥ ਅਰਥ ਸੰਤੋਖ ਦਇਆ ਧਾਰਾਵਾਂ
ਸ੍ਰੀ ਗੁਰ ਚਰਨ ਰੱਜ ਸਗਲ ਨਾ ਸਗਰ ਹੈ। ਕਹਿੰਦੇ ਆ ਜਿੰਨੇ ਤੀਰਥ ਗਿਣ ਦਿੱਤੇ ਨਾ ਭਾਈ ਸਾਹਿਬ ਜੀ, ਕਹਿੰਦੇ ਗੁਰੂ ਦੇ ਚਰਨਾਂ ਦੇ ਬਰਾਬਰ ਵੀ ਨਹੀਂ ਜੇ, ਖਾਕ ਦੇ ਬਰਾਬਰ ਨਹੀਂ ਜੇ। ਤਾਂ ਮਹਾਰਾਜ ਕਹਿੰਦੇ ਨੇ ਚਰਨ ਕਮਲ ਜਾ ਕਾ ਮਨ ਰਾਪੈ ਸੋਗ ਅਗਣ ਤਿਸ ਜਨ ਨਾ ਵਿਆਪੈ। ਵੀ ਉਹਨੂੰ ਸੋਗ ਦੀ ਅਗਨੀ ਨਹੀਂ ਲੱਗਦੀ। ਮੈਂ ਥੋੜਾ ਜਿਹਾ ਪਿੱਛੇ ਚੱਲਾਂ ਜੀ, ਵੰਦਨਾ ਕਿਹਨੂੰ ਕਰਨੀ ਹੈ ਪਤਾ ਲੱਗ ਗਿਆ, ਵਡਿਆਈ ਕਿਹਦੀ ਕਰਨੀ ਹੈ ਪਤਾ ਲੱਗ ਗਿਆ, ਗੁਰੂ ਕਿਵੇਂ ਮਿਲਦਾ ਹੈ ਪਤਾ ਲੱਗ ਗਿਆ, ਕਰੋੜਾਂ ਅਪਰਾਧ ਕਿਵੇਂ ਮਿਟਦੇ ਨੇ ਪਤਾ ਲੱਗ ਗਿਆ ਸੇਵਾ ਕਰਕੇ, ਸੋਗ ਦੀ ਅੱਡ ਕਿਵੇਂ ਬੁੱਝਦੀ ਹੈ ਉਹ ਵੀ ਆਪਾਂ ਨੂੰ ਬਾਣੀ ਚੋਂ ਖੁਲਾਸਾ ਹੋ ਗਿਆ। ਇੱਕ ਹੋਰ ਪ੍ਰਸ਼ਨ ਕੀਤਾ, ਗਰੀਬ ਨਿਵਾਜ ਜਿਹੜੇ ਤੁਹਾਡੇ ਦਰ ਦੇ ਪ੍ਰਚਾਰਕ ਨੇ, ਗਿਆਨੀ ਕਥਾਵਾਚਕ ਨੇ, ਰਾਗੀ ਨੇ, ਢਾਡੀ ਸਿੰਘ ਸਾਹਿਬਾਨ ਨੇ, ਜਦੋਂ ਉਹਨਾਂ ਕੋਲੋਂ ਸੁਣੀਦਾ ਹੈ ਵੀ ਉਹ ਇੱਕੋ ਹੀ ਗੱਲ ਕਹਿੰਦੇ ਰਹਿੰਦੇ ਵੀ ਸੰਸਾਰ ਤੋਂ ਤਰਨਾ ਬੜਾ ਔਖਾ, ਸੰਸਾਰ ਤੋਂ ਤਰਨਾ ਬੜਾ ਔਖਾ ਬੜਾ ਔਖਾ, ਤੇ ਮਹਾਰਾਜ ਡਰ ਲੱਗਦਾ ਹੈ ਵੀ ਤਰਿਆ ਨਹੀਂ ਜਾਣਾ, ਕੀ ਕਰਾਂਗੇ, ਕੋਈ ਕਮਾਈ ਨਹੀਂ, ਕੋਈ ਨੇਕ ਨਹੀਂ ਹੈ, ਕੋਈ ਜਪ ਨਹੀਂ, ਕੋਈ ਤਪ ਨਹੀਂ ਹੈ। ਤਾਂ ਗਰੀਬ ਨਿਵਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਸੌਖਾ ਹੀ ਤੁਰਿਆ ਜਾਵੇਗਾ, ਤੇ ਆਪਾਂ ਸੌਖੀਆਂ ਜੁਗਤੀਆਂ ਲੱਭਦੇ ਵੇਸ਼ਾਂ, ਔਖਾ ਕੰਮ ਤੇ ਮੇਰੇ ਵਰਗਾ ਕਰਨ ਨੂੰ ਤਿਆਰ ਹੀ ਨਹੀਂ। ਮਹਾਰਾਜ ਦੱਸੋ, ਤਾਂ ਮਹਾਰਾਜ ਕਹਿੰਦੇ ਬੜਾ ਸੌਖਾ ਜੇ, ਬਹੁਤ ਸੌਖਾ। ਤਾਂ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਉਹ ਸੌਖਾ ਢੰਗ ਤਰੀਕਾ ਦੱਸੋ, ਸੰਸਾਰ ਸਮੁੰਦਰ ਤੋਂ ਤਰ ਜਾਈਏ। ਤਾਂ ਗਰੀਬ ਨਿਵਾਜ ਦਾ ਜਵਾਬ ਆਇਆ ਜੇ

ਸ਼ਰੇ ਇੱਕ ਤੇ ਦਸਾਂ ਨੌਵਾਂ ਦੀ ਕਿਰਤ ਕਰਨੀ ਹੈ, ਕਿਸੇ ਨਾਲ ਠੱਗੀ ਨਹੀਂ ਮਾਰਨੀ, ਤੇ ਦੂਸਰਾ ਆਪਣੇ ਜੀਵਨ ਵਿੱਚ ਰਹਿੰਦਿਆਂ ਭੈਣ ਨੇ ਪਰ ਮਰਦ ਨੂੰ ਨਹੀਂ ਵੇਖਣਾ ਬੁਰੀ ਨਜ਼ਰ ਨਾਲ, ਤੇ ਮਰਦ ਨੇ ਭੈਣ ਵੱਲੇ ਨਹੀਂ ਬੁਰੀ ਨਜ਼ਰ ਨਾਲ ਵੇਖਣਾ, ਬਸ ਆ ਦੋ ਦੋਸ਼ਾਂ ਤੋਂ ਬਚ ਜਾਵੀ, ਜਮ ਨੇੜੇ ਨਹੀਂ ਆਵੇਗਾ, ਜਮ ਨੇੜੇ ਨਹੀਂ ਆਵੇਗਾ, ਸਿਰਫ ਦੋ। ਪਰਾਇਆ ਹੱਕ ਨਹੀਂ ਚਰਾਉਣਾ, ਹੱਕ ਪਰਾਇਆ ਨਾਨਕਾ ਉਸ ਸੂਵਰ ਉਸ ਗਾਏ, ਗੁਰਪੀਰ ਹਾਮਾ ਤਾਂ ਭਰੇ ਜਾਮ ਉਰਦਾਰ ਨਾ ਖਾਏ। ਮਾਰੇ ਕਹਿੰਦੇ ਪਰ ਧਨ ਏਕਾ ਨਾਰੀ ਜਤੀ ਹੋਏ, ਪਰ ਨਾਰੀ ਤੀ ਭੈਣ ਪਛਾਣੇ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਤਹੀਆਂ ਜਾਣੇ। ਕਲਗੀਧਰ ਪਾਤਸ਼ਾਹ ਸੁਧ ਜਬ ਤੇ ਹਮ ਧਰੀ, ਬਚਨ ਗੁਰਦਾਏ ਹਮਾਰੇ ਪੂਤ ਇਹ ਤੋਹੇ ਪ੍ਰਨ, ਪ੍ਰਾਣ ਜਬ ਲੱਗ ਘੱਟ ਥਾਰੇ, ਨਿਜ ਨਾਰੀ ਸੰਗ ਨੇਹੋ ਤੁਮ ਨਿਤ ਬਢਈਓ, ਪਰ ਨਾਰੀ ਕੀ ਸੇਜ ਸੁਪਨੇ ਭੁੱਲ ਹੀ ਨਾ ਜਾਈਓ। ਪਰ ਧਨ ਦੋਖ ਕਿਸ਼ ਪਾਪ ਨਾ ਫੇੜੇ, ਜਮ ਜੰਦਾਰ ਜਾਨਦਾਰ ਜਿੰਦ ਦਾ ਵੈਰੀ, ਜੰਦਾਰ ਜਿੰਦ ਦਾ ਵੈਰੀ, ਮਹਾਰਾਜ ਕਹਿੰਦੇ ਤੇਰੇ ਕੋਲ ਨਹੀਂ ਆਵੇਗਾ, ਸਿਰਫ ਦੋ ਬਚਨਾਂ ਦੀ ਕਮਾਈ ਹੈ। ਗਰੀਬ ਬਨਵਾਸ ਸੱਚੇ ਪਾਤਸ਼ਾਹ ਜੀ ਇੱਕ ਵਾਰ ਪਛਾਣਾ ਪਰਤੀਏ, ਆਖੋ ਸਤਨਾਮ ਸ਼੍ਰੀ, ਬੋਲੋ ਗੱਜ ਕੇ ਸਤਨਾਮ ਸ਼੍ਰੀ। ਹੁਣ ਖੀਰਲਾ ਪ੍ਰਸ਼ਨ ਹੈ ਤੇ ਤੁਹਾਡੇ ਚਿੰਨ੍ਹ ਵਿੱਚ ਮੈਂ ਪਿਛਲੇ ਸਾਰੇ ਕੁਐਸਚਨ ਇੱਕ ਵਾਰ ਦਰੜਾ ਦਿਆਂ, ਤੇ ਜਦੋਂ ਕਿਧਰੇ ਹੁਕਮਨਾਮਾ ਆਵੇ ਜ਼ਿੰਦਗੀ ਵਿੱਚ ਤੇ ਤੁਹਾਨੂੰ ਜਿੰਨੇ ਬੈਠੇ ਯਾਦ ਆ ਜਾਵੇ ਵੀ ਇਹਦੇ ਆਹ ਪ੍ਰਸ਼ਨ ਤੇ ਆਹ ਆਂਸਰ ਨੇ। ਪਹਿਲਾ ਸੀਗਾ ਵੰਦਨਾ ਕਿਹਨੂੰ ਕਰਨੀ ਹੈ, ਕੇਵਲ ਗੁਰੂ ਨੂੰ ਕਰਨੀ ਹੈ। ਗੁਣ ਕਿਹਦੇ ਗਾਉਣੇ ਨੇ, ਕੇਵਲ ਗੁਰੂ ਦੇ ਗਾਉਣੇ ਨੇ। ਗੁਰੂ ਮਿਲਦਾ ਕਿਵੇਂ ਹੈ, ਵੱਡਿਆਂ ਭਾਗਾਂ ਨਾਲ ਮਿਲਦਾ ਹੈ। ਕਰੋੜਾਂ ਅਪਰਾਧ ਕਿਵੇਂ ਖਤਮ ਹੁੰਦੇ ਨੇ, ਗੁਰੂ ਦੀ ਸੇਵਾ ਕਰਕੇ ਖਤਮ ਹੋ ਜਾਂਦੇ ਨੇ। ਸੋਗ ਦੀ ਅੱਗ ਕਿਵੇਂ ਬੁੱਝਦੀ ਹੈ, ਗੁਰੂ ਦੇ ਚਰਨ ਕਮਲਾਂ ਦਾ ਧਿਆਨ ਧਾਰਨ ਕਰਕੇ ਸੋਗ ਦੀ ਅਗਨੀ ਖਤਮ ਹੋ ਜਾਂਦੀ ਹੈ। ਸੰਸਾਰ ਤੋਂ ਤਰਿਆ ਕਿਵੇਂ ਜਾਂਦਾ ਹੈ, ਸਾਧ ਸੰਗਤ ਵਿੱਚ ਆ ਕੇ ਜੀਵਨ ਦਾ ਬੇੜਾ ਪਾਰ ਹੋ ਜਾਂਦਾ ਹੈ। ਪਾਤਸ਼ਾਹ ਜੀ ਜਮ ਨੇੜੇ ਨਹੀਂ ਆਵੇ, ਤੇ ਦੋ ਦੋਸ਼ ਤੁਸਾਂ ਨੇ ਹੁਣੇ ਸੁਣ ਲਏ ਨੇ, ਇਹੀ ਪ੍ਰਸ਼ਨ ਚੱਲੇ ਨੇ, ਇਹਨਾਂ ਦੇ ਜਵਾਬ ਆਏ ਨੇ। ਇੱਕ ਪ੍ਰਸ਼ਨ ਆ ਗਿਆ ਹੈ, ਗਰੀਬ ਨਿਵਾਜ ਤ੍ਰਿਸ਼ਨਾ ਬੜੀ ਪ੍ਰਬਲ ਹੈ, ਜਿਹਨੂੰ ਆਪਾਂ ਬਾਣੀ ਚ ਵੀ ਪੜ੍ਹਦੇ ਹਾਂ, ਬੜੇ ਬੜੇ ਰਾਜਨਰ ਭੂਮਣ ਤਾਂ ਕੀ ਤ੍ਰਿਸ਼ਨਾ ਬੁੱਝੀ, ਲੁਪਟ ਰਹੇ ਮਾਇਆ ਸੰਗ ਮਾਟੇ, ਘੁੱਟ ਕੇ ਪੜ੍ਹਨਾ ਮਸਤ ਹੋ ਗਏ ਨੇ, ਲੋਚਣ ਅੱਖਾਂ ਨਾਲ ਦਿਸਦਾ ਕੁਝ ਨਹੀਂ ਹੈ, ਭੰਡਾਰਾ ਬੜਾ ਭਰਿਆ ਹੋਇਆ ਹੈ, ਹੋਰ ਹੋਰ ਹੋਰ ਹੋਰ ਹੋਰ ਚਲੀ ਜਾਂਦਾ ਹੈ। ਬੜੇ ਬੜੇ ਰਾਜਨ ਅਰ ਭੂਮਣ ਤਾਂ ਕੀ ਤ੍ਰਿਸ਼ਨਾ ਬੁੱਝੀ, ਲੁਪਟ ਰਹੇ ਮਾਇਆ ਸੰਗ ਮਾਤੇ, ਲੋਚਣ ਕਛੋ ਨਾ ਸੋਝੀ, ਵਿਖਿਆ ਮੈਂ ਕਿੰਨੀ ਤ੍ਰਿਪਤ ਨਾ ਪਾਈ, ਜਿਉ ਪਾਵਕ ਈਨ ਧੜ ਨਹੀਂ ਧਰਾਪੈ, ਬਿਨ ਹਰ ਕਹਾਂ ਅਘਾਈ, ਦਿਨ ਦਿਨ ਕਰਤ ਭੋਜਨ ਬਹੁ ਬਿੰਜਣ, ਤਾਂ ਕੀ ਮਿਟੈ ਨਾ ਭੁੱਖਾ, ਉਦਮ ਕਰੈ ਸੁਆਣ ਕੀ ਨਿਆਈ, ਚਾਰੇ ਕੁੰਟਾਂ ਘੋਖਾ, ਕਾਮਵੰਤ ਕਾਮੀ ਬਹੁ ਨਾਰੀ, ਪਰ ਗ੍ਰਹਿ ਜੋਹ ਨਾ ਚੂਕੈ, ਦਿਨ ਪ੍ਰਤ ਕਰੈ ਕਰੈ ਪਛਤਾਪੈ, ਸੋਗ ਲੋਹ ਮੈਂ ਸੂਕੈ, ਹਰ ਹਰ ਨਾਮ ਅਪਾਰ ਅਮੋਲਾ, ਅੰਮ੍ਰਿਤ ਏਕ ਨਿਧਾਨਾ, ਕਰ ਕਿਰਪਾ ਜਿਸ ਦੇਹ ਸੁਆਮੀ ਬਿਰਲੇ ਕਾਹੂ ਜਾਨਾ। ਬੜੀ ਵੱਡੀ ਤ੍ਰਿਸ਼ਨਾ ਪ੍ਰਬਲ ਹੈ ਮਹਾਰਾਜ, ਤ੍ਰਿਸ਼ਨਾ ਦੇ ਤੇ ਭਾਂਬੜੀ ਮੱਚਦੇ ਨੇ, ਲੱਟਾਂ ਵਗ ਰਹੀਆਂ ਨੇ, ਜੀਵ ਸੜ ਰਿਹਾ, ਰਿੱਝ ਰਿਹਾ, ਕ੍ਰਿਝ ਰਿਹਾ ਹੈ। ਗਰੀਬ ਨਿਵਾਜ ਤ੍ਰਿਸ਼ਨਾ ਕਿਵੇਂ ਬਜੇ, ਆਤਸ ਦੁਨੀਆ ਖੁਣਕ ਨਾਮ ਖੁਦਾਇਆ, ਅੱਗ ਨੂੰ ਬੁਝਾਉਣ ਵਾਸਤੇ ਪਾਣੀ ਹੈ। ਮਹਾਰਾਜ ਦੱਸੋ ਤਾਂ ਗਰੀਬ ਨਿਵਾਜ ਜੀ ਨੇ ਅੰਤ ਵਿੱਚ ਕਿਰਪਾ ਕੀਤੀ,

ਆਖੋ ਸਤਨਾਮ ਸ਼੍ਰੀ। ਜਦੋਂ ਪਿਆਰਾ ਸਿੱਖ ਪ੍ਰੇਮੀ ਮੇਰੇ ਗੁਰੂ ਬਾਬਾ ਜੀ ਦੇ ਚਰਨਾਂ ਦੀ ਸ਼ਰਨ ਵਿੱਚ ਆ ਗਿਆ ਤਾਂ ਮਹਾਰਾਜ ਕਹਿੰਦੇ ਇੱਥੇ ਕੀ ਹੈ, ਨਾਮ ਦਾ ਜਲ ਹੈ, ਆਤਸ ਦੁਨੀਆ ਖੁਣਕ ਨਾਮ ਖੁਦਾਇਆ, ਤੇ ਅੰਦਰ ਦੀ ਤਪਸ਼ ਜਿਹੜੀ ਬੁੱਝ ਜਾਵੇਗੀ। ਚੰਦਨ ਚਾਂਦਨ ਸਰਦ ਰੁੱਤ, ਮੋਲ ਨਾ ਮਿੱਟਈ ਘਾਮ, ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਠੰਡ ਨੂੰ ਸਰਦੀ ਦੀ ਰੁੱਤ ਨੂੰ ਠੰਡਾ ਮੰਨਿਆ ਨਹੀਂ, ਠੰਡੀ ਨਹੀਂ ਹੈ, ਬਾਹਰ ਠੰਡ ਲੱਗ ਜਾਵੇਗੀ, ਸਰਦੀ ਲੱਗੀ ਹੈ। ਚੰਦਨ ਦਾ ਦਰਖਤ ਠੰਡਾ ਹੈ, ਅੰਦਰ ਦੀ ਠੰਡ ਥੋੜੀ ਹੈ। ਚੰਦਰਮਾ ਦੀਆਂ ਕਿਰਨਾਂ ਠੰਡੀਆਂ ਨੇ, ਅੰਦਰ ਦੀ ਠੰਡ ਥੋੜੀ ਦੇਣੀ। ਅੰਦਰ ਤੇ ਭਾਂਬੜ ਲੱਗੇ ਹੀ ਹੋਏ, ਏਸੀ ਦੀ ਹਵਾ ਠੰਡੀ ਹੈ, ਅੰਦਰ ਦੀ ਤਪਸ ਥੋੜੀ ਠੰਡੀ ਹੋਣੀ ਹੈ। ਉਹਨੂੰ ਤਾਂ ਮਹਾਰਾਜ ਕਹਿੰਦੇ ਕੇਵਲ ਗੁਰੂ ਦਾ ਨਾਮ ਹੈ। ਚੰਦਨ ਚੰਦ ਨਾ ਸਰਦ ਰੁੱਤ, ਮੋਲ ਨਾ ਮਿੱਟੇ ਘਾਮ, ਨਹੀਂ ਮਿੱਟਦੀ ਅੱਗ, ਮੋਲ ਨਾ ਮਿੱਟੇ ਘਾਮ, ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਕੇਵਲ ਗੁਰੂ ਦਾ ਨਾਮ ਜਿਹੜਾ ਹੈ ਉਹ ਹੈ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ, ਇੱਥੇ ਅੱਗ ਬੁੱਝ ਜਾਂਦੀ ਹੈ। ਇੱਥੇ ਤੇ ਆ ਕੇ ਤੱਤੀਆਂ ਖਾਵਾਵਾਂ ਖਤਮ ਹੋ ਜਾਂਦੀਆਂ ਨੇ। ਤਾਤੀ ਵਾਉ ਨਾ ਲੱਗਈ ਪਾਰ ਬ੍ਰਹਮ ਸ਼ਰਨਾਈ, ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੂਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ, ਅਵਰ ਨਾ ਸੂਜੈ ਦੂਜੀ ਠਾਰ, ਹਾਰ ਪਰਿਓ ਤੋ ਦੁਆਰੀ, ਲੇਖਾ ਛੋੜਾ ਲੇਖੈ ਛੂਟ ਹੈ, ਹਮ ਨਿਰਗੁਣ ਲਿਹੋ ਉਬਾਰੀ, ਸਦ ਬਖ ਸਿੰਧ ਸਦਾ ਮਿਹਰਬਾਨਾ, ਸਭਨਾ ਦੇ ਆਧਾਰੀ, ਨਾਨਕ ਦਾਸ ਸੰਤ ਪਾਛੈ ਪਰਿਓ, ਰਾਖ ਲਿਹੋ ਇਹ ਬਾਰੀ। ਪ੍ਰਭ ਕੀ ਸਰਨ ਸਗਲ ਪੈ ਲਾਥੇ, ਅਬ ਹਮ ਚਲੀ ਠਾਕੁਰ ਪੈ ਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੈ ਮਾਰ, ਲੋਕਣ ਕੀ ਚਤੁਰਾਈ ਉਪਮਾ, ਤੇ ਬੈ ਸੰਤਰ ਜਾਰ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦੀਓ ਹੈ ਧਾਰ, ਤ੍ਰਿਸ਼ਨਾ ਅਗਣ ਪ੍ਰਭ ਆਪ ਬੁਝਾਈ, ਨਾਨਕ ਉਧਰੈ ਪ੍ਰਭ ਸ਼ਰਨਾਈ। ਨਾਮ ਕਰਕੇ ਆਓ, ਇੱਕ ਮਿੰਟ ਜਪਿਓ, ਸਾਰੇ ਲਾਇਓ ਹਾਜ਼ਰੀ, ਵਾਂਝੇ ਨਾ ਰਿਓ। ਜਿਹੜੇ ਪ੍ਰੇਮ ਵਿੱਚ ਆਪਾਂ ਜਪ ਲਾਂਗੇ, ਹੋ ਸਕਦਾ ਮੇਰਾ ਰਹਿਮਤ ਗੁਰੂ ਕਰ ਦੇਵੇ, ਅੰਦਰ ਦੀ ਸ਼ਾਂਤੀ ਮਿਲ ਜਾਵੇ। ਲਾਇਓ ਹਾਜ਼ਰੀ।

0: ਗੁਰੂ ਸਵਾਰੀ ਸੰਗਤ ਜੀ, ਸਤਿਗੁਰੂ ਜੀ ਰਹਿਮਤਾਂ ਕਾਰਨ ਤੁਸੀਂ ਬਹੁਤ ਹੀ ਪਿਆਰ ਵਿੱਚ ਬੈਠੇ ਰਹੇ ਹੋ, ਇਕਾਗਰਤਾ ਵਿੱਚ ਯਤਨ ਕੀਤਾ, ਕੇਵਲ ਨਿਰੋਲ ਸ਼ਬਦ ਦੀ ਬਾਣੀ ਦੀ ਸਾਂਝ ਪਾਈ ਹੈ ਔਰ ਇਹੀ ਯਤਨ ਕੀਤਾ ਪੂਰੀਆਂ 4 ਵੀਕਾਂ ਵੀ ਕੇਵਲ ਸ਼ਬਦ ਦੇ ਦੁਆਰਾ ਹੀ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਦੀ ਸਾਂਝ ਪਾਈ ਜਾ। ਵੈਸੇ ਕਥਾ ਉਹੀ ਹੁੰਦੀ ਜੇ ਜਿਹੜੀ ਸ਼ਬਦ ਦੇ ਦਾਇਰੇ ਅੰਦਰ ਇੱਕ ਸ਼ਬਦ ਹੀ ਹੋਵੇ। ਵੈਸੇ ਕਹਾਣੀਆਂ ਜਿਹੜੀਆਂ ਨੇ ਉਹਦਾ ਟਾਈਮ ਆਪਾਂ ਕਰਨ ਵਾਸਤੇ ਆਪਾਂ ਪਾ ਦਿੱਤੀ ਤੇ ਅਖਬਾਰ ਦੀ ਵੀ ਟੂਕ ਚੱਲ ਪੈਣੀ ਹੈ। ਵਡਿਆਈ ਨਹੀਂ ਹੈ ਕੋਈ, ਕਥਾ ਉਹੀ ਹੈ ਸਭ ਤੇ ਉਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁੱਖ ਲੱਥਾ। ਔਰ ਆਦੀ ਬਣ ਜਾਓ ਕੇਵਲ ਸ਼ਬਦ ਦੀ ਕਥਾ, ਗੁਰੂ ਦੇ ਸ਼ਬਦ ਦੀ ਕਥਾ ਜਿਹੜੀ ਹੈ ਉਹ ਜੀਵਨ ਦਾ ਬੇੜਾ ਪਾਰ ਕਰੇਗੀ। ਮੇਰੇ ਗੁਨਾਹ ਮੇਰੇ ਔਗਣ 4 ਵੀਕਾਂ ਸੇਵਾ ਕਰਦਿਆਂ ਹੋਇਆ ਬੇਅੰਤ ਹੋਏ ਨੇ, ਭੁੱਲਾਂ ਹੁੰਦੀਆਂ ਨੇ। ਸਤਿਗੁਰੂ ਜੀ ਗੁਰੂ ਕੀਆਂ ਸਾਜੀਆਂ ਨੇ ਵਾਜੀਆਂ ਸੰਗਤਾਂ ਬਖਸ਼ਣ ਯੋਗ ਨੇ। ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਹਰ ਤਰ੍ਹਾਂ ਦਾ ਉਸ ਨਾਲ ਬੜਾ ਪ੍ਰੇਮ ਰੱਖਿਆ ਹੈ। ਉਸ ਤੋਂ ਸਭ ਤੋਂ ਪਹਿਲਾਂ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਬੇਅੰਤ ਬੇਅੰਤ ਸ਼ੁਕਰ ਸ਼ੁਕਰ ਸ਼ੁਕਰਾਨਾ। ਦੂਜਾ ਨੰਬਰ ਗੁਰੂ ਕੀਆਂ ਸੰਗਤਾਂ ਦਾ ਸ਼ੁਕਰ ਸ਼ੁਕਰ ਸ਼ੁਕਰਾਨਾ ਧੰਨਵਾਦ। ਫਿਰ ਉਸ ਤੋਂ ਬਾਅਦ ਸਾਰੇ ਸਟਾਫ ਦਾ ਧੰਨਵਾਦ ਜਿਹਨੇ ਮਾਈ ਭਾਈ ਗੁਰਸਿੱਖ ਨੇ। ਚੌਥੇ ਨੰਬਰ ਤੇ ਪ੍ਰਬੰਧਕ ਸਾਹਿਬਾਨ ਜਿਹੜੇ ਗੁਰਦੁਆਰਾ ਸਾਹਿਬ ਜੀ ਦੀ ਸੇਵਾ ਮੈਨੇਜਮੈਂਟ ਨਿਭਾਉਂਦੇ ਨੇ, ਜੋ ਜੋ ਵੀ ਨੇ ਮੈਂਬਰ ਸਾਹਿਬਾਨ ਨੇ, ਸਾਰਿਆਂ ਦੇ ਨਾਂ ਸਤਿਗੁਰੂ ਆਪ ਜਾਣਦੇ ਨੇ। ਤਕਰੀਬਨ ਦਾਸ ਨਾਲ ਬਹੁਤ ਸਨੇਹ ਹੈ, ਖਾਸ ਕਰਕੇ ਮੱਗਰ ਸਿੰਘ ਜੀ, ਸਤਿਕਾਰ ਸਕੱਤਰ ਸਾਹਿਬ, ਹੋਰ ਪ੍ਰੇਮੀ ਸਿੱਖ ਬੈਠੇ ਨੇ, ਭਾਈ ਧਾਲੀਵਾਲ ਸਿੰਘ ਜੀ, ਹੋਰ ਸਾਰੇ ਜਾਣਦੇ ਨੇ। ਸਤਿਗੁਰੂ ਜੀ ਰਹਿਮਤਾਂ ਕਰਨ, ਸਾਰਿਆਂ ਦਾ ਇਸੇ ਤਰ੍ਹਾਂ ਸੰਯੋਗ ਮਿਲਦਾ ਰਹੇ ਔਰ ਗੁਰੂ ਘਰ ਦੀਆਂ ਸੇਵਾਵਾਂ ਦਿਨ ਬ ਦਿਨ ਦਿਨ ਦੁੱਗਣੀਆਂ ਰਾਤ ਚੌਗਣੀਆਂ ਪ੍ਰਬੰਧਕ ਸਾਹਿਬਾਨਾਂ ਨੂੰ ਸੰਗਤਾਂ ਦੇ ਨਾਲ ਉਦਾਂ ਮਿਲਦਾ ਰਹੇ, ਇਹ ਗੁਰੂ ਚਰਨਾਂ ਚ ਅਰਦਾਸ ਹੈ। ਸਤਿਗੁਰੂ ਜੀ ਰਹਿਮਤਾਂ ਕਰਨ, ਭੁੱਲਾਂ ਦੀਆਂ ਮਾਫੀਆਂ। ਸਾਰੀ ਸੰਗਤ ਸੰਗਣਾ ਨਹੀਂ ਹੈ, ਗੱਜ ਕੇ ਫਤਿਹ ਬੁਲਾ ਦਿਓ ਤੇ ਚਾਲੀ ਅਰਦਾਸ ਪਾ ਦੇਵੇ ਫ੍ਰੀ ਮੁੰਡ ਨੂੰ, ਗੱਜ ਕੇ ਆਖੋ ਵਾਹਿਗੁਰੂ ਜੀ ਕਾ
1: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਨ ਭਾਈ ਗਿਆਨੀ ਗੁਰਮੇਲ ਸਿੰਘ ਜੀ ਟੋਰੰਟੋ ਵਾਲੇ, ਜਿਨ੍ਹਾਂ ਨੇ ਸਾਡੇ ਨਾਲ ਗੁਰਮਤਿ ਵਿਚਾਰ ਸਾਂਝੇ ਕੀਤੇ ਸਨ, ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਹੁਣ ਅਸੀਂ ਆਪਣੇ ਹੈੱਡ ਗ੍ਰੰਥੀ ਬਾਜਵਾ ਸਾਹਿਬ ਜੀ ਨੂੰ ਬੇਨਤੀ ਕਰਦੇ ਹਾਂ ਕਿ ਉਹ ਆ ਕੇ ਇਹਨਾਂ ਨੂੰ ਸਨਮਾਨਿਤ ਕਰਨਗੇ। ਅਗਰ ਸੰਗਤ ਚੋਂ ਕੋਈ ਆਉਣਾ ਚਾਹੁੰਦਾ ਹੈ ਉਹ ਜੁਆਇਨ ਕਰ ਸਕਦੇ ਹੈ। ਸੋਨਿਹਾਲ ਸਤਿ ਸ੍ਰੀ ਅਕਾਲ। ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਅਸੀਂ ਆਸ ਕਰਦੇ ਹਾਂ ਕਿ ਅਗਲੇ ਸਾਲ ਵੀ ਸਾਨੂੰ ਇੱਦਾਂ ਹੀ ਗੁਰਮਤਿ ਵਿਚਾਰ ਸਾਡੇ ਨਾਲ ਲਾ ਕੇ ਸਾਂਝੇ ਕਰਨਗੇ। ਜਦ ਤੱਕ ਹੁਣ ਇਸ ਤੋਂ ਬਾਅਦ ਭਾਈ ਲਖਨ ਸਿੰਘ ਜੀ ਦਾ ਭਾਈ ਲਖਨ ਸਿੰਘ ਜੀ ਅਤੇ ਉਹਨਾਂ ਦਾ ਕੀਰਤਨ ਜਿੱਥੇ ਦਾ ਟਾਈਮ ਰਹੇਗਾ 2 ਵਜੇ ਤੱਕ। ਭਾਈ ਸਾਹਿਬ ਜਦ ਤੱਕ ਰੈਡੀ ਹੁੰਦੇ ਨੇ ਆਪ ਜੀ ਨਾਲ 2-4 ਸੂਚਨਾਵਾਂ ਸਾਂਝੀਆਂ ਕਰ ਲਈਆਂ ਜਾਣਗੀਆਂ। ਖਾਲਸਾ ਸਕੂਲ ਦਾ ਐਡਮਿਸ਼ਨ ਜੋ ਹੈ ਉਹ ਓਪਨ ਹੈ, ਸੋ ਅਗਰ ਤੁਸੀਂ ਆਪਣੇ ਬੱਚਿਆਂ ਨੂੰ ਰਜਿਸਟਰ ਕਰਵਾਉਣਾ ਚਾਹੁੰਦੇ ਹੋ ਤੁਸੀਂ ਆਨਲਾਈਨ ਜਾ ਕੇ ਕਰਵਾ ਸਕਦੇ ਹਾਂ। 7 ਤਰੀਕ ਨੂੰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਦਿਵਸ ਹੈ ਤੇ ਭਾਈ ਰਣਜੀਤ ਸਿੰਘ ਜੀ ਟੰਡਿਆਂ ਵਾਲੇ 7 ਤੋਂ 9 ਤਰੀਕ ਤੱਕ ਗੁਰੂ ਘਰ ਚ ਹਾਜ਼ਰੀਆਂ ਭਰਨ ਵਾਸਤੇ ਆ ਰਹੇ ਹਨ। 17 ਤਰੀਕ ਨੂੰ ਭਾਦੋ ਦੀ ਸੰਗਰਾਂਦ ਹੈ ਤੇ ਸਿੱਖ ਹੈਰੀਟੇਜ ਨਾਈਟ 22 ਤਰੀਕ ਨੂੰ ਅਰਥਕੁਏਕਸ ਦੇ ਨਾਲ ਹੋਣ ਜਾ ਰਹੀ ਹੈ ਤੇ ਜਨਮ ਦਿਨ ਭਾਈ ਦਿਆ ਸਿੰਘ ਜੀ ਦਾ 27 ਤਰੀਕ ਨੂੰ ਹੈ। ਇੰਨੀਆਂ ਹੀ ਸੂਚਨਾਵਾਂ ਇਸ ਟਾਈਮ ਲਈ। ਹੁਣ ਅਸੀਂ ਭਾਈ ਸਾਹਿਬ ਜੀ ਕੋ ਕੀਰਤਨ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਅੰਦਰ ਆਪ ਜੀ ਕੇ ਦਰੋਂ ਘਰੋਂ ਵਰਸਾਏ ਹੋਏ ਕੀਰਤਨੀਏ ਜਥੇ ਗੁਰਮੁਖ ਪਿਆਰੇ ਗਿਆਨੀ ਸਿੰਘਾਂ ਨੇ ਢਾਡੀ ਸਿੰਘਾਂ ਨੇ ਸਤਿਗੁਰੂ ਜੀਓ ਆਪ ਜੀ ਕਾ ਪਾਵਨ ਹਰ ਜਸ ਸੰਗਤਾਂ ਨੂੰ ਸਰਵਣ ਕਰਵਾਇਆ ਸਤਿਗੁਰੂ ਜੀਓ ਰਹਿਮਤਾਂ ਕਰਨੀਆਂ ਸਮੂਹ ਸੇਵਾਦਾਰਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਆਪਣੇ ਦਰ ਘਰ ਦੀ ਸੇਵਾ ਦੇ ਸਦਾ ਯੋਗ ਬਣਾ ਲੈਣਾ ਗਰੀਬ ਨਵਾਜ ਐਤਵਾਰ ਦੇ ਦਿਹਾੜੇ ਨੂੰ ਮੁੱਖ ਰੱਖਦੇ ਹਾਂ ਬੇਅੰਤ ਸੰਗਤਾਂ ਨੇ ਆਪ ਜੀ ਕੇ ਪਾਵਨ ਪਵਿੱਤਰ ਦਰਬਾਰ ਦੀ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੁਣ ਤੱਕ ਹਾਜ਼ਰੀਆਂ ਭਰੀਆਂ ਤਿਲ ਫੁੱਲ ਭੇਟਾਵਾਂ ਮਾਇਆ ਰਸਦਾ ਆਪ ਜੀ ਕੇ ਚਰਨਾਂ ਵਿੱਚ ਭੇਟਾ ਕੀਤੀਆਂ ਸਤਿਗੁਰੂ ਜੀ ਕਿਰਪਾ ਕਰਨੀ ਦਰ ਆਈ ਸਮੂਹ ਸੰਗਤ ਦੀ ਹਾਜ਼ਰੀ

ਮਾਈਆਂ ਕਾਰੋਬਾਰਾਂ ਵਿੱਚ ਵਾਧੇ ਪਾਉਣੇ, ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਦੇਸ਼ ਪ੍ਰਦੇਸ਼ ਰੱਖਿਆ ਕਰਨੀ। ਬੇਅੰਤ ਸੰਗਤਾਂ ਨੇ ਮੀਡੀਏ ਦੇ ਮਾਧਿਅਮ ਰਾਹੀਂ ਹਾਜ਼ਰੀਆਂ ਭਰੀਆਂ, ਸੇਵਾਵਾਂ ਭੇਜੀਆਂ, ਗੁਰਮਤ ਅਨੁਸਾਰ ਸਭਨਾਂ ਦੀਆਂ ਮਨੋਕਾਮਨਾ ਮਨੋਭਾਵਨਾ ਸੰਪੂਰਨ

ਅਰਦਾਸਾਂ ਦਰ ਤੇ ਪ੍ਰਵਾਨ ਕਰਨੀਆਂ ਸਤਿਗੁਰੂ ਜੀਓ ਆਪ ਜੀ ਕੇ ਦਰ ਘਰ ਦੀਆਂ ਚੱਲ ਰਹੀਆਂ ਕਾਰ ਸੇਵਾ ਵਿੱਚ ਬੇਅੰਤ ਸੰਗਤਾਂ ਵੱਲੋਂ ਮਾਇਕ ਤੌਰ ਤੇ ਮਦਦ ਕੀਤੀ ਜਾ ਰਹੀ ਹੈ, ਸੇਵਾ ਕੀਤੀ ਜਾ ਰਹੀ ਹੈ। ਆਪ ਜੀ ਨੇ ਸਮੂਹ ਸੰਗਤ ਦੀ ਮਾਇਆ ਸਫਲੀ ਕਰਨੀ, ਦਰੋਂ ਘਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ, ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ, ਗਰੀਬ ਨਵਾਜ। ਆਪ ਜੀ ਕੇ ਚਰਨਾਂ ਵਿੱਚ ਸੰਗਤਾਂ ਦੀਆਂ ਅਰਦਾਸਾਂ, ਸਰਦਾਰ ਮਨਜਿੰਦਰ ਸਿੰਘ ਵੱਲੋਂ ਪਰਿਵਾਰ ਦੀ ਸੁੱਖ ਸ਼ਾਂਤੀ ਵਾਸਤੇ ਅਰਦਾਸਾਂ ਬੇਨਤੀਆਂ, ਚੜ੍ਹਦੀਆਂ ਕਲਾ ਬਖਸ਼ਣੀਆਂ। ਡਾਕਟਰ ਪ੍ਰਤਪਾਲ ਭਾਟੀਆ ਜੀ ਦੀ ਸਲਾਨਾ ਬਰਸੀ ਨੂੰ ਯਾਦ ਕਰਦਿਆਂ ਪਰਿਵਾਰ ਵੱਲੋਂ ਅਰਦਾਸ ਬੇਨਤੀ ਹੈ, ਰਹਿਮਤ ਕਰਨੀ ਸਦੀਵ ਚਰਨਾਂ ਵਿੱਚ ਨਿਵਾਸ ਬਖਸ਼ਣਾ। ਮਨਦੀਪ ਸਿੰਘ ਜੀ ਦੀ ਕੋਰਟ ਵਿੱਚ ਪੱਕੇ ਹੋਣ ਦੀ ਤਾਰੀਖ ਹੈ, ਗਰੀਬ ਨਵਾਜ। ਆਪ ਜੀਆਂ ਨੇ ਕੋਰਟ ਵਿੱਚ ਸਫਲਤਾ ਬਖਸ਼ਿਸ਼ ਕਰਨੀ। ਹੀਰਾ ਸਿੰਘ ਨੇ ਸੱਚੇ ਪਾਤਸ਼ਾਹ ਜੀ ਉਹ ਨਵਾਂ ਟਰੱਕ ਲਿਆ, ਆਪ ਜੀ ਨੇ ਕਿਰਪਾ ਕਰਨੀ, ਰਹਿਮਤ ਕਰਨੀ, ਸਦਾ ਹੀ ਸੇਵਕਾਂ ਦੇ ਅੰਗ ਸੰਗ ਵਰਤਣਾ ਸੱਚੇ ਪਾਤਸ਼ਾਹ ਜੀ। ਉਹ ਬੱਚੀ ਮਾਨਵਤਾ ਭਸੀਨ ਦੀ ਦੇਹ ਅਰੋਗਤਾ ਦੀ ਅਰਦਾਸ, ਗਰੀਬ ਨਵਾਜ ਦੇਹ ਅਰੋਗਤਾ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ। ਸਰਤਾਜ ਸਿੰਘ ਸੰਧੂ ਦੇ 6ਵੇਂ ਜਨਮ ਦਿਨ ਦੀ ਖੁਸ਼ੀ ਵੱਲੋਂ ਖੁਸ਼ੀ ਵਿੱਚ ਪਰਿਵਾਰ ਵੱਲੋਂ ਅਰਦਾਸ ਬੇਨਤੀ ਕੀਤੀ ਜਾਂਦੀ ਹੈ। ਸਰਤਾਜ ਸਿੰਘ ਸੰਧੂ ਨੂੰ

ਭਾਈ ਸੁਰਿੰਦਰ ਸਿੰਘ ਮੁਲਤਾਨੀ ਦੇ ਸਮੂਹ ਪਰਿਵਾਰ ਦੀ ਅਰਦਾਸ ਬੇਨਤੀ ਆਪ ਜੀਆਂ ਨੇ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨੂੰ ਅੱਜ ਨਾ ਸਤਿਗੁਰੂ ਜੀ ਜਿਤਨੀਆਂ ਵੀ ਸੰਗਤਾਂ ਆਪ ਜੀ ਕੇ ਪਾਵਨ ਦਰਬਾਰ ਵਿੱਚ ਹਾਜ਼ਰ ਹੋਈਆਂ ਸਭਨਾਂ ਦੀਆਂ ਮਨੋਕਾਮਨਾ ਅਰਦਾਸਾਂ ਬੇਨਤੀਆਂ ਦਰ ਤੇ ਪ੍ਰਵਾਨ ਕਰ ਲੈਣੀਆਂ ਸਭਨਾਂ ਨੂੰ ਦਰੋਂ ਘਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਵਾਜਣਾ ਗਰੀਬ ਨਵਾਜ ਇਸ ਵਕਤ ਆਪ ਜੀ ਕਿਰਪਾ ਕਰੋ ਦੀਵਾਨਾਂ ਦੀ ਸੰਪੂਰਨਤਾ ਹੈ ਆਪ ਜੀ ਪਾਵਨ ਪਵਿੱਤਰ ਅਸੀਸ ਸ੍ਰੀ ਮੁੱਖ ਵਾਕ ਬਖਸ਼ਿਸ਼ ਕਰੋ ਜੀ ਹੁਕਮ ਤੇ ਚੱਲਣ ਦੀ ਮਤ ਬੁੱਧ ਪ੍ਰਦਾਨ ਕਰੋ ਅਤੇ ਪਾਵਨ ਦਰਬਾਰ ਵਿੱਚ ਅਗਲੇ ਦੀਵਾਨ ਸਜਾਉਣ ਦੀ ਆਗਿਆ ਹੋਵੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੁਮਰੀ ਸਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ, ਰੱਖੋ ਰੱਖਣਹਾਰ ਦਇਆਲਾ, ਨਾਨਕ ਘਰ ਕੇ ਗੋਲੇ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਅੰਮ੍ਰਿਤ ਵੇਲੇ ਤੋਂ ਹੁਣ ਤੱਕ ਸਜੇ ਹੋਏ ਦੀਵਾਨਾਂ ਦੀ ਹਾਜ਼ਰੀ ਬੜੇ ਸ਼ਰਧਾ ਭਾਵਨਾ ਪਿਆਰ ਸਹਿਤ ਭਰ ਰਹੇ ਹੋ। ਸਤਿਗੁਰੂ ਜੀ ਕਿਰਪਾ ਕਰਨ ਹੁਣ ਦੁਪਹਿਰ ਤੋਂ ਬਾਅਦ ਦੇ ਦੀਵਾਨਾਂ ਦੀ ਪ੍ਰਾਰੰਭਤਾ ਹੋਏਗੀ। ਆਪ ਸਮੂਹ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪ ਜੀ ਨੇ ਪਿਆਰ ਸਹਿਤ ਬੈਠ ਕੇ ਹਰਜਾ ਸਰਵਣ ਕਰਨਾ ਹੈ। ਹੁਣ ਮੈਂ ਬੇਨਤੀ ਕਰਾਂਗਾ ਸਾਡੇ ਅਤਿ ਸਤਿਕਾਰਯੋਗ ਭੈਣ ਜੀ ਬੀਬੀ ਚੰਚਲਦੀਪ ਕੌਰ ਜੀ ਅਤੇ ਉਹਨਾਂ ਦਾ ਢਾਡੀ ਜਥਾ, ਆਪ ਜੀ ਨੂੰ ਢਾਡੀ ਵਾਰਾਂ ਰਾਹੀਂ ਗੁਰੂ ਇਤਿਹਾਸ ਹਰਜਾ ਸਰਵਣ ਕਰਵਾਏਗਾ। ਉਹਨਾਂ ਦਾ ਸਮਾਂ ਰਹੇਗਾ 3:20 ਤੱਕ, ਉਸ ਤੋਂ ਉਪਰੰਤ ਫਿਰ ਕੀਰਤਨ ਹੋਏਗਾ। ਆਪ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪ ਜੀਆਂ ਨੇ ਬੜੇ ਪਿਆਰ ਦੇ ਨਾਲ ਹਾਜ਼ਰੀਆਂ ਭਰਨੀਆਂ ਹਨ। ਸੰਗਤ ਦੇ ਚਰਨਾਂ ਵਿੱਚ ਸ਼ਨੀਵਾਰ ਬੇਨਤੀ ਹੈ ਕਿ 7, 8 ਅਤੇ 9 ਅਗਸਤ ਨੂੰ ਸਾਡੇ ਪਾਸ ਸਿੱਖ ਪੰਥ ਦੇ ਮਹਾਨ ਵਿਦਵਾਨ ਬੁਲਾਰੇ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ, ਉਹ ਪਹੁੰਚ ਰਹੇ ਹਨ। 7 ਅਤੇ 8 ਤਰੀਕ ਨੂੰ ਸ਼ਾਮ ਦੇ ਦੀਵਾਨ ਹੋਇਆ ਕਰਨਗੇ 6 ਵਜੇ ਤੋਂ ਲੈ ਕੇ 9 ਵਜੇ ਤੱਕ, ਅਤੇ 9 ਤਰੀਕ ਐਤਵਾਰ ਦੇ ਦੀਵਾਨ ਸਵੇਰੇ 11 ਵਜੇ ਤੋਂ ਲੈ ਕੇ 2 ਵਜੇ ਤੱਕ ਉਹਨਾਂ ਦਾ ਸਮਾਂ ਹੋਏਗਾ। ਸੋ ਆਪ ਜੀਆਂ ਨੇ ਉਹਨਾਂ ਸਮਿਆਂ ਵਿੱਚ ਵੀ ਸਮਾਂ ਕੱਢ ਕੇ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ। ਆਪ ਜੀ ਨੂੰ ਭਲੀ ਭਾਂਤ ਹੀ ਪਤਾ ਹੈ ਕਿ ਗੁਰਦੁਆਰਾ ਸਾਹਿਬ ਵਿਖੇ ਨੌਰਥ ਹਾਲ ਅਤੇ ਸਾਊਥ ਹਾਲ ਦੀਆਂ ਜੋ ਇਮਾਰਤਾਂ ਬਣ ਰਹੀਆਂ ਹਨ, ਉਹ ਸਾਡੀਆਂ ਸੰਗਤਾਂ ਦੇ ਜੋ ਗੁਰਮਤਿ ਸਮਾਗਮ ਹੁੰਦੇ ਹਨ ਉਹਨਾਂ ਦੀਆਂ ਸਹੂਲਤਾਂ ਵਾਸਤੇ ਹਨ। ਕਿਉਂਕਿ ਗੁਰਦੁਆਰਾ ਸਾਹਿਬ ਵਿਖੇ ਹਰ ਸੰਗਤ ਦੇ ਮਨ ਦੀ ਇੱਛਾ ਹੁੰਦੀ ਹੈ ਕਿ ਸਾਡੇ ਜੋ ਸੁੱਖ ਦੁੱਖ ਦੇ ਪ੍ਰੋਗਰਾਮ ਹਨ ਉਹ ਸਿੱਖ ਗੁਰਦੁਆਰਾ ਸੈਨਹੋਜੇ ਵਿਖੇ ਹੋਣ, ਵਿਆਹ ਦਾ ਪ੍ਰੋਗਰਾਮ ਹੋਵੇ, ਚਾਹੇ ਕੋਈ ਕਿਸੇ ਤਰ੍ਹਾਂ ਦਾ ਜਨਮ ਦਿਨ ਦਾ ਸਮਾਂ ਹੋਵੇ। ਅਸੀਂ ਸਾਰੇ ਚਾਹੁੰਦੇ ਹਾਂ ਕਿ ਗੁਰੂ ਘਰ ਦੇ ਵਿੱਚ ਸਾਨੂੰ ਸਮਾਂ ਮਿਲੇ, ਥਾਂ ਮਿਲੇ। ਸੋ ਸੰਗਤ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਹੀ ਇਹ ਕਦਮ ਚੁੱਕੇ ਗਏ ਹਨ। ਸੋ ਸਾਊਥ ਹਾਲ ਅਤੇ ਨੌਰਥ ਹਾਲ ਦੀਆਂ ਜੋ ਇਮਾਰਤਾਂ ਆਪ ਜੀ ਦੇਖ ਰਹੇ ਹੋ ਉਹ ਚੱਲ ਰਹੀਆਂ ਹਨ। ਸੰਗਤ ਨੂੰ ਪੁਰਜ਼ੋਰ ਅਪੀਲ ਹੈ, ਬੇਨਤੀ ਹੈ ਕਿ ਆਪ ਜੀ ਆਪਣੇ ਦਸਵੰਧ ਦੀ ਮਾਇਆ ਨੂੰ ਸਫਲੀਆਂ ਕਰੋ, ਆਪਣੀ ਕਿਰਤ ਕਮਾਈਆਂ ਨੂੰ ਸਫਲੀਆਂ ਕਰਦਿਆਂ ਹੋਏ ਜੋ ਵੀ ਆਪ ਜੀ ਤੋਂ ਪੁੱਜਦਾ ਸਰਦਾ ਹੈ, ਜਿੰਨੀ ਸਤਿਗੁਰਾਂ ਨੇ ਆਪ ਜੀ ਨੂੰ ਸਮਰੱਥਾ ਬਖਸ਼ਿਸ਼ ਕੀਤੀ ਹੈ, ਆਪ ਜੀ ਜ਼ਰੂਰ ਗੁਰੂ ਘਰ ਦੀ ਕਾਰ ਸੇਵਾ ਵਿੱਚ ਆਪਣਾ ਯੋਗਦਾਨ ਪਾਓ। ਕਿਉਂਕਿ ਗੁਰੂ ਘਰ ਦੀ ਕਾਰ ਸੇਵਾ ਇਹ ਸੰਗਤ ਦੇ ਸਹਿਯੋਗ ਨਾਲ ਹੀ ਚੱਲਦੀ ਹੈ। ਸਤਿਗੁਰਾਂ ਨੇ ਸਾਨੂੰ ਦਸਵੰਧ ਦਾ ਜੋ ਮਰਿਆਦਾ ਬਖਸ਼ਿਸ਼ ਕੀਤੀ ਹੈ ਇਹ ਬਹੁਤ ਵੱਡੀ ਮਰਿਆਦਾ ਹੈ। ਇਹਦੇ ਵਿੱਚ ਹਰ ਬੰਦੇ ਨੇ ਆਪਣੀ ਕਿਰਤ ਕਮਾਈ ਦੇ ਹਿੱਸੇ ਨੂੰ ਪਾਉਣਾ ਹੈ। ਜਿਸ ਦਾ ਜਿੰਨਾ ਵੀ ਕਮਾਈ ਹੈ, ਜਿੰਨੀ ਵੀ ਵਿੱਤ ਹੈ, ਸਭ ਨੂੰ ਇੱਕੋ ਜਿਹਾ ਸਮਝਿਆ ਜਾਂਦਾ ਹੈ। ਕੋਈ ਇਹ ਨਹੀਂ ਜੇ ਕੋਈ $100 ਦੇ ਰਿਹਾ ਹੈ ਤੇ ਉਹ ਛੋਟਾ ਹੈ ਤੇ ਜੇ ਕੋਈ $1,00,000 ਦੇ ਰਿਹਾ ਵੱਡਾ ਹੈ। ਨਹੀਂ, ਗੁਰੂ ਸਾਹਿਬ ਜੀ ਨੇ ਦਸਵੰਧ ਦਾ ਮਤਲਬ ਹੀ ਰੱਖਿਆ ਹੈ ਕਿ ਜੋ ਆਪਣੀ ਜਿੰਨੀ ਸਮਰੱਥਾ ਹੈ ਉਹਦੇ ਵਿੱਚੋਂ ਆਪਣਾ ਹਿੱਸਾ ਕੱਢੇ, ਉਹ ਸਾਰੇ ਹੀ ਗੁਰੂ ਘਰ ਦੇ ਅੰਦਰ ਬਰਾਬਰ ਹਨ। ਇਸ ਕਰਕੇ ਇਹ ਕਦੀ ਵੀ ਮਨ ਵਿੱਚ ਸੋਚਣਾ ਨਹੀਂ ਵੀ ਸਾਡੇ ਪਾਸ ਤਾਂ ਥੋੜੇ ਹਨ, ਅਸੀਂ ਕਿਵੇਂ ਕਰੀਏ। ਜਿੰਨਾ ਵੀ ਹੈ, ਤਿਲ ਮਾਤਰ ਵੀ ਜੇ ਕੋਈ ਗੁਰੂ ਘਰ ਦੇ ਅੰਦਰ ਆਪਣਾ ਭੇਟਾ ਦਿੰਦਾ ਹੈ, ਮਾਇਆ ਦਿੰਦਾ ਹੈ, ਸਤਿਗੁਰੂ ਉਸਦੀ ਮਾਇਆ ਨੂੰ ਸਫਲੀਆਂ ਕਰਦਾ ਹੈ, ਬਰਕਤਾਂ ਪਾਉਂਦਾ ਹੈ। ਸੋ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਸਦਾ ਹੀ ਜਿੱਥੇ ਵੀ ਆਪ ਜੀ ਧਰਮ ਦਾ ਕਾਰਜ ਵੇਖੋ, ਕੇਵਲੇ ਨਹੀਂ ਕਿਤੇ ਇੱਕ ਥਾਂ ਤੇ, ਜਿੱਥੇ ਵੀ ਆਪ ਜੀ ਧਰਮ ਦਾ ਕਾਰਜ ਵੇਖੋ, ਜ਼ਰੂਰ ਗ੍ਰਿਸ਼ਤੀ ਦਾ ਤੇ ਸਭ ਤੋਂ ਵੱਡਾ ਤਪ, ਗ੍ਰਿਸ਼ਤੀ ਦੀ ਸਭ ਤੋਂ ਵੱਡੀ ਬੰਦਗੀ, ਗ੍ਰਿਸ਼ਤੀ ਦੀ ਸਭ ਤੋਂ ਵੱਡੀ ਭਗਤੀ ਇਹ ਹੈ ਕਿ ਉਹ ਆਪਣੀ ਜਦੋਂ ਮਾਇਆ ਦੇ ਵਿੱਚੋਂ ਦਸਵੰਧ ਕੱਢਦਾ, ਮਾਇਆ ਨੂੰ ਸਫਲੀ ਕਰਦਾ। ਇਹ ਜ਼ਰੂਰ ਵੇਖਣਾ ਚਾਹੀਦਾ ਹੈ ਕਿ ਜਿੱਥੇ ਅਸੀਂ ਆਪਣੀ ਮਾਇਆ ਦੇ ਰਹੇ ਹਾਂ ਉਹ ਸਫਲੀ ਹੋ ਰਹੀ ਹੈ, ਧਰਮ ਦੇ ਕਾਰਾਂ ਵਿੱਚ ਲੱਗ ਰਹੀ ਹੈ, ਗੁਰਸਿੱਖਾਂ ਦੀ ਕੌਮ ਦੀ ਚੜ੍ਹਦੀ ਕਲਾ ਵਿੱਚ ਲੱਗ ਰਹੀ ਹੈ, ਤੇ ਫਿਰ ਸਾਨੂੰ ਅੱਖਾਂ ਬੰਦ ਕਰਕੇ ਉਹ ਕਾਰਜ ਕਰਨੇ ਚਾਹੀਦੇ ਨੇ। ਜਿੱਥੇ ਸਾਨੂੰ ਲੱਗੇ ਵੀ ਸਾਡੀ ਮਾਇਆ ਦੀ ਦੁਰਵਰਤੋਂ ਹੈ, ਧਰਮ ਦਾ ਕਾਰਜ ਨਹੀਂ ਹੋ ਰਿਹਾ, ਉੱਥੇ ਸਾਨੂੰ ਸਾਵਧਾਨ ਵੀ ਹੋ ਜਾਣਾ ਚਾਹੀਦਾ। ਕਿਉਂਕਿ ਬਾਣੀ ਦੇ ਬਚਨ ਨੇ ਅਕਲੀ ਸਾਹਿਬ ਸੇਵੀ ਹੈ, ਅਕਲੀ ਕੀਚੈ ਦਾਨ। ਸਿੱਖ ਨੂੰ ਸਦਾ ਹੀ ਅਸੀਂ ਗੁਰੂ ਸਾਹਿਬ ਕੋਲੋਂ ਵਿਵੇਕ ਮੰਗਦੇ ਹਾਂ ਕਿ ਸਿੱਖਾਂ ਨੂੰ ਵਿਵੇਕ ਦਾਨ ਦਿਓ। ਸੋ ਇਹਦਾ ਮਤਲਬ ਹੀ ਹੈ ਗੁਰੂ ਦੀ ਸੇਵਾ, ਗੁਰੂ ਦਾ ਸਿਮਰਨ, ਗੁਰੂ ਦੀ ਸੰਗਤ, ਇਹ ਸਾਰਾ ਵਿਵੇਕਤਾ ਦੇ ਨਾਲ ਕਰਨਾ ਹੈ। ਜੇ ਸਾਡੇ ਕੋਲ ਵਿਵੇਕ ਨਹੀਂ ਹੋਏਗਾ ਫਿਰ ਸਾਡੀ ਸੇਵਾ, ਸਾਡਾ ਸਿਮਰਨ, ਸਾਡੇ ਕਾਰ ਵਿਹਾਰ ਇਹ ਭਗਤੀ ਨਹੀਂ ਬਣਨਗੇ, ਗੁਰੂ ਦੇ ਨੇੜੇ ਨਹੀਂ ਲੈ ਕੇ ਜਾਣਗੇ, ਸਦੋਂ ਗੁਰੂ ਤੋਂ ਦੂਰ ਕਰ ਦੇਣਗੇ। ਇਸ ਕਰਕੇ ਜੇ ਵਿਵੇਕ ਹੋਏਗਾ ਥੋੜੇ ਦੇ ਵਿੱਚ ਵੀ ਸਤਿਗੁਰੂ ਬਹੁਤਾ ਪਾ ਦਿੰਦਾ ਹੈ। ਜਦੋਂ ਅਸੀਂ ਨਿਮਰਤਾ ਨਾਲ, ਪਿਆਰ ਦੇ ਨਾਲ ਗੁਰੂ ਦੇ ਚਰਨਾਂ ਵਿੱਚ ਆ ਕੇ ਇੱਕ ਘੜੀ, ਅੱਧੀ ਘੜੀ ਵੀ ਬੈਠਦੇ ਹਾਂ ਤਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅਨੰਦ ਸਿੱਖ ਭਾਈ ਗੁਰਦਾਸ ਜੀ ਨੇ ਇਹ ਵਚਨ ਕੀਤੇ ਨੇ कि भावना दे नाल कोई कौडी अगर भाग रखे ताहे गुरु सर्व निदान दान देता है। गुरु कौडी देन वाले नूं भी लखां दा कर दिंदा, पर भावना होनी चाहीदी है कि सिख दे कोल जो है वह गुरु के चरणां विच समर्पित करे। सो आप जीआं ने बेनतियां प्रवान करनियां। गुरुद्वारा प्रबंधक कमेटी वालों वार वारे पुरजोर बेनती की जाती है कि संगत की कार है, संगत ने करनी है, गुरु का कार्य है, आप जिया ने माया सफली करनी जी। आओ हुण प्यार सहित ढाडी जथा सत्कारयोग बीबी चंचलदीप कौर जी, वो आप जी नूं गुरु जस गुरु इतिहास सरवण करवाउणगे जी। वाहिगुरु जी का खालसा, वाहिगुरु जी की फतेह।
2: वाहिगुरु जी, वाहिगुरु जी।

किर्म सतगुर सरनाई, कर दया नाम परगास, मेरे मीत गुरुदेव मोको राम नाम परगास। तुमरी शरण तुम्हारी आसा, तुम ही सज्जन सहेले, रखो राखण हार दयाला, नानक करके बोले। दीन ते दुनी दे मालक, जुगो जुग अटल वालगे कुल आलम संजी वालता दे प्रतीक, शाहे शहनशाह तन तन सतगुरु साहिब श्री गुरु ग्रंथ साहिब पातशाह जी दी पावन पवित्र गोद विच सच बैठे गुरु दा खास रूप सा संगत जी, ताड़ी जथा गुरु की संगत दे चरण पसन वास्ते गुरु दरबार दे विच हाजर होया है। साड़ी ते तुहाडी गुरु दरबार दे विच हाजरी लग जावे, मन दी एकाग्रता बनी रहे, वाहिगुरु दा सिमरन हो जावे, साड़ी ते तुहाडी रसना तो तन तन सतगुरु साहिब श्री गुरु कलगीधर पातशाह जी दी बख्शिश दे पात्र बनिए, समुचियां संगतां ने फतेह प्रवान करने जी। वाहिगुरु जी का खालसा, वाहिगुरु जी की फतेह। अमृत वेले दे सजी हुई दीवाना दे विच आप जी ने हाजरियां भर के अपने जीवन दियां घड़ियां नूं तन भाग आप जी ने अपने जीवन दियां घड़ियां नूं आप जी ने सोहना बनाया है। सतगुरु पातशाह जी कृपा कर, मन की एकाग्रता बनी रहे। एक बार समुचियां संगतां अपनी रसना तो आखो जी सतनाम श्री वाहिगुरु। एक बार खेचल करो जी नानक नाम चढ़दी कला, तेरे भाणे सरबत दा भला। सिख ने हमेशा सरबत दा भला मंगिया है। साडे गुरु साहिबाना ने यह जांच सानू रोम रोम दे विच साडे पर दित्ती है कि सिखा तू उन्ना चिर संपूर्ण नहीं है गुरु नानक दे दर ते, जिन्ना चिर तू मानवता दा भला नहीं लोचदा, जिन्ना चिर तू सरबत दा भला नहीं मंगदा। सतगुरु साहिब श्री गुरु हरगोबिंद पातशाह जी दे पावन इतिहास दे विचों इतिहास दी वनगी नूं कहण दा जतन करन लगे हां। जदों सतगुरु साहिब श्री गुरु हरगोबिंद पातशाह जी डरोली पाई विखे सभाईमान ने, ते मेरे पातशाह जी दी वरों साई होई संगत कश्मीर दी धरती तो तुरी है। कश्मीर दी धरती तो सतगुरु पातशाह जी नूं याद करदिया मेरे पातशाह जी दे सोहले गाउंदिया सतगुरु पातशाह नूं सलाउंदिया अमृतसर साहिब जी दी पावन धरती दे वल रवाना होई है। पहले दीवाना दे विच मैं आप जी दे नाल दो वचन सांझे कीते सन कि गुरु नानक दे दर दे सिख नूं इह गुरु दे वल्लों हुक्म है, सिखा तू अपनी किरत कमाई दा दसवां हिस्सा जरूर कढ़ना है, ते उह गुरु दे कारदां दे कारजां दे विच लाउणा है। ओ गुरु की संगत जिथे लोड़ बंद है उथे खर्चना है। हुणे हुणे भाई साहब जी गल करके गए ने अपना दशवंद बद चढ़ के गुरु के कारजां वास्ते लवाउणा साडे लई जरूरी है। सतगुरु साहिब श्री गुरु हरगोबिंद पातशाह जी दे दरबार दे वल जदों कश्मीर दी संगत तुरी ते एक साल दे विच कहिंदे ने तकरीबन 3 लाख रुपया इकट्ठा होया। उस वेले 3 लाख दशवंद जदों इकत्र होया ते गुरु की संगत ने पतवंतियां ने सियाणियां ने आपस विच बैठ के सलाह कीती। सतगुर पातशाह जी ने यह ऐलान किया है जिहड़ा भी अमृतसर साहिब जी की पावन धरती ते आवे ओह सोहणे सोहणे घोड़े सोहणे सोहणे शस्त्र ते सोहणियां सोहणियां जवानियां लैके आवे। सतगुरु पातशाह घोड़िया नूं बहुत प्यार करदे ने, पातशाह जी हथियारां नूं बहुत प्यार करदे ने, क्योंकि तन सतगुरु साहिब श्री गुरु अर्जन देव महाराज जी दी शहादत तो बाद गुरु नानक दे दर दे जो बदलाव आया है उस बदलाव दे लई हथियारां दी बहुत लोड़ है। जदों अपील ते दलील दे नाल वैरी नूं समझ ना आवे ते फिर उसनू हथियार दे नाल समझाउणा बहुत जरूरी है।
ਪੰਜ ਗੁਰੂ ਸਾਹਿਬਾਨਾਂ ਨੇ ਅਪੀਲ ਤੇ ਦਲੀਲ ਦੇ ਨਾਲ ਸਮਝਾਉਣ ਦਾ ਯਤਨ ਕੀਤਾ ਗੁਰੂ ਨਾਨਕ ਦੇ ਦਰ ਦੇ ਦੋਖੀਆਂ ਨੂੰ, ਪਰ ਜਦੋਂ ਸਮਝ ਨਾ ਆਈ ਤੇ ਮੇਰੇ ਪੰਜਮ ਪਾਤਸ਼ਾਹ ਜੀ ਇਹ ਸੁਨੇਹਾ ਦੇ ਗਏ ਸਨ ਕਿ ਆਉਣ ਵਾਲੇ ਸਮੇਂ ਦੇ ਵਿੱਚ ਛੇਵੇਂ ਨਾਨਕ ਨੇ ਮੀਰੀ ਤੇ ਪੀਰੀ ਦੀਆਂ ਦੋ ਕਿਰਪਾਨਾਂ ਪਹਿਨਣੀਆਂ। ਤੁਹਾਨੂੰ ਸਤਿਗੁਰ ਪਾਤਸ਼ਾਹ ਜੀ ਦੇ ਸੰਗਤ ਕੀ ਲੈ ਕੇ ਆਈ ਹੈ? ਕੀਮਤੀ ਦੁਸ਼ਾਲੇ ਲੈ ਕੇ ਆ ਤੁਰੀ ਹੈ। ਯਾਦ ਰੱਖਣਾ, ਜਿੱਥੇ ਘੋੜੇ ਸ਼ਸਤਰ ਹਥਿਆਰਾਂ ਦੀ ਲੋੜ ਸੀ, ਉੱਥੇ ਗੁਰੂ ਦੀ ਸੰਗਤ ਦੀ ਇਹ ਵੀ ਰੀਤ ਸੀ ਜਿੱਥੇ ਅਸੀਂ ਆਪ ਸੋਹਣੇ ਸੋਹਣੇ ਵਸਤਰ ਸਜਾਉਂਦੇ ਹਾਂ, ਹਰ ਰੋਜ਼ ਆਪਣੇ ਸਰੀਰ ਨੂੰ ਸਵਾਰਦੇ ਹਾਂ, ਉੱਥੇ ਗੁਰੂ ਸਾਹਿਬ ਵਾਸਤੇ ਵੀ ਸੋਹਣੇ ਕੀਮਤੀ ਜਿੱਥੇ ਸ਼ਸਤਰ ਚਾਹੀਦੇ ਨੇ, ਜਿੱਥੇ ਘੋੜੇ ਚਾਹੀਦੇ ਨੇ, ਉੱਥੇ ਵਸਤਰ ਵੀ ਚਾਹੀਦੇ ਨੇ। ਸੋਹਣੇ ਦੁਸ਼ਾਲੇ ਲੈ ਕੇ ਕਸ਼ਮੀਰ ਦੀ ਸੰਗਤ ਤੁਰੀ, ਪੰਧ ਮਕਾ ਕੇ ਅੰਮ੍ਰਿਤਸਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਪਹੁੰਚੇ। ਜਦੋਂ ਅੰਮ੍ਰਿਤਸਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਪਹੁੰਚੇ, ਇਸ਼ਨਾਨ ਕੀਤਾ, ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਜਿਹੜੇ ਸਰੋਵਰ ਦੀ ਬਖਸ਼ਿਸ਼ ਕੀਤੀ ਹੈ ਮੇਰੀ ਕੌਮ ਨੂੰ, ਇਸ਼ਨਾਨ ਕੀਤਾ। ਇਸ਼ਨਾਨ ਕਰਕੇ ਗੁਰੂ ਕੀ ਸੰਗਤ ਨੇ ਦਰਬਾਰ ਸਾਹਿਬ ਮੱਥਾ ਟੇਕਿਆ, ਸ੍ਰੀ ਅਕਾਲ ਤਖ਼ਤ ਸਾਹਿਬ ਮੱਥਾ ਟੇਕਿਆ ਤੇ ਪਤਾ ਲੱਗਾ ਹੈ ਸਤਿਗੁਰ ਸੱਚੇ ਪਾਤਸ਼ਾਹ ਮਾਲਵੇ ਦੀ ਧਰਤੀ ਤੇ ਨੇ। ਭਾਈ ਡਰੋਲੀ ਵਿਖੇ ਨੇ ਸੰਗਤ ਅੰਮ੍ਰਿਤ ਵੇਲੇ ਉੱਠੀ, ਉੱਠ ਕੇ ਰਵਾਨਾ ਹੋਈ ਸਤਿਗੁਰ ਪਾਤਸ਼ਾਹ ਜੀ ਦੇ ਵੱਲ। ਜਦੋਂ ਰਵਾਨਾ ਹੋਈ ਤੇ ਪੱਟੀ ਦੇ ਵਿੱਚ ਸੰਗਤ ਨੇ ਪੜਾਅ ਕੀਤਾ। ਜਦੋਂ ਪੱਟੀ ਦੇ ਵਿੱਚ ਪੜਾਅ ਕੀਤਾ, ਬੂੰਦਾਬਾਂਦੀ ਹੋਈ ਅੰਮ੍ਰਿਤ ਵੇਲੇ, ਸੰਗਤ ਨੇ ਸੋਚਿਆ ਸਤਿਗੁਰਾਂ ਦੇ ਵਾਸਤੇ ਜਿਹੜੇ ਸੰਗਤ ਬੜੇ ਪਿਆਰ ਦੇ ਨਾਲ ਦੁਸ਼ਾਲੇ ਲੈ ਕੇ ਆਈ ਹੈ, ਉਹਨਾਂ ਦੁਸ਼ਾਲਿਆਂ ਨੂੰ ਵੇਖ ਲੈਣਾ ਚਾਹੀਦਾ ਹੈ, ਕਿਤੇ ਬੂੰਦਾਬਾਂਦੀ ਦੇ ਨਾਲ, ਕਿਤੇ ਮਿੰਨੀ ਮਿੰਨੀ ਵਰਖਾ ਦੇ ਨਾਲ ਦੁਸ਼ਾਲਿਆਂ ਨੂੰ ਕੋਈ ਨੁਕਸਾਨ ਤੇ ਨਹੀਂ ਪਹੁੰਚਿਆ, ਸਿੱਲੇ ਤੇ ਨਹੀਂ ਹੋਏ, ਗਿੱਲੇ ਤੇ ਨਹੀਂ ਹੋਏ। ਜਦੋਂ ਸਤਿਗੁਰ ਪਾਤਸ਼ਾਹ ਜੀ ਦੀ ਸੰਗਤ ਨੇ ਇਹ ਵਿਚਾਰ ਕਰਕੇ ਉਹ ਦੁਸ਼ਾਲੇ ਵੇਖੇ, ਜਿਹੜਾ ਦੁਸ਼ਾਲਾ ਉੱਪਰ ਵਾਲਾ ਏ, ਜਿਹੜਾ ਥੱਲੇ ਵਾਲਾ ਏ, ਉਹ ਕੁਝ ਸਿੱਲਾ ਏ, ਵਿਚਕਾਰ ਵਾਲਾ ਦੁਸ਼ਾਲਾ ਠੀਕ ਹੈ। ਆਪਸ ਦੇ ਵਿੱਚ ਵਿਚਾਰ ਕਰਕੇ ਸੰਗਤ ਨੇ ਕੁਝ ਸਮਾਂ ਉਹ ਦੁਸ਼ਾਲੇ ਜਿਹੜੇ ਦੋ ਨੇ ਉਹਨਾਂ ਦੁਸ਼ਾਲਿਆਂ ਨੂੰ ਸੁੱਕਣੇ ਪਾ ਦਿੱਤਾ ਏ, ਕੁਝ ਧੁੱਪ ਲੱਗ ਜਾਵੇ, ਫਿਰ ਅਸੀਂ ਸਤਿਗੁਰ ਪਾਤਸ਼ਾਹ ਵੱਲ ਚਾਲੇ ਪਾਵਾਂਗੇ। ਜਦੋਂ ਸੰਗਤ ਨੇ ਉਹ ਦੁਸ਼ਾਲੇ ਸੁੱਕਣੇ ਪਾਏ ਤੇ ਖਲੀਲ ਬੇਗ ਪੱਟੀ ਦਾ ਹਾਕਮ ਹੈ, ਸ਼ਿਕਾਰ ਖੇਡ ਰਿਹਾ ਏ, ਸ਼ਿਕਾਰ ਖੇਡਦਾ ਖੇਡਦਾ ਉਸਦੇ ਮੀਰ ਸ਼ਿਕਾਰੀ ਮਿਰਜੇ ਜਦੋਂ ਵੇਖਦੇ ਨੇ ਕਿ ਬਹੁਤ ਸੁੰਦਰ ਦੁਸ਼ਾਲੇ ਪਏ ਨੇ ਤੇ ਵੇਖਦੇ ਨੇ ਸਿੱਖ ਵੀ ਕੋਲ ਬੈਠੇ ਨੇ, ਕੋਲ ਗਏ ਨੇ, ਸਿੱਖਾਂ ਨੂੰ ਪੁੱਛਿਆ, ਸਿੱਖੋ ਇਹ ਦੁਸ਼ਾਲੇ ਤੁਸੀਂ ਵੇਚਣੇ ਨੇ? ਇਹ ਦੁਸ਼ਾਲੇ ਤੁਸੀਂ ਸਾਨੂੰ ਵੇਚ ਸਕਦੇ ਹੋ? ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਪਿਆਰੇ ਸਿੱਖਾਂ ਨੇ ਆਖਿਆ, ਨਹੀਂ, ਇਹ ਦੁਸ਼ਾਲੇ ਵੇਚਣ ਵਾਸਤੇ ਨਹੀਂ, ਇਹ ਤੁਛ ਜਿਹੀ ਭੇਟਾ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਲਈ ਲੈ ਕੇ ਅਸੀਂ ਜਾ ਰਹੇ ਹਾਂ। ਜਦੋਂ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਨਾਂ ਸੁਣਿਆ, ਸਿੱਖਾਂ ਆਖਿਆ ਉਹ ਸਾਡਾ ਸੱਚਾ ਪਾਤਸ਼ਾਹ ਏ, ਉਹ ਸਾਡਾ ਗੁਰੂ ਹੈ, ਅਸੀਂ ਉਸ ਵਾਸਤੇ ਇਹ ਦੁਸ਼ਾਲੇ ਲੈ ਕੇ ਜਾ ਰਹੇ ਹਾਂ। ਮੀਰ ਨੂੰ ਅੱਗ ਲੱਗ ਗਈ, ਖਲੀਲ ਬੇਗ ਦੇ ਸਿਪਾਹੀਆਂ ਨੂੰ ਅੱਗ ਲੱਗ ਗਈ। ਉਹ ਇਸ ਵੇਲੇ ਸ਼ਾਹ ਜਹਾਨ ਬਾਦਸ਼ਾਹ ਨੂੰ ਸਾਰੇ ਮੰਨਦੇ ਨੇ ਤੇ ਤੁਸੀਂ ਸੱਚੇ ਪਾਤਸ਼ਾਹ ਆਪਣੇ ਛੇਵੇਂ ਗੁਰੂ ਦੀ ਗੱਲ ਕਰ ਰਹੇ ਹੋ, ਜੇਕਰ ਨਹੀਂ ਇਹ ਦੁਸ਼ਾਲੇ ਸਾਨੂੰ ਤੁਸੀਂ ਵੇਚਣੇ, ਅਸੀਂ ਖਰੀਦਣੇ ਵੀ ਨਹੀਂ। ਤੱਕੋ ਤੱਕੀ ਸਿੱਖਾਂ ਨੂੰ ਤੱਕੇ ਮਾਰ ਕੇ ਉਹ ਦੁਸ਼ਾਲੇ ਲੈ ਲੈਣੇ। ਜਦੋਂ ਕੀਮਤੀ ਸੁਗਾਤ ਅਸੀਂ ਕਿਸੇ ਲਈ ਲੈ ਕੇ ਤੁਰ ਗਏ, ਉਹ ਰਸਤੇ ਵਿੱਚ ਰਹਿ ਜਾਵੇ, ਉਹ ਸਾਡੇ ਗੁਰੂ ਪਾਸ ਪਹੁੰਚੇ ਨਾ, ਤੇ ਫਿਰ ਸਿੱਖ ਦਾ ਕਿਰਦਾ ਵੱਲ ਉਤਰਿਆ ਜਾਂਦਾ ਏ, ਫਿਰ ਸਿੱਖ ਉਦਾਸ ਹੁੰਦਾ ਏ। ਸਤਿਗੁਰ ਪਾਤਸ਼ਾਹ ਜੀ ਦੇ ਕੋਲ ਪਹੁੰਚੇ ਨੇ ਭਾਈ ਡਰੋਲੀ ਵਿਖੇ, ਜਦੋਂ ਸੱਚੇ ਪਾਤਸ਼ਾਹ ਜੀ ਦੇ ਕੋਲ ਗਏ ਨੇ ਤੇ ਧੰਨ ਸਤਿਗੁਰ ਪਾਤਸ਼ਾਹ ਜੀ ਨੂੰ ਨਮਸਕਾਰ ਕੀਤੀ। ਨਮਸਕਾਰ ਕਰਕੇ ਸਤਿਗੁਰ ਪਾਤਸ਼ਾਹ ਜੀ ਸੁੱਖ ਸਾਂਝ ਪੁੱਛਦੇ ਨੇ
ਕੱਟ ਕੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਮੇਰੇ ਸ਼ਹਿਨਸ਼ਾਹ ਜੀ ਚਿਹਰੇ ਦੀ ਉਦਾਸੀ ਸੰਗਤ ਦੀ ਵੇਖ ਕੇ ਸ਼ਹਿਨਸ਼ਾਹ ਜੀ ਕੇ ਪੁੱਛਦੇ ਨੇ, ਸਿੱਖੋ ਉਦਾਸ ਕਿਉਂ ਨਜ਼ਰ ਆ ਰਹੇ ਹੋ? ਸਿੱਖ ਆਖਿਆ, ਸੱਚੇ ਪਾਤਸ਼ਾਹ ਜੀ, ਜਿਹੜੀ ਸੁਗਾਤ ਅਸੀਂ ਆਪ ਜੀ ਵਾਸਤੇ ਲੈ ਕੇ ਆਏ ਸੀ ਉਹ ਤੁਹਾਡੇ ਤੱਕ ਪਹੁੰਚੀ ਨਹੀਂ ਸੱਚੇ ਪਾਤਸ਼ਾਹ ਜੀ, ਇਹ ਇੱਕ ਦਸ਼ਾਲਾ ਬਚਿਆ ਏ, ਬਾਕੀ ਪੱਟੀ ਦੇ ਵਿੱਚ ਸਾਡੇ ਤੋਂ ਦੋ ਦਸ਼ਾਲੇ ਖੋ ਲੈ ਗਏ ਨੇ। ਹਜ਼ੂਰ ਕਹਿੰਦੇ ਨੇ, ਸਿੱਖੋ ਜਦੋਂ ਤੁਸੀਂ ਕਸ਼ਮੀਰ ਦੀ ਧਰਤੀ ਤੋਂ ਤੁਰੇ ਸੀ ਉਸ ਵੇਲੇ ਤੁਹਾਡੀ ਸੇਵਾ ਪ੍ਰਵਾਨ ਹੋ ਗਈ ਸੀ, ਕਿਉਂਕਿ ਤੁਸੀਂ ਕਿਰਤੇ ਦੀ ਭਾਵਨਾ ਦੇ ਨਾਲ ਇਹ ਸੇਵਾ ਕਰ ਰਹੇ ਹੋ, ਉਹ ਪ੍ਰਵਾਨ ਹੋ ਗਈ ਸੀ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ। ਜੇਕਰ ਉਹ ਦਸ਼ਾਲੇ ਖੋਏ ਨੇ ਤੇ ਉਹ ਦਸ਼ਾਲੇ ਗੁਰੂ ਨਾਨਕ ਦੇ ਦਰ ਤੇ ਆਪੇ ਪਹੁੰਚ ਜਾਣਗੇ। ਤੱਕੋ ਜੀ, ਸੰਗਤ ਨੇ ਸਤਿਗੁਰ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਕਿਵੇਂ ਅਰਜੋਈ ਕੀਤੀ ਹੈ, ਕਿਵੇਂ ਅਰਦਾਸ ਕੀਤੀ ਹੈ, ਕਿਵੇਂ ਰਸਤੇ ਦੇ ਵਿੱਚ ਜੋ ਬੀਤੀ ਹੈ ਉਸ ਬੀਤੀ ਦਾ ਹਾਲ ਸੁਣਾਇਆ ਹੈ। ਉਸ ਭਗਤਾਂ ਨੂੰ ਢਾਡੀ ਜਥਾ ਉਸ ਦ੍ਰਿਸ਼ ਨੂੰ ਕਵਿਤਾ ਦੇ ਰੂਪ ਦੇ ਵਿੱਚ ਕਿਉਂ ਕਹਿੰਦੇ?

ਹਰਗੋਬਿੰਦ ਪਾਤਸ਼ਾਹ ਜੀ ਦੇ ਸਾਹਮਣੇ ਖੜ ਕੇ ਸਿੱਖਾਂ ਆਖਿਆ, ਮਹਾਰਾਜ ਬੇਲੇ ਦੀ ਹਕੂਮਤ ਇੰਨੀ ਜ਼ੁਲਮੀ ਹੋ ਗਈ ਹੈ, ਮਹਾਰਾਜ ਇਨਸਾਫ ਦਾ ਕੋਈ ਨਾਮ

ਗੁਰੂ ਨਾਨਕ ਦੇ ਦਰ ਤੇ ਪਹੁੰਚਣ ਕੇ ਤੁਸੀਂ ਉਦਾਸ ਨਹੀਂ ਹੋਣਾ। ਤੁਸੀਂ ਇਹ ਨਹੀਂ ਸੋਚਣਾ ਕਿ ਅਸੀਂ ਗੁਰੂ ਨਾਨਕ ਦੇ ਦਰ ਤੇ ਲੈ ਕੇ ਸੇਵਾ ਪਹੁੰਚ ਨਹੀਂ ਸਕੇ। ਇੱਕ ਪਾਸੇ ਸ਼ਸਤਰਧਾਰੀ ਯੋਧੇ ਬੈਠੇ ਨੇ, ਇੱਕ ਪਾਸੇ ਪਰਮਾਤਮਾ ਨੂੰ ਮੰਨਣ ਵਾਲੇ ਬੰਦਗੀ ਕਰਨ ਵਾਲੀਆਂ ਰੂਹਾਂ ਬੈਠੀਆਂ ਨੇ ਸਿੱਖ ਦੇ ਰੂਪ ਦੇ ਵਿੱਚ ਮੇਰੇ ਸ਼ਹਿਨਸ਼ਾਹ ਜੀ ਵਿਚਕਾਰ ਸੋਭਾ ਪਾ ਰਹੇ ਨੇ। ਸ਼ਸਤਰਧਾਰੀ ਯੋਧਿਆਂ ਦੇ ਵਿੱਚ ਗੁਰੂ ਕਾ ਸਿੱਖ ਜਿਹੜਾ ਤਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਮੇਂ ਤੋਂ ਗੁਰੂ ਨਾਨਕ ਦੇ ਦਰ ਦਾ ਹੋ ਗਿਆ ਹੈ। ਮੈਂ ਸੰਖੇਪ ਦੇ ਰੂਪ ਦੇ ਵਿੱਚ ਗੱਲ ਕਹਿ ਜਾਵਾਂ, ਸੁਰ ਸਿੰਘ ਦੇ ਰਹਿਣ ਵਾਲੇ ਨੇ, ਨਾਨਕਿਆਂ ਦਾ ਪਿੰਡ ਹੈ ਸਰਹਾਲੀ। ਇਤਿਹਾਸ ਦੇ ਪੰਨੇ ਇਹ ਦੱਸਦੇ ਨੇ ਕਿ ਇਸ ਗੁਰਸਿੱਖ ਪਿਆਰੇ ਦੇ ਜਿਹੜੇ ਨਾਨੀ ਨੇ ਉਹ ਰੱਬ ਨੂੰ ਮੰਨਣ ਵਾਲੇ ਨੇ, ਗੁਰੂ ਨਾਨਕ ਦੇ ਦਰ ਤੇ ਬੜਾ ਭਰੋਸਾ ਕਰਨ ਵਾਲੇ ਨੇ, ਵਿਸ਼ਵਾਸ ਕਰਨ ਵਾਲੇ ਨੇ। ਇੱਕ ਦਿਨ ਗੁਰੂ ਨਾਨਕ ਦੇ ਚਰਨਾਂ ਦੇ ਵਿੱਚ ਆ ਕੇ ਅਰਦਾਸ ਕੀਤੀ, ਸੱਚੇ ਪਾਤਸ਼ਾਹ ਮੇਰੀ ਧੀ ਨੂੰ ਭਾਗ ਲੱਗੇ। ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਦਰਬਾਰ ਦੇ ਵਿੱਚ ਸਿੱਖ ਪਿਆਰਾ ਬੈਠਾ ਹੈ। ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇ ਦਰਬਾਰ ਦੇ ਵਿੱਚੋਂ ਜਦੋਂ ਇਹ ਮੰਗਿਆ ਸੀ ਉਸ ਬਜ਼ੁਰਗ ਮਾਤਾ ਨੇ, ਸਤਿਗੁਰ ਪਾਤਸ਼ਾਹ ਜੀ ਦੇ ਦਰ ਤੋਂ ਖੈਰ ਪਈ, ਭਾਈ ਵਿਧੀ ਚੰਦ ਜੀ ਦਾ ਜਨਮ ਹੋਇਆ। ਇਤਿਹਾਸ ਕਹਿੰਦਾ ਹੈ ਬਚਪਨ ਨਾਨਕਿਆਂ ਦੇ ਵਿੱਚ ਬੀਤਿਆ। ਸੁਸਾਇਟੀ ਕੁਝ ਇਹੋ ਜਿਹੀ ਹੋ ਗਈ, ਜਿਹੋ ਜਿਹੀ ਸੁਸਾਇਟੀ ਹੋ ਜਾਵੇ ਬੱਚਾ ਉਹੋ ਜਿਹਾ ਹੋ ਜਾਂਦਾ ਹੈ। ਯਾਦ ਰੱਖਣਾ ਸਾਡੇ ਛੋਟੇ ਛੋਟੇ ਬੱਚੇ ਇੱਕ ਕੋਰਾ ਕਾਗਜ਼ ਨੇ। ਜਦੋਂ ਅਸੀਂ ਬੱਚਿਆਂ ਨੂੰ ਸਿੱਖਿਆ ਦਿੰਦੇ ਹਾਂ ਉਹ ਕੋਰੇ ਕਾਗਜ਼ ਤੇ ਉੱਕਰਿਆ ਜਾਂਦਾ ਹੈ ਤੇ ਵੱਡਾ ਹੋ ਕੇ ਬੱਚੇ ਦੀ ਜਿਹੜੀ ਸੁਰਤੀ ਵਿਰਤੀ ਹੈ ਉੱਧਰ ਚਲੀ ਜਾਂਦੀ ਹੈ। ਕੁਝ ਮਾਂ ਬਾਪ ਇਸ ਗੱਲ ਦਾ ਧਿਆਨ ਦੇਣ, ਬੱਚਿਆਂ ਨੂੰ ਗੁਰੂ ਘਰ ਦੇ ਵਿੱਚ ਲਿਆਉਣਾ ਬਹੁਤ ਜ਼ਰੂਰੀ ਹੈ। ਜਿਹੜੀ ਮਾਂ ਆਪ ਜਪਜੀ ਸਾਹਿਬ ਦਾ ਪਾਠ ਕਰਦੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਉਸ ਦੇ ਬੱਚੇ ਵੀ ਜਿਹੜੇ ਗੁਰੂ ਦੇ ਨਾਲ ਪਿਆਰ ਕਰਨ ਵਾਲੇ ਹੋਣਗੇ, ਬੱਚੇ ਸਿੱਖੀ ਸਰੂਪ ਦੇ ਧਾਰਨੀ ਹੋਣਗੇ। ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਹਰ ਮਾਂ ਦੀ ਇਹ ਸੋਚ ਬਣ ਜਾਵੇ, ਮੈਂ ਜਦੋਂ ਵੀ ਅੰਮ੍ਰਿਤ ਵੇਲੇ ਉੱਠਣਾ ਏ, ਵਾਹਿਗੁਰੂ ਦਾ ਸਿਮਰਨ ਕਰਨਾ ਏ, ਨਿਤਨੇਮ ਕਰਨਾ ਏ, ਮੇਰੇ ਪਾਤਸ਼ਾਹ ਇਹ ਝੋਲੀਆਂ ਸਭ ਦੀਆਂ ਭਰਨ। ਜਦੋਂ ਨਾਨਕਿਆਂ ਦੇ ਪਰਿਵਾਰ ਦੇ ਵਿੱਚ ਬਚਪਨ ਗੁਜ਼ਰਿਆ ਤੇ ਇਤਿਹਾਸ ਦੇ ਪੰਨੇ ਕਹਿੰਦੇ ਨੇ ਆਦਤਾਂ ਕੁਝ ਅਜਿਹੀਆਂ ਹੋ ਗਈਆਂ ਨੇ, ਹੀਰਾ ਫੀਰੀ ਵਾਲੀਆਂ ਹੋ ਗਈਆਂ ਨੇ, ਚੋਰੀ ਵਾਲੀਆਂ ਹੋ ਗਈਆਂ ਨੇ। ਕਦੇ ਕਿਤਿਓਂ ਕੁਝ ਚੋਰੀ ਕੀਤਾ ਜਾਂਦਾ, ਕਦੇ ਕਿਤੇ ਕੁਝ ਚੋਰੀ ਕੀਤਾ ਜਾਂਦਾ। ਕਹਿੰਦੇ ਨੇ ਮਾਲਵੀ ਦੀ ਧਰਤੀ ਤੋਂ ਕੁਝ ਮੱਝਾਂ ਚੋਰੀ ਹੋਈਆਂ ਤੇ ਕੁੰਮ ਦੇ ਕਮਾਉਂਦੇ ਮੱਝਾਂ ਦੇ ਜਿਹੜੇ ਮਾਲਕ ਨੇ ਉਹ ਆਏ ਨੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਆਉਣ ਤੋਂ ਪਹਿਲਾਂ ਬਾਬਾ ਅਦਲੀ ਜੀ ਦੇ ਕੋਲ ਆਏ ਨੇ। ਬਾਬਾ ਅਦਲੀ ਜੀ ਦੇ ਕੋਲ ਜਦੋਂ ਪਹੁੰਚਦੇ ਨੇ ਤੇ ਕੁਝ ਸਮਾਂ ਪਹਿਲਾਂ ਭਾਈ ਵਿਧੀ ਚੰਦ ਜੀ ਵੀ ਪਹੁੰਚਦੇ ਨੇ। ਬਾਬਾ ਅਦਲੀ ਜੀ ਨੂੰ ਕਹਿੰਦੇ ਨੇ, ਐ ਸੰਤ ਜੀ, ਜੇਕਰ ਅੱਜ ਤੁਸੀਂ ਮੈਨੂੰ ਬਚਾ ਲਓ ਤੇ ਮੈਂ ਤੁਹਾਡਾ ਬਹੁਤ ਧੰਨਵਾਦ ਕਰਾਂਗਾ, ਕਿਰਪਾ ਕਰਕੇ ਮੇਰੀ ਮਦਦ ਕਰੋ। ਜਿਹੜੀ ਉਸ ਸਾਧੂ ਦੇ ਹੱਥ ਦੇ ਵਿੱਚ ਮਾਲਾ ਸੀ ਜਿਸ ਦੇ ਨਾਲ ਉਹ ਵਾਹਿਗੁਰੂ ਕਰਦਾ ਸੀ, ਉਹੀ ਮਾਲਾ ਫੜਾ ਦਿੱਤੀ ਹੈ ਭਾਈ ਵਿਧੀ ਚੰਦ ਜੀ ਨੂੰ। ਭਾਈ ਵਿਧੀ ਚੰਦ ਜੀ ਨੇ ਜਦੋਂ ਉਹ ਮਾਲਾ ਲੈ ਕੇ ਵਾਹਿਗੁਰੂ ਕੀਤਾ ਤੇ ਇਤਿਹਾਸ ਕਹਿੰਦਾ ਹੈ ਜਿਹੜੇ ਆਏ ਸੀ ਮੱਝਾਂ ਦੇ ਮਾਲਕ ਉਹ ਭਾਈ ਅਦਲੀ ਜੀ ਦੇ ਕੋਲੋਂ ਵਾਪਸ ਮੁੜ ਗਏ ਨੇ। ਇੰਨਾ ਮਨ ਤੇ ਅਸਰ ਹੋਇਆ ਹੈ, ਇੰਨਾ ਗਹਿਰਾ ਸ਼ਬਦਾਂ ਦਾ ਅਸਰ ਹੋਇਆ ਹੈ। ਭਾਈ ਅਦਲੀ ਜੀ ਨੂੰ ਕਹਿੰਦੇ ਨੇ ਮੈਨੂੰ ਆਪਣਾ ਬਣਾ ਲਓ ਤੇ ਭਾਈ ਅਦਲੀ ਜੀ ਧੰਨ ਧੰਨ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਬੜਾ ਸਤਿਕਾਰ ਕਰਦੇ ਨੇ। ਕਹਿੰਦੇ ਨੇ ਭਾਈ ਸਿੱਖਾ, ਜੇਕਰ ਤੂੰ ਕਿਸੇ ਗੁਰੂ ਦੀ ਸ਼ਰਨ ਦੇ ਵਿੱਚ ਜਾਣਾ ਏ ਤੇ ਇਸ ਵੇਲੇ ਗੁਰੂ ਨਾਨਕ ਦੇ ਦਰ ਤੋਂ ਇਲਾਵਾ ਕੋਈ ਦਰ ਹੋਰ ਨਹੀਂ ਹੋ ਸਕਦਾ। ਪੰਜਵ ਪਾਤਸ਼ਾਹ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸਭਾਈਮਾਨ ਨੇ ਗੁਰਗੱਦੀ ਤੇ ਸੰਗਤਾਂ ਦੇ ਵਿਹੜੇ ਤਾਰ ਰਹੇ ਨੇ, ਜਾਓ ਉਹਨਾਂ ਦੀ ਸ਼ਰਨ ਦੇ ਵਿੱਚ, ਤੁਹਾਡਾ ਲੋਕ ਵੀ ਸਵਾਰਿਆ ਜਾਵੇਗਾ ਤੇ ਤੁਹਾਡਾ ਪਰਲੋਕ ਵੀ ਸਵਾਰਿਆ ਜਾਵੇਗਾ ਤੇ ਤੁਸੀਂ ਹਮੇਸ਼ਾ ਹਮੇਸ਼ਾ ਬੰਦਗੀ ਵਾਲੇ ਬਣ ਜਾਵੋਗੇ।

ਤੁਹਾਡੇ ਹਿਰਦੇ ਦੇ ਵਿੱਚ ਵਸ ਜਾਵੇਗਾ, ਰੋਮ ਰੋਮ ਦੇ ਵਿੱਚ ਤੁਹਾਡੇ ਬੰਦਗੀ ਆ ਜਾਵੇਗੀ, ਤੁਸੀਂ ਬੰਦਗੀ ਕਰਨ ਲੱਗ ਜਾਓਗੇ। ਜਦੋਂ ਭਾਈ ਵੀਰ ਚੰਦ ਜੀ ਨੇ ਇਹ ਸ਼ਬਦ ਸੁਣੇ ਨੇ ਤਾਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਪਹੁੰਚ ਗਏ ਨੇ। ਤਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਐਸੇ ਪਹੁੰਚੇ, ਮੇਰੇ ਪਾਤਸ਼ਾਹ ਜੀ ਜਾਣੀ ਜਾਣ ਨੇ। ਸਤਿਗੁਰ ਪਾਤਸ਼ਾਹ ਪੁੱਛਦੇ ਨੇ ਭਾਈ ਬੀਬੀ ਚੰਦਾ, ਕਿਵੇਂ ਹੁਣ ਤੂੰ ਗੁਰੂ ਨਾਨਕ ਦੇ ਦਰਦਾ ਹੋ ਗਿਆ ਏ? ਹੱਥ ਜੋੜ ਕੇ ਆਖਿਆ, ਸੱਚੇ ਪਾਤਸ਼ਾਹ ਹਾਂ, ਮੈਨੂੰ ਤੁਸੀਂ ਜਿਸ ਔਗਣ ਤੋਂ ਰੋਕਿਆ ਏ, ਮੈਂ ਉਹ ਔਗਣ ਕਦੇ ਨਹੀਂ ਕਰਾਂਗਾ। ਸੱਚੇ ਪਾਤਸ਼ਾਹ ਮੈਂ ਆਪ ਜੀ ਦਾ ਧੰਨਵਾਦ ਕਰਦਾ ਹਾਂ, ਸੱਚਮੁੱਚ ਗੁਰੂ ਨਾਨਕ ਦੇ ਦਰ ਤੇ ਆ ਕੇ ਔਗਣ ਦੂਰ ਹੋ ਜਾਂਦੇ ਨੇ ਤੇ ਗੁਣ ਮਿਲ ਜਾਂਦੇ ਨੇ। ਤੇ ਯਾਦ ਰੱਖਣਾ, ਇਹ ਸਾਡਾ ਮਨ ਬਹੁਤ ਸ਼ੈਤਾਨ ਹੈ, ਇਹ ਮਨ ਸਾਡਾ ਟਿਕਦਾ ਨਹੀਂ। ਗੁਰਬਾਣੀ ਨੇ ਫੈਸਲਾ ਕੀਤਾ ਹੈ, ਮਨ ਜੀਤੇ ਜਗ ਜੀਤ। ਜਦੋਂ ਮੇਰੇ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਇੱਕ ਦਿਨ ਪਰਖ ਕਰਨ ਲੱਗੇ ਨੇ ਭਾਈ ਵਿਧੀ ਚੰਦ ਜੀ ਦੀ, ਭਾਈ ਵਿਧੀ ਚੰਦ ਜੀ ਨੂੰ ਪਰਖ ਦੇ ਵਿੱਚੋਂ ਆਪ ਹੀ ਲਗਾਉਣਾ ਹੈ ਸੱਚੇ ਪਾਤਸ਼ਾਹ ਜੀ ਨੇ। ਇਹ ਮੇਰੇ ਗੁਰਦੇਵ ਪਾਤਸ਼ਾਹ ਭਾਈ ਵਿਧੀ ਚੰਦ ਨੂੰ ਕੋਲ ਬੁਲਾ ਕੇ ਕਹਿੰਦੇ ਨੇ, ਭਾਈ ਸਿੱਖਾ, ਤੂੰ ਸੰਗਤ ਦੇ ਵਿੱਚ ਵੀ ਵਿਅਕਤਾ ਬਹੁਤ ਚੰਗੀ ਗੱਲ ਹੈ, ਗੁਰਬਾਣੀ ਸੁਣਦਾ ਏ, ਅੰਮ੍ਰਿਤਮਈ ਵਚਨ ਸੁਣਦਾ ਏ, ਬਹੁਤ ਚੰਗੀ ਗੱਲ ਹੈ, ਤੂੰ ਲੰਗਰ ਦੇ ਵਿੱਚ ਸੇਵਾ ਵੀ ਕਰਦਾ ਏ, ਬਹੁਤ ਚੰਗੀ ਗੱਲ ਹੈ, ਪਰ ਅੱਜ ਅਸੀਂ ਤੇਰੇ ਕੋਲੋਂ ਗੁਰੂ ਕੀ ਸੰਗਤ ਦਾ ਇੱਕ ਕਾਰਜ ਕਰਾਉਣਾ ਏ, ਧਿਆਨ ਦੇ ਨਾਲ ਕਰੀ। ਮੇਰੇ ਪਾਤਸ਼ਾਹ ਕੀ ਸੇਵਾ ਲਾਉਂਦੇ ਨੇ? ਸੰਗਤ ਆਉਂਦੀ ਹੈ, ਤੁਸਾਂ ਨੇ ਜਿੱਥੇ ਸੰਗਤ ਜੋੜੇ ਉਤਾਰਦੀ ਹੈ, ਸੰਗਤ ਦੇ ਜੋੜਿਆਂ ਦੀ ਰਾਖੀ ਕਰਨੀ ਹੈ। ਸਤਿਗੁਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਹੁਕਮ ਮੰਨਿਆ, ਹੁਕਮ ਮੰਨ ਕੇ ਸੰਗਤਾਂ ਦੇ ਜੋੜਿਆਂ ਦੀ ਸੇਵਾ ਕਰਨ ਲੱਗ ਪਏ ਨੇ। ਪਹਿਲਾ ਸੁਭਾਅ ਜਿਹੜਾ ਏ ਉਹ ਬਹੁਤ, ਭਾਈ ਵਿਧੀ ਚੰਦ ਜੀ ਇੱਥੋਂ ਉੱਥੇ ਜਾਂਦੇ ਨੇ ਤੇ ਬੜੀ ਜਲਦੀ ਚਲੇ ਜਾਂਦੇ ਨੇ, ਬੜਾ ਮਨ ਜਿਹੜਾ ਏ ਉਹ ਭੱਜਦਾ ਏ। ਮਨ ਦੇ ਵਿੱਚ ਖਿਆਲ ਆਇਆ, ਸਤਿਗੁਰ ਪਾਤਸ਼ਾਹ ਜੀ ਨੇ ਚੋਰੀ ਤੋਂ ਰੋਕਿਆ ਏ, ਸਤਿਗੁਰ ਪਾਤਸ਼ਾਹ ਜੀ ਨੇ ਹੋਰ ਤੇ ਕੁਝ ਨਹੀਂ ਕਿਹਾ, ਕੀ ਕੀਤਾ ਏ? ਭਾਈ ਵਿਧੀ ਚੰਦ ਜੀ ਨੇ ਜਿਹੜੇ ਦੋ ਜੋੜੇ ਦੋ ਦੋ ਰੱਖੇ ਹੋਏ ਨੇ, ਜਿਵੇਂ ਆਪਾਂ ਜੋੜੇ ਉਤਾਰਦੇ ਹਾਂ, ਇੱਕ ਜੋੜਾ ਚੱਕਿਆ ਏ ਕਿਸੇ ਦੇ ਨਾਲ ਰੱਖ ਦਿੱਤਾ ਏ, ਦੂਸਰਾ ਜੋੜਾ ਚੁੱਕਿਆ ਏ ਕਿਸੇ ਦੇ ਨਾਲ ਰੱਖ ਦਿੱਤਾ ਏ, ਤੀਸਰਾ ਚੱਕਿਆ ਏ ਉਹ ਦੂਰ ਰੱਖ ਦਿੱਤਾ ਏ। ਜਦੋਂ ਸਮਾਪਤੀ ਹੋਈ ਦੀਵਾਨ ਦੀ ਤੇ ਸੰਗਤ ਜੋੜੇ ਲੈਣ ਵਾਸਤੇ ਪਹੁੰਚੀ ਹੈ, ਜਦੋਂ ਲੋੜ ਜੋੜੇ ਲੈਣ ਵਾਸਤੇ ਪਹੁੰਚੀ ਹੈ ਤੇ ਕੀ ਦੇਖਦੀ ਹੈ? ਸੰਗਤ ਨੂੰ ਆਪਣੇ ਜੋੜੇ ਨਹੀਂ ਮਿਲ ਰਹੇ, ਇੱਕ ਇੱਕ ਚੱਪਲ ਪਾ ਕੇ, ਇੱਕ ਇੱਕ ਬੂਟ ਪਾ ਕੇ, ਇੱਕ ਇੱਕ ਜੁੱਤੀ ਪਾ ਕੇ ਹਰ ਸਿੱਖ ਹਰ ਭੈਣ ਤੁਰੀ ਫਿਰਦੀ ਹੈ। ਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਸਿੱਖ ਪਹੁੰਚ ਗਏ ਨੇ ਤੇ ਸਤਿਗੁਰ ਪਾਤਸ਼ਾਹ ਨੂੰ ਕਹਿੰਦੇ ਨੇ, ਸੱਚੇ ਪਾਤਸ਼ਾਹ ਸਾਡੇ ਜੋੜੇ ਨਹੀਂ ਲੱਭਦੇ। ਜਦੋਂ ਦੇਖਿਆ ਗਿਆ ਤੇ ਜੋੜਿਆਂ ਦੀ ਅਦਲਾ ਬਦਲੀ ਕੀਤੀ ਹੋਈ ਸੀ, ਹਜ਼ੂਰ ਕਹਿੰਦੇ ਨੇ, ਭਾਈ ਵਿਧੀ ਚੰਦ ਜੀ ਇਹ ਕੀ ਕੀਤਾ ਤੁਸੀਂ ਅੱਜ? ਅਸੀਂ ਤੁਹਾਨੂੰ ਰੋਕਿਆ ਸੀ ਚੋਰੀ ਕਰਨ ਤੋਂ। ਤੇ ਯਾਦ ਰੱਖਣਾ, ਭਾਈ ਵਿਧੀ ਚੰਦ ਜੀ ਹਾਜ਼ਰ ਜਵਾਬ ਸਨ। ਭਾਈ ਵਿਧੀ ਚੰਦ ਜੀ ਹਮੇਸ਼ਾ ਮੁਸਕਰਾ ਕੇ ਆਖਿਆ ਕਰਦੇ ਸਨ, ਸੱਚੇ ਪਾਤਸ਼ਾਹ ਜੋ ਆਪ ਜੀ ਦਾ ਹੁਕਮ ਹੈ, ਵਿਅੰਗ ਨਹੀਂ ਗੱਲ ਕਰਿਆ ਕਰਦੇ ਸਨ, ਜਿਵੇਂ ਭਾਈ ਮਰਦਾਨਾ ਜੀ ਧੰਨ ਗੁਰੂ ਅਰਜਨ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਨਾਲ ਹਮੇਸ਼ਾ ਵਿਅੰਗਮਈ ਗੱਲ ਕਰਿਆ ਕਰਦੇ ਸਨ। ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਭਾਈ ਵਿਧੀ ਚੰਦ ਜੀ ਹੱਥ ਜੋੜ ਕੇ ਕੀ ਕਹਿੰਦੇ ਨੇ, ਸੱਚੇ ਪਾਤਸ਼ਾਹ ਤੁਸੀਂ ਮੈਨੂੰ ਚੋਰੀ ਤੋਂ ਤੇ ਰੋਕਿਆ ਏ, ਪਰ ਸ਼ਹਿਨਸ਼ਾਹ ਮੈਨੂੰ ਇਹ ਨਹੀਂ ਸੀ ਪਤਾ ਕਿ ਤੁਸੀਂ ਮੈਨੂੰ ਹੇਰਾ ਫੇਰੀ ਤੋਂ ਵੀ ਰੋਕਿਆ ਏ। ਹਜ਼ੂਰ ਕਹਿੰਦੇ ਨੇ, ਅੱਜ ਤੋਂ ਬਾਅਦ ਕਦੇ ਹੇਰਾ ਫੇਰੀ ਵੀ ਨਹੀਂ ਕਰਨੀ। ਭਾਈ ਵਿਧੀ ਚੰਦ ਜੀ ਦੇ ਇਹੋ ਸ਼ਬਦ ਹਿਰਦੇ ਦੇ ਵਿੱਚ ਵਸ ਗਏ, ਕਦੇ ਵੀ ਭਾਈ ਵਿਧੀ ਚੰਦ ਜੀ ਨੇ ਫਿਰ ਜਿਹੜਾ ਸੰਗਤ ਨੂੰ ਮੁਸ਼ਕਲ ਆਵੇ, ਗੁਰੂ ਕੇ ਪਿਆਰਿਆਂ ਨੂੰ ਕੋਈ ਪਰੇਸ਼ਾਨੀ ਹੋਵੇ, ਕੋਈ ਇਹੋ ਜਿਹਾ ਕੰਮ ਕਦੇ ਨਹੀਂ ਸੀ ਕੀਤਾ। ਆਓ ਗੁਰੂ ਸਵਾਰਿਓ, ਆਪਾਂ ਜਰਾ ਵਿਚਾਰ ਕਰੀਏ, ਅਸੀਂ ਬਾਣੀ ਵੀ ਪੜ੍ਹਦੇ ਹਾਂ, ਗੁਰੂ ਦਰਬਾਰ ਦੇ ਵਿੱਚ ਵੀ ਆਉਂਦੇ ਹਾਂ, ਅਸੀਂ ਸੰਗਤ ਦੇ ਵਿੱਚ ਸੇਵਾ ਵੀ ਕਰਦੇ ਹਾਂ, ਪਰ ਸਾਡੀਆਂ ਹੇਰਾ ਫੇਰੀ ਵਾਲੀਆਂ ਆਦਤਾਂ ਨਹੀਂ ਜਾਂਦੀਆਂ। ਆਓ ਗੁਰੂ ਨਾਨਕ ਦੇ ਦਰ ਤੇ ਝੋਲੀ ਅੱਡਗੇ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੱਗੇ ਪੱਲਾ ਅੱਡਗੇ, ਸੱਚੇ ਪਾਤਸ਼ਾਹ ਹੇਰਾ ਫੇਰੀ ਮਨ ਦੇ ਵਿੱਚੋਂ ਦੂਰ ਭਜਾ ਦੇ। ਸ਼ਹਿਨਸ਼ਾਹ ਜੀ, ਅਸੀਂ ਹਮੇਸ਼ਾ ਭਲਾ ਮੰਗੀਏ, ਹਮੇਸ਼ਾ ਉਹ ਕਾਰਜ ਕਰਕੇ ਜਿਹੜੇ ਤੈਨੂੰ ਪਾਉਂਦੇ ਨੇ। ਭਾਈ ਵਿਧੀ ਚੰਦ ਜੀ ਛੇਵੇਂ ਨਾਨਕ ਦੇ ਦਰਬਾਰ ਦੇ ਵਿੱਚ ਬੈਠੇ ਨੇ।
ਦੇ ਦਰਬਾਰ ਦੇ ਵਿੱਚ ਬੈਠ ਕੇ ਸੋਚ ਰਹੇ ਨੇ, ਜੇਕਰ ਪਾਤਸ਼ਾਹ ਜੀ ਇਹ ਸੇਵਾ ਮੇਰੀ ਲਾ ਦੇਣ, ਜੇਕਰ ਪਾਤਸ਼ਾਹ ਜੀ ਮੈਨੂੰ ਭੇਜ ਦੇਣ ਤੇ ਮੈਂ ਇਹ ਕਾਰਜ ਕਰ ਸਕਦਾ ਹਾਂ। ਮੀਰ ਸਿਪਾਹੀਆਂ ਨੇ ਇਹ ਆਖਿਆ ਸੀ, ਖਲੀਲ ਬੇਗ ਨੇ ਇਹ ਆਖਿਆ ਸੀ, ਜਾਓ ਜਾ ਕੇ ਆਪਣੇ ਗੁਰੂ ਨੂੰ ਆਖ ਦਿਓ ਜੇਕਰ ਉਹ ਸਾਡੇ ਤੋਂ ਦਸ਼ਾਲੇ ਲੈਣੇ ਚਾਹੁੰਦਾ ਹੈ ਤੇ ਉਹ ਸਾਡੇ ਨਾਲ ਆ ਕੇ ਮੁਕਾਬਲਾ ਕਰੇ, ਸਾਡੇ ਨਾਲ ਜੰਗ ਕਰਕੇ ਆਪਣੇ ਦਸ਼ਾਲੇ ਲੈ ਜਾਓ ਜਾਵੇ। ਭਾਈ ਗਿਰੀ ਚੰਦ ਜੀ ਕਹਿੰਦੇ ਨੇ ਜੰਗ ਕਰਨ ਦੀ ਲੋੜ ਨਹੀਂ, ਮੈਂ ਦਸ਼ਾਲੇ ਕੱਲਾ ਲਿਆ ਸਕਦਾ ਹਾਂ ਜੇਕਰ ਮੇਰੇ ਸਤਿਗੁਰ ਮੇਰੇ ਤੇ ਕਿਰਪਾ ਕਰ ਦੇਣ। ਤੱਕੋ ਜੀ ਕੱਟ ਕੱਟ ਦੇ ਜਾਣਨ ਵਾਲੇ ਮੇਰੇ ਪਾਤਸ਼ਾਹ ਭਾਈ ਗਿਰੀ ਚੰਦ ਜੀ ਨੂੰ ਦਸ਼ਾਲੇ ਲੈਣ ਵਾਸਤੇ ਕਿਵੇਂ ਭੇਜਦੇ ਨੇ, ਜਿਵੇਂ ਭੇਜਦੇ ਨੇ ਉਹਨਾਂ ਲਾਈਨਾਂ ਨੂੰ ਭਾਈ ਕਮਲਜੀਤ ਸਿੰਘ ਜੀ, ਬੀਬਾ ਸੁਰਿੰਦਰ ਕੌਰ ਜੀ,

ਚੰਦ ਜੀ ਲੈਣ ਦਸ਼ਾਲੇ ਹੁਣੇ ਪੱਟੀ ਨੂੰ ਜਾਵੋ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਬੈਠ ਕੇ ਅਰਦਾਸ ਕਰ ਰਹੇ ਸੀ ਭਾਈ ਵਿਧੀ ਚੰਦ ਜੀ, ਜਦੋਂ ਮੇਰੇ ਸ਼ਹਿਨਸ਼ਾਹ ਜੀ ਨੇ ਆਵਾਜ਼ ਦਿੱਤੀ, ਭਾਈ ਸਿੱਖ ਉੱਠ, ਅੱਜ ਤੈਨੂੰ ਕਿਸੇ ਚੰਗੇ ਕਾਰਜ ਵਾਸਤੇ ਭੇਜਣਾ ਹੈ। ਸ਼ੁਕਰਾਨਾ ਕੀਤਾ ਭਾਈ ਵਿਧੀ ਚੰਦ ਜੀ ਨੇ, ਸਤਿਗੁਰ ਪਾਤਸ਼ਾਹ ਇੰਨੀ ਛੇਤੀ ਅਰਦਾਸ ਸੁਣ ਲੈਂਦੇ ਹੋ, ਮੈਂ ਤਾਂ ਬਲਿਹਾਰ ਹਾਂ। ਸ਼ਹਿਨਸ਼ਾਹ ਜੀ ਬੜੀ ਜਲਦੀ ਅਰਦਾਸ ਆਪ ਜੀ ਨੇ ਪ੍ਰਵਾਨ ਕੀਤੀ, ਆਪ ਜੀ ਦਾ ਧੰਨਵਾਦ ਹੈ, ਹੱਥ ਜੋੜੇ ਨੇ। ਦਤਾਰ ਪਾਤਸ਼ਾਹ ਜੀ ਦੇ ਸਨਮੁਖ ਨੀਵੀਂ ਪਾ ਕੇ ਖੜੇ ਨੇ ਮੇਰੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ, ਕਹਿੰਦੇ ਨੇ ਸਿੱਖਾ ਅਸੀਂ ਤੁਹਾਨੂੰ ਦਸ਼ਾਲੇ ਲੈਣ ਵਾਸਤੇ ਭੇਜਣਾ ਹੈ, ਤੁਸੀਂ ਤਿਆਰ ਹੋ? ਹਾਂ ਦੇ ਵਿੱਚ ਸਿਰ ਹਿਲਾਇਆ। ਦਾਤਾ ਜੀ ਆਪ ਜੀ ਦਾ ਹੁਕਮ ਮੇਰੇ ਸਿਰ ਮੱਥੇ ਹੈ। ਦਤਾਰ ਪਾਤਸ਼ਾਹ ਜੀ ਕਦਮ ਕਦਮ ਸਿੱਖ ਦੀ ਰੱਖਿਆ ਕਰਨੀ, ਅੰਗ ਸੰਗ ਸਹਾਇਤਾ ਕਰਨੀ। ਸ਼ਹਿਨਸ਼ਾਹ ਜੀ ਇਹ ਆਪ ਜੀ ਦਾ ਸਿੱਖ ਜ਼ਰੂਰ ਦਸ਼ਾਲੇ ਲੈ ਕੇ ਆਵੇਗਾ, ਸੰਗਤ ਦੀ ਉਦਾਸੀ ਜ਼ਰੂਰ ਦੂਰ ਕਰੇਗਾ। ਸੱਚੇ ਪਾਤਸ਼ਾਹ ਕਿਰਪਾ ਕਰਨੀ, ਦਾਸ ਦੇ ਅੰਗ ਸੰਗ ਰਹਿਣਾ। ਮਹਾਰਾਜ ਮੈਂ ਸੋਚ ਰਿਹਾ ਸੀ ਬਹੁਤਿਆਂ ਨੂੰ ਜਾਣ ਦੀ ਲੋੜ ਨਹੀਂ, ਉਹ ਹੀ ਸ਼ਬਦ ਸ਼ਹਿਨਸ਼ਾਹ ਜੀ ਤੁਸੀਂ ਇਨ ਬਿਨ ਆਪਣੇ ਮੁਖਾਰਬਿੰਦ ਤੋਂ ਕਹਿ ਦਿੱਤੇ ਨੇ। ਬੇਸ਼ੱਕ ਪੱਟੀ ਦੇ ਹਾਕਮ ਨੇ ਇਹ ਆਖਿਆ ਹੈ ਕਿ ਬਾਦਸ਼ਾਹ ਦੇ ਨਾਲ ਆ ਕੇ ਤੁਹਾਡਾ ਛੇਵਾਂ ਨਾਨਕ ਜੰਗ ਕਰਕੇ ਦਸ਼ਾਲੇ ਲੈ ਜਾਵੇ, ਪਰ ਸੱਚੇ ਪਾਤਸ਼ਾਹ ਜੀ ਉਹ ਜੰਗ ਕਰਨ ਦੀ ਲੋੜ ਨਹੀਂ। ਫਿਰ ਕਿਤੇ ਸ਼ਾਹਜਹਾਨ ਦਾ ਚਾਹ ਲਾ ਲਿਆ ਜਾਵੇਗਾ, ਫਿਰ ਸਿੱਖ ਸੱਚੇ ਪਾਤਸ਼ਾਹ ਸ਼ਾਹਜਹਾਨ ਦੀ ਇਹ ਵੀ ਰੀਝ ਪੂਰੀ ਕਰ ਦੇਣਗੇ। ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮੁਸਕਰਾਏ ਨੇ, ਮੇਰੇ ਸ਼ਹਿਨਸ਼ਾਹ ਜੀ ਕਹਿੰਦੇ ਨੇ ਸਿੱਖ ਆਪਣਾ ਖਿਆਲ ਰੱਖਣਾ, ਜਾ ਕੇ ਪੱਟੀ ਦੇ ਹਾਕਮ ਨੂੰ ਇਹ ਦੱਸ ਦਿਓ ਕਿ ਜੇਕਰ ਸਿੱਖ ਨਿਮਰਤਾ ਦੇ ਵਿੱਚ ਰਹਿਣ ਜਾਣਦੇ ਨੇ ਤੇ ਸਿੱਖਾਂ ਦੇ ਕੋਲ ਤੰਗ ਤਰੀਕੇ ਉਹ ਵੀ ਨੇ ਜਿਹੜਾ ਤੁਹਾਡੇ ਅੱਖੀ ਘੱਟਾ ਵੀ ਪਾਇਆ ਜਾ ਸਕਦਾ ਹੈ। ਭਾਈ ਵਿਧੀ ਚੰਦ ਜੀ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਹੁਕਮ ਮੰਨ ਕੇ ਸ਼ਹਿਨਸ਼ਾਹ ਜੀ ਦੀ ਸੰਗਤ ਦੇ ਵੱਲੋਂ ਜਿਹੜੇ ਹੋਏ ਹੋਏ ਦਸ਼ਾਲੇ ਨੇ ਉਹ ਲੈਣ ਤੁਰਨ ਲੱਗੇ ਨੇ। ਜਦੋਂ ਤੁਰਨ ਲੱਗੇ ਨੇ ਤੇ ਮੇਰੇ ਪਾਤਸ਼ਾਹ ਜੀ ਆਗਿਆ ਮੰਨ ਕੇ ਜਾਂਦੇ ਜਾਂਦੇ ਰਸਤੇ ਦੇ ਵਿੱਚ ਕੀ ਸੋਚਿਆ ਸੋਚਦੇ ਨੇ, ਕੀ ਕਹਿੰਦੇ ਨੇ, ਮੈਂ ਦਸ਼ਾਲੇ ਕਿਵੇਂ ਲੈਣੇ ਨੇ, ਕਿਵੇਂ ਉਹਨਾਂ ਤੱਕ ਪਹੁੰਚਣਾ ਹੈ, ਕਿਵੇਂ ਖਲੀਲ ਵੇਗ ਨੂੰ ਪਤਾ ਲੱਗਣਾ ਚਾਹੀਦਾ ਹੈ ਸਿੱਖਾਂ ਦੀ ਤਾਕਤ ਦਾ, ਇਹ ਸਾਰੇ ਦ੍ਰਿਸ਼ ਨੂੰ ਟਾਢੀ ਜਥਾ ਕਵਿਤਾ ਰੂਪ ਦੇ ਵਿੱਚ ਇਹ

ਸਨੀ ਨੇ ਪਾਈ ਵੀ ਦੇ ਚੰਦ ਜੀ ਬੰਦਗੀ ਕਰਨ ਵਾਲੀ ਰੂਹ ਹੈ ਪਾਈ ਵੀ ਦੇ ਚੰਦ ਜੀ ਸੂਰਮੇ ਨੇ ਜੇਕਰ ਕੋਈ ਗੁਰੂ ਨਾਨਕ ਦੇ ਦਰ ਦੇ ਨਾਲ ਮੱਥਾ ਲਾਉਣ ਵਾਸਤੇ ਆਵੇ ਉਸ ਦੀਆਂ ਹੱਡੀਆਂ ਭੰਨਣੀਆਂ ਵੀ ਚੰਗੀ ਤਰ੍ਹਾਂ ਜਾਣਦੇ ਨੇ ਪਰ ਪਾਈ ਜੀ ਦੇ ਚੰਦ ਜੀ ਹਮੇਸ਼ਾ ਕਿਸੇ ਵੀ ਮੁਸ਼ਕਲ ਦਾ ਹੱਲ ਕੱਢਣਾ ਚਾਹੁੰਦੇ ਨੇ ਕਿ ਕੋਈ ਖੂਨ ਖਰਾਬਾ ਨਾ ਹੋਵੇ ਪਾਈ ਜੀ ਦੇ ਚੰਦ ਜੀ ਇਹੋ ਜਿਹੀਆਂ ਜੁਗਤਾਂ ਵੀ ਬਣਾਉਣ ਜਾਣਦੇ ਨੇ ਜਿਸ ਦੇ ਨਾਲ ਵੈਰੀ ਦੀ ਅੱਖ ਦੇ ਵਿੱਚ ਖੱਟਾ ਪਾ ਕੇ ਆਪਣੀ ਚੀਜ਼ ਨੂੰ ਆਪਣੇ ਕਬਜ਼ੇ ਵਿੱਚ ਕੀਤਾ ਜਾਵੇ ਪਾਈ ਜੀ ਦੇ ਚੰਦ ਜੀ ਸੋਲਾ ਕਲਸ ਮੋਰਨ ਨੇ ਗੁਰੂ ਨਾਨਕ ਦੇ ਦਰ ਦੀ ਕਿਰਪਾ ਦੇ ਨਾਲ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਬੜਾ ਮਾਣ ਕਰਦੇ ਨੇ ਆਪਣੇ ਸਿੱਖ ਦੇ।

ਸਮਾਂ ਸਮਾਪਤ ਹੈ। ਬਹੁਤ ਬਹੁਤ ਧੰਨਵਾਦ ਗੁਰੂ ਕੀ ਸੰਗਤ ਦਾ, ਜਿੰਨੇ ਤੁਸੀਂ ਬੈਠੇ ਹੋ ਬੜੀ ਪਿਆਰ ਦੇ ਨਾਲ, ਬੜੇ ਇਕਾਗਰਤਾ ਦੇ ਨਾਲ ਆਪ ਜੀ ਨੇ ਇਤਿਹਾਸ ਨੂੰ ਸਰਵਣ ਕੀਤਾ ਹੈ। ਮੇਰੇ ਛੇਵੇਂ ਨਾਨਕ ਨੇ ਟਾਡੀਆਂ ਦੀ ਇਹ ਡਿਊਟੀ ਲਾਈ ਹੈ ਕਿ ਟਾਡੀ ਇਤਿਹਾਸ ਨੂੰ ਕਹਿਣਗੇ, ਟਾਡੀ ਸੁੱਤੀ ਹੋਈ ਅਣਕ ਨੂੰ ਜਗਾਉਣਗੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਵੀ ਟਾਡੀਆਂ ਨੇ ਮਾਣ ਪਾਇਆ। ਉਦੋਂ ਤੋਂ ਲੈ ਕੇ ਹੁਣ ਤੱਕ ਗੁਰੂ ਨਾਨਕ ਦੇ ਦਰ ਦੀ ਸੇਵਾ ਟਾਡੀ ਕਰਦੇ ਆ ਰਹੇ ਨੇ। ਮੇਰੇ ਸ਼ਹਿਨਸ਼ਾਹ ਜੀ ਨੇ ਕਵੀਆਂ ਨੂੰ ਵੀ ਬੜਾ ਮਾਣ ਦਿੱਤਾ। ਸਤਿਗੁਰ ਪਾਤਸ਼ਾਹ ਜੀ ਕਿਰਪਾ ਕਰਨ, ਇਹ ਸੇਵਾ ਆਪ ਹੀ ਲੈ ਲੈਣ। ਮੇਰੇ ਸ਼ਹਿਨਸ਼ਾਹ ਜੀ ਕਿਰਪਾ ਕਰਕੇ, ਮਿਹਰ ਕਰਕੇ, ਬਹੁਤ ਬਹੁਤ ਧੰਨਵਾਦ ਗੁਰੂ ਕੀ ਸੰਗਤ ਦਾ। ਭਾਵੇਂ ਅਸੀਂ ਗੁਰੂ ਸਾਰਿਓ ਸੁਣਨੇ ਵਾਲਾ ਮੇਰਾ ਆਪਣਾ ਭਾਈਚਾਰਾ ਏ, ਸਿੰਘ ਸਾਹਿਬ ਬੈਠੇ ਨੇ, ਸਾਡਾ ਪੁੱਤਰ ਜੋਵਨ ਪ੍ਰੀਤ ਬੜੇ ਧਿਆਨ ਦੇ ਨਾਲ, ਬੜੇ ਪਿਆਰ ਦੇ ਨਾਲ ਜਿੱਥੇ ਉਹਨੇ ਸੁਣਿਆ ਏ ਉੱਥੇ ਉਹਨੇ ਸਾਨੂੰ ਆਨਲਾਈਨ ਵੀ ਜਿਹੜਾ ਵੀਡੀਓ ਵੀ ਬਣਾਈ। ਸਤਿਗੁਰੂ ਪਾਤਸ਼ਾਹ ਜੀ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਮਹਾਰਾਜ ਸਭ ਨੂੰ ਆਪਣੇ ਦਰੋਂ ਤਰੋਂ ਨਾਮ ਦਾਨ ਬਖਸ਼ਿਸ਼ ਕਰਨ, ਚੜ੍ਹਦੀ ਕਲਾ ਬਖਸ਼ਿਸ਼ ਕਰਨ। ਇੱਥੇ ਹੀ ਤੁਹਾਡੀ ਜਥੇ ਵੱਲੋਂ ਸਮਾਪਤੀ ਬੇਅੰਤ ਬੇਅੰਤ ਫੁੱਲਾਂ ਦੀ ਕਿਵਾਂ ਮੰਗਦਾ ਹੋਇਆ ਤੁਹਾਡੀ ਜਥਾ ਆਪ ਜੀ ਨੂੰ ਫਤਿਹ ਬੁਲਾਉਣ ਲੱਗਾ ਏ। ਇਸੇ ਇਤਿਹਾਸ ਦੀ ਵੰਨਗੀ ਨੂੰ ਅਗਲੇ ਦੀਵਾਨ ਦੇ ਵਿੱਚ ਕਹਿਣ ਦਾ ਯਤਨ ਕਰਾਂਗੇ, ਜਿਵੇਂ ਵੀ ਵੰਡ ਅਨੁਸਾਰ ਤੁਹਾਡੀ ਜਥੇ ਦੀ ਸੇਵਾ ਹੋਏ। ਬਹੁਤ ਬਹੁਤ ਇੱਕ ਵਾਰ ਫਿਰ ਗੁਰੂ ਕੀ ਸੰਗਤ ਦਾ ਧੰਨਵਾਦ, ਜਿਹਨਾਂ ਇਤਿਹਾਸ ਦਾ ਮਾਣ ਕੀਤਾ ਏ। ਮੇਰੇ ਸ਼ਹਿਨਸ਼ਾਹ ਜੀ ਉਹਨਾਂ ਦੀ ਮਾਇਆ ਸਫਲੀ ਕਰਨ, ਗੁਰਦੁਆਰਾ ਸਾਹਿਬ ਜੀ ਦੀ ਮੈਨੇਜਮੈਂਟ ਦਾ ਧੰਨਵਾਦ। ਤਨ ਤਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਕੋਟਾਨ ਕੋਟਾਨ ਸ਼ੁਕਰ ਹੈ। ਮੇਰੇ ਪਾਤਸ਼ਾਹ ਆਪਣੇ ਦਰੋ ਕਰੋ ਸਭ ਨੂੰ ਨਾਮ ਦਾਨ ਬਖਸ਼ਿਸ਼ ਕਰਨ, ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਆਉਣ ਵਾਲੇ ਜਥੇ ਨੂੰ ਜੀ ਆਇਆ। ਭਾਈ ਸਾਹਿਬ ਭਾਈ ਸੁਰਜੀਤ ਸਿੰਘ ਜੀ ਰਸੀਲਾ ਜੀ ਦਾ ਢਾਡੀ ਜਥਾ, ਉਹਨਾਂ ਦੇ ਭਰਾਤਾ ਭਾਈ ਪਾਲ ਵੀਰ, ਉਹ ਆਪ ਜੀ ਦੇ ਨਾਲ ਇਤਿਹਾਸ ਦੀ ਸਾਂਝ, ਮਾਫ ਕਰਨਾ, ਗੁਰਬਾਣੀ ਦੀ ਸਾਂਝ ਪਾਉਣ ਵਾਸਤੇ, ਗੁਰੂ ਦੀਆਂ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਨ ਵਾਸਤੇ ਸਟੇਜ ਤੇ ਪਹੁੰਚ ਰਹੇ ਨੇ, ਉਹਨਾਂ ਨੂੰ ਜਿਉਂ ਆਇਆ ਕਹਿੰਦਾ ਹੋਇਆ ਢਾਡੀ ਜਥਾ ਗੁਰਫਤਿਹ ਬੁਲਾਉਣ ਲੱਗਾ ਏ। ਇੱਕ ਵਾਰ ਫਿਰ ਹੋਈਆਂ ਭੁੱਲਾਂ ਦੀ ਖੁਇਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ಬರ್ತೀವಿ.

ਸਤਿਗੁਰੂ ਜੀ ਦੀ ਇਲਾਹੀ ਬਾਣੀ ਦਾ ਕੀਰਤਨ ਕਰਦੇ ਹਾਂ। ਦਸਾਂ ਦੇ ਜਥੇ ਪਾਸੋਂ ਹੋਈਆਂ ਅਨੇਕ ਭੁੱਲਾਂ ਗਲਤੀਆਂ ਦੀ ਸਤਿਗੁਰੂ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਖਿਮਾ ਕਰਨਾ ਜੀ। ਅੱਗੇ ਤੋਂ ਹੋਰ ਸ਼ਰਧਾ ਭਾਵਨਾ ਸਹਿਤ ਬਾਣੀ ਸ਼ੁੱਧ ਸਪਸ਼ਟ ਬਣਨ ਦੀ ਸਤਿਗੁਰੂ ਦਾਤ ਬਖਸ਼ਣ। ਹੁਣ ਸਾਡੇ ਅਤਿ ਸਤਿਕਾਰਯੋਗ ਭਾਈ ਸਾਹਿਬ ਹਰਪ੍ਰੀਤ ਸਿੰਘ ਜਥੇ ਸਮੇਤ ਇਲਾਹੀ ਬਾਣੀ ਦੇ ਕੀਰਤਨ ਨਾਲ ਸਾਨੂੰ ਜੋੜਨਗੇ ਜੀ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਤਿਗੁਰੂ ਮਹਾਰਾਜ ਕਿਰਪਾ ਕਰਨ ਸਭਨਾਂ ਦੀਆਂ ਹਾਜ਼ਰੀਆਂ ਦਫਤੇ ਪ੍ਰਵਾਨਕਾਂ ਨੂੰ ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਪਿਟਾਵਾਂ ਸਤਿਗੁਰਾਂ ਦੇ ਤਿੰਨਾਂ ਚਾਰ ਅਰਪਣ ਕੀਤੀਆਂ ਸਭਨਾਂ ਦੀਆਂ ਹਾਜ਼ਰੀ ਸਭਨਾਂ ਦੀਆਂ ਪਿਟਾਵਾਂ ਮਹਾਰਾਜ ਦਫਤੇ ਪ੍ਰਵਾਨਕਾਂ ਆਓ ਜੀ ਹੁਣ ਸਾਡੇ ਸਤਿਕਾਰਯੋਗ ਭਾਈ ਸਾਹਿਬ ਰਿਸ਼ਪਾਲ ਸਿੰਘ ਜੀ ਦੇ ਸਮੁੰਝ ਤੇ ਪਾਸੋਂ ਕੀਰਤਨ ਸਰਵਣ ਕਰੀਏ ਦਸਵੇਂ ਪਾਸੋਂ ਹੋਈਆਂ ਭੁੱਲਾਂ ਦੇ ਖਿਮਾਂ ਦੀ। ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ।
0: ਹੋਏ